0: ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਦੰਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਕਮਸਤਕ ਹੱਥ ਘਰ ਵਿੱਚ ਹੁਮਾਰ ਜੜੀਆਂ ਵਰਿਆਈਆਂ ਸਹਿਤ ਫੈਲਾਉਣਕ ਪਾਈਆਂ ਸਹਿਤ ਫੈਲਾਉਣਕ ਪਾਈਆਂ
1: ਗੁਰਸਿੱਖਾਂ ਮਨ ਹਰ ਪ੍ਰੀਤ ਹੈ ਹਰ

ਪਹਿਲਾ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੋਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਵਿਆਹ ਲੱਗਾ ਪੜਨ ਸਲੋਕ, ਕਹੋਤੀ ਜਾਏ ਸਟਿਆ ਕਿਸੇ ਲੱਗਾ ਦੁੱਖ ਆਨ।

ਹੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚ ਨ ਕੱਢੀਏ ਕੀਤਾ ਆਪੋ ਆਪਣਾ ਪਿਹੀ ਲਿਖਾ ਸੰਡੀਏ ਜਾ ਰਹਿਣ ਨਾਹੀ ਅੱਜ ਤੱਕ ਤਾਂ ਕਾਇਰ ਕਰ ਬਹੰਦੀ ਹੈ ਮੰਦਾ ਕਿਸੇ ਨਾ ਆਖੀਏ ਬੜਾ ਖਰੀ ਹੋ ਬੁੱਝੀ ਹੈ ਮੂਰਖੇ ਨਾਲ ਨਾ ਲੁੱਜੀਏ ਮੂਰਖੇ ਨਾਲ ਨਾ ਲੁੱਜੀਏ।

0: ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟਿਐ ਮਥੁਕਾਂ ਫਿੱਕੇ ਪਾਏ, ਫਿੱਕਾ ਮੂਰਖਾ ਕੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਪਲੇ ਸੰਸਾਰ, ਤਿੰਨੇ ਲੱਗਾ ਰੱਬ ਸੇਤੀ ਦੇਖਨੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੋਬੀ ਕਰ ਜਾਹੀ, ਪਰਵਾਹ ਨਾਹੀਂ ਕਿਸੇ ਕਰੀ ਬਾ ਸੱਚੇ ਨਾ, ਦਰਬਾਰ ਟੁੱਪਰ ਖਰਚ ਮੰਗਾ ਜਬੇ ਦੇ ਤਾਂ ਕਾਹੇ, ਦੀਵਾਨ ਇੱਕੋ ਕਲਮੇ ਕਾ ਹਮਾ ਤੁਮਾ ਮੇਲ, ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੜ।

ਆਪੇ ਹੀ ਕਰਨਾ ਕਿਉਂ ਗੱਲ ਆਪੇ ਹੀ ਤਾਂ ਧਾਰੀ ਹੈ ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕੁਛ ਮਨ ਵਸਾਰੀ ਹੈ ਆਪਣਾ ਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ ਆਪੇ ਹੀ ਕਾਰ ਸਵਾਰੀ ਹੈ।

0: ਨਾਨਕ ਆਸ਼ਕ ਕੰਡ ਗਏ ਸਦ ਹਿਰੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ ਕਿਉ ਨਾ ਆਖੀਐ ਜੇ ਲਿਖੈ ਵਰਤੀ ਸੋਈ ਮਹੱਲਾ ਦੂਜਾ।
1: ਸਲਾਮ ਬਾਬ ਦੋਏ ਕਰੇ ਮੁੰਡੇ ਕੁੱਥਾ ਜਾਏ,

ਬੋਡੀ ਜਿੱਤ ਸੇਵਿਆ ਪਾਈ ਐਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈ ਆਪਣਾ ਸਰਕਾਲ ਗੁਰੀ ਕਿਉਂ ਕਾਲੀਐ ਮੰਦਰ ਮੁਲਾ ਕੀ ਚੀਜ਼ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਿਹਾਰੀਏ ਤੇ ਵੇਹਾ ਪਾਸਾ ਢਾਲੀਐ ਪਿਛਲਾ ਹੇ ਉੱਪਰ ਕਾਲੀਐ ਪਿਛਲਾ ਹੇ ਉੱਪਰ ਕਾਲੀਐ।

ਕੌੜੀ ਚੱਕ ਲੱਗੇ ਚਰਖੀ ਦੇ ਚੱਲੇ ਖਸਮੇ ਪਾਏ ਹੁਰਮਤ ਸੁਣੋ ਅਗਲੀ ਹੋ ਜੋ ਪਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾ ਵਜੁਗ ਬਾਈ ਅਗਲਾ ਮੁਹਿੰਮ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਦਿਸ ਕਹੀਆ ਸਭ ਨਾਨਕ ਚੱਲੀ ਨਾਲ ਚੱਕਾ।

0: ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵੱਡੀ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਤ ਸਮਾਹ, ਸਾਈ ਕਰ ਕਮਾਵਨੀ ਤੁਰ ਛੋਟੀ ਤਿੰਨਾ ਪਾਰ, ਨਾਨਕੇ ਕੀ ਬਾਹਰੀ ਉਰਦੂ ਜੀ ਨਾ ਹੀ ਜਾਏ। ਸੋ ਕਰੇ ਜਿਸਰ ਜਾਏ, ਸੋ ਕਰੇ ਜਿਸਰ ਜਾਏ ਸੋ।

0: ਚਿੰਤਾ ਅਤੇ ਨਫ਼ਰਤ ਮਨੁੱਖ ਦੇ ਦੋ ਵੱਡੇ ਦੁਸ਼ਮਣ ਹਨ। ਇਹਨਾਂ ਤੋਂ ਬਚਣਾ ਚਾਹੀਦਾ ਹੈ।
1: ਗਿਆਨ ਅੰਮ੍ਰਿਤ ਤੋਂ ਬਾਅਦ ਆਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਮੀਡੀਅਮ ਐਫ 343.6 ਯਾਨੀ 873 ਕਿਲੋ ਹਰਟਸ ਸੀ। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚੇ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਹਾਲ ਚਾਲ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੰਮ ਕਾਰ ਕਰਦੇ ਰਹੋ, ਅਤੇ ਹਾਲ ਚਾਲ ਵਧੀਆ ਅਤੇ ਖੇਤੀ ਵੀ ਵਧੀਆ
0: ਵਧੀਆ ਹੋ ਜਾਂਦੀ ਆ ਜੀ। ਦੇਖੋ ਆਹ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ, ਬੜਾ ਸਾਂਭਣ ਦਾ ਸਮਾਂ ਹੈ, ਅਤੇ ਜਿਹੜਾ ਬੰਦਾ ਸਮੇਂ ਨੂੰ ਸਾਂਭਣਾ ਜਾਣਦਾ ਹੈ ਉਹ ਸਾਰਾ ਕੁਝ ਸਾਂਭ ਲੈਂਦਾ ਹੈ। ਕਈ ਵਾਰੀ ਆਪਾਂ ਸਮੇਂ ਨੂੰ ਜਿੰਨਾ ਜਾਂਚ ਹੈ, ਮਾੜੀ ਜਿਹੀ ਬਰੀਕੀ ਦੀ ਗੱਲ ਹੈ, ਲੜਾਈ ਝਗੜੇ ਵੀ ਇਸੇ ਕਰਕੇ ਹੁੰਦੇ ਆ ਵੀ ਆਪਾਂ ਸਮਾਂ ਨਹੀਂ ਸਮਝਦੇ,
1: ਖੁੰਝ ਜਾਂਦੇ
0: ਹਾਂ। ਜਦੋਂ ਸਭ ਨੂੰ ਪਤਾ ਹੈ ਕਿ ਯਾਰ ਹਾਲਾਤ ਠੀਕ ਨਹੀਂ ਹੈ, ਮੌਸਮ ਠੀਕ ਨਹੀਂ ਹੈ, ਤੁਹਾਡੇ ਹੱਕ 'ਚ ਨਹੀਂ ਹੈ,

0: ਅਤੇ ਉਹ ਕਹਿੰਦੇ ਇੱਕ ਚੁੱਪ 100 ਸੁੱਖ ਵਾਲਾ ਹਿਸਾਬ ਹੋ ਜਾਂਦਾ ਹੈ।
1: ਹਾਂ, ਬਹੁਤ ਵੱਡੀ ਚੀਜ਼ ਹੈ
0: ਉਹੀ
1: ਜੀ।
0: ਸਮਾਂ ਸਾਂਭਣ ਦੀ ਗੱਲ ਹੁੰਦੀ, ਅਗਲਾ ਕਹਿੰਦਾ ਸਿਆਣਾ ਬੰਦਾ ਭਾਈ, ਸਮਾਂ ਬਚਾ ਗਿਆ, ਵੇਲਾ ਬਚਾ ਗਿਆ,
1: ਪਾਸਾ ਵੱਟ ਜਾਓ,
0: ਹੈ ਨਾ। ਸੋ ਇਸ ਕਰਕੇ ਇਹ ਤਾਂ ਸਮਝ ਦਾ ਪੱਖ ਹੋ ਗਿਆ ਇਹ, ਪਰ ਖੇਤੀਬਾੜੀ ਦੇ ਵਿੱਚ ਜਿੱਦਾਂ ਸਾਨੂੰ ਸਭ ਆਪਾਂ
1: ਉੱਥੇ ਨਹੀਂ ਪਾਸਾ ਵੱਟਣਾ,
0: ਉੱਥੇ ਪਾਸਾ ਨਹੀਂ ਵੱਢਣਾ, ਹੈ ਨਾ, ਉੱਥੇ ਤੇ ਪਾਸੇ ਹਟ ਕੇ ਵੀ ਨਹੀਂ ਖੜਨਾ।
1: ਹਾਂ, ਉਹ ਤਾਂ ਕੰਮ ਕਰਨਾ ਪੈਣਾ,
0: ਕੰਮ ਕਰਨਾ ਪੈਣਾ।
1: ਹੁਣ ਦੇਖੋ ਆਪਾਂ ਝੋਨੇ ਦੀ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆ ਵੀ ਸਿੱਧੀ ਬਿਜਾਈ ਕਰੋ, ਮਹਿਕਮਾ ਵੀ ਕਹਿੰਦਾ, ਪਰ ਸਾਰਾ ਰਕਬਾ ਨਹੀਂ ਆਪਾਂ ਸਿੱਧਾ ਬੀਜ ਸਕਦੇ।
0: ਬਿਲਕੁਲ ਜੀ, ਬਿਲਕੁਲ।
1: ਕੁਛ ਤਾਂ ਜਿਹੜਾ ਹੁੰਦਾ ਪਨੀਰੀ ਵੀ ਤਿਆਰ ਕਰਨੀ ਪੈਂਦੀ ਨਾਲ ਨਾਲ, ਅਤੇ ਪਨੀਰੀ ਦੀ ਸੰਭਾਲ ਵੀ ਨਾਲ ਨਾਲ ਕਰਨੀ ਪੈਂਦੀ ਤਾਂ ਕਿ ਵਧੀਆ ਰਹੇ ਜੀ ਉਹ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਜੇ ਤਾਂ ਤੁਸੀਂ ਵੱਡੇ ਖਰਚ ਤੋਂ ਬਚਣਾ ਹੈ, ਜ਼ਿਆਦਾ ਖੱਜਲ ਖੁਆਰੀ ਤੋਂ ਬਚਣਾ ਹੈ, ਫਿਰ ਤਾਂ ਭਾਈ ਪਨੀਰੀ 'ਚ ਧਿਆਨ ਦੇ ਲਓ। ਜੇ ਖੱਜਲ ਖੁਆਰੀ 'ਚ ਪੈਣਾ, ਜ਼ਿਆਦਾ ਖਰਚਾ ਕਰਨਾ, ਫਿਰ ਧਿਆਨ ਨਾ ਦਿਉ, ਫਿਰ ਫਸਲ ਦੇ ਉੱਤੇ ਤਾਂ ਤੁਹਾਨੂੰ ਉਪਰਾਲੇ ਕਰਨੇ ਪੈਣੇ
1: ਕਰਨੇ ਪੈਣੇ ਆ ਜੀ। ਹੁਣ ਦੇਖੋ ਨਾ, ਕਈ ਵਾਰ ਇਹ ਹੁੰਦਾ ਸੀ ਰੁੜੀਆ ਰਾਮ ਜੀ, ਸੁਣਦੇ ਹੁੰਦੇ ਸੀ ਆਪਾਂ ਵੀ ਸਾਡੇ ਜ਼ਿਮੀਂਦਾਰ ਭਰਾ ਪਹਿਲਾਂ ਹੀ ਗੱਡੀਆਂ ਰੋਕ ਕੇ ਖੜ੍ਹ ਜਾਂਦੇ ਸਟੇਸ਼ਨ 'ਤੇ।
0: ਸਹੀ ਗੱਲ,
1: ਕਿਉਂ ਮਜ਼ਦੂਰ ਨਹੀਂ ਲੱਭਦਾ ਸੀ,
0: ਕੰਮਾਂ
1: ਦੀ ਲੋੜ ਪੈਂਦੀ ਸੀ ਨਾ,
0: ਕੰਮਾਂ ਦੀ ਲੋੜ।
1: ਪਨੀਰੀ ਹੁਣ ਦੇਖੋ ਅਕਸਰ ਹੱਥਾਂ ਨਾਲ ਲਾਉਣੀ ਹੈ, ਅਤੇ ਉਹ ਬੰਦੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ।
1: ਅਤੇ ਉਹਦਾ ਹੁਣ ਹੱਲ ਇਹ ਘੱਟਤਾ ਵੀ ਚਲੋ ਸਰਕਾਰ ਕਹਿੰਦੀ ਹੈ ਵੀ ਕੁਛ ਜਿਹੜਾ ਸਿੱਧਾ ਬੀਜ ਲਈਏ, ਕੁਛ ਆਪਾਂ ਮਸ਼ੀਨਾਂ ਨਾਲ ਵੀ ਆ ਗਏ ਤਰੀਕਾ ਵੀ ਉਹ ਵੀ ਕਰ ਸਕਦੇ
0: ਕਰ ਸਕਦੇ ਕਰ ਸਕਦੇ
1: ਜੇ ਵਧੀਆ ਮੈਟ ਟਾਈਪ ਨਰਸਰੀ ਤਿਆਰ ਕਰੋ,
0: ਅਤੇ
1: ਮਸ਼ੀਨਾਂ ਦੇ ਨਾਲ ਵੀ ਜਿਹੜੀ ਝੋਨੇ ਦੀ ਲਵਾਈ ਬੜੀ ਵਧੀਆ ਕਾਮਯਾਬ ਹੈ ਜੀ।
0: ਵਜ਼ਨ ਨਹੀਂ ਪੈਂਦਾ ਜੀ। ਦੇਖੋ ਜਦੋਂ ਏਦਾਂ ਵਰਗੀਕ੍ਰਿਤ ਕਰ ਲੈਂਦੇ ਹਾਂ ਨਾ ਆਪਾਂ ਵੀ ਕੁਛ ਸਿੱਧੀ ਬਿਜਾਈ ਕਰ ਲਈ ਭਾਈ, ਕੁਛ ਮਸ਼ੀਨਾਂ ਨਾਲ ਕਰ ਲਈ, ਕੁਛ ਪਨੀਰੀ ਲਾ ਕੇ ਕਰ ਲਈ, ਤੇ ਉੱਥੇ ਫਿਰ ਇਹੀ ਹੈ ਕਿ ਇਹਦੇ ਨਾਲ ਵਜ਼ਨ ਘੱਟ ਜਾਂਦਾ ਹੈ, ਕਿਉਂਕਿ ਕੰਮੇ ਵੀ ਤਾਂ ਦੇਖੋ ਸੀਮਤ ਹੈ ਸਾਡੇ ਕੋਲ। ਕੰਮੇ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਸਾਡੇ ਲਈ ਦਿੱਕਤ ਆ
1: ਰਹੀ ਹੈ, ਤੇ ਆਪਾਂ ਜ਼ਿਆਦਾ
0: ਹਾਂਜੀ
1: ਉਹਨਾਂ ਤੇ ਡਿਪੈਂਡ ਕਰਦੇ ਹਾਂ।
0: ਬਿਲਕੁਲ ਬਿਲਕੁਲ।
1: ਇਸ ਕਰਕੇ ਇਹ ਸਮੱਸਿਆ ਤਾਂ ਆ ਹੀ ਜਾਂਦੀ,
0: ਹਾਂ ਆ ਜਾਂਦੀ ਆ ਜਾਂਦੀ,
1: ਕਿ ਨਹੀਂ ਆਏ, ਮੰਨ ਲਓ ਘੱਟ ਆਏ, ਤੇ ਫਿਰ ਜਿਹੜੀ ਅੱਗੇ ਪਿੱਛੇ ਹੋ ਜਾਂਦੀ, ਤੇ ਸਾਰੇ ਪਾਸੇ ਖਿੱਚ ਪੈਂਦੀ ਹੈ ਵੀ ਜਿਹੜੀ ਆਪਾਂ ਕਦੋਂ ਕਿਸ
0: ਭਾਂਤੇ ਤੇ ਵੀ ਬੜਾ ਫਰਕ ਪੈ ਜਾਂਦਾ ਜੀ, ਬੜੀਆਂ ਚੀਜ਼ਾਂ ਦਾ ਫਰਕ ਪੈਂਦਾ ਸੰਧੂ ਸਾਹਿਬ। ਸੋ ਇਸ ਕਰਕੇ ਇਹ ਤਾਂ ਦੇਖੋ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਲਿਹਾਜ਼ ਨਾਲ ਹੀ ਚੱਲੀਏ ਕਿ ਥੋੜ੍ਹੀ ਸਿੱਧੀ ਕਰ ਲਈਏ, ਥੋੜ੍ਹੀ ਪਨੀਰੀ ਨਾਲ ਕਰ ਲਈਏ, ਕੁਛ ਰਕਬਾ ਬਾਸਮਤੀ ਥੱਲੇ ਲੈ ਆਈਏ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਸ ਸਮੱਸਿਆ ਦਾ ਹੱਲ ਹੋ ਜਾਂਦਾ। ਪਰ ਜਿਹੜੀ ਤੁਸੀਂ ਪਨੀਰੀ ਦਾ ਜ਼ਿਕਰ ਕੀਤਾ ਹੈ ਉਹਦੇ ਲਈ ਆਹ ਸਮਾਂ ਬੜਾ ਸਾਡੇ ਕੋਲ ਢੁਕਵਾਂ ਹੈ।
1: ਆਹ ਪਨੀਰੀ ਜਿਹੜੀ ਬੀਜੀ ਹੋਈ ਹੈ,
0: ਬੀਜੀ ਹੋਈ ਹੈ ਜਿਹੜੀ,
1: ਉਹਦੀ ਸਾਂਭ ਸੰਭਾਲ ਬੜੀ ਮਹੱਤਵਪੂਰਨ ਹੈ, ਤਾਂ ਕਿ ਜੇ ਦੇਖੋ ਵਧੀਆ ਤਿਆਰ ਹੋਊਗੀ। ਆਮ ਕਹਿੰਦੇ ਹਾਂ ਵੀ 25 ਤੋਂ ਲੈ ਕੇ 30 ਦਿਨਾਂ ਦੀ ਪਨੀਰੀ, ਉਹ ਜਿਹੜੀ ਤਿਆਰ ਕੀਤੀ ਹੋਵੇ ਉਹ ਪੁੱਟ ਕੇ ਲਾਓ, ਬਹੁਤੀ ਵੱਡੀ ਉਮਰ ਦੀ ਇਵੇਂ ਲਾਓ
0: ਨਾ ਜੀ, ਫਿਰ
1: ਇੱਕ ਵਾਰ ਕੀ ਉਹ ਗੰਢਾਂ ਜੀ ਬਣ ਜਾਂਦੀਆਂ, ਤੇ ਫਿਰ ਉਹਨਾਂ ਸਮੱਸਿਆ ਆ ਜਾਂਦੀ ਹੈਗੀ।
0: ਉਹ ਤਾਂ ਦੇਖੋ ਜੀ ਫਿਰ ਕਹਿੰਦੇ ਹੁੰਦੇ ਨੇ ਨਾ ਵੀ ਜਿੱਦਾਂ
1: ਅਣਸਰਦੇ ਦਾ ਕੰਮ,
0: ਹਾਂ, ਬੂਟੇ ਦਾ ਜੋ ਖਲਾਰ ਫਲਾਰ ਚਾਹੀਦਾ ਆਪਾਂ ਨੂੰ ਉਸ ਲਿਹਾਜ਼ ਨਾਲ ਉਹ ਆਉਣਾ ਨਹੀਂ। ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਨੀਰੀ, ਸਾਨੂੰ ਪਨੀਰੀ ਵੀ ਦੱਸਦੀ ਹੈ ਬੋਲ ਕੇ, ਜਿੱਦਾਂ ਹੁਣ ਪੀਲਾਪਣ ਸਾਨੂੰ ਲੱਗਦਾ ਦਗੀਆਂ ਦੇ ਵਿੱਚ ਵੀ ਪੀਲਕ ਮਾਰਦੀ ਪਈ ਹੈ, ਕਈ ਵਾਰੀ ਪੱਤਿਆਂ 'ਤੇ ਕੋਈ ਰੋਗ ਪੈ ਜਾਂਦੇ ਹੈ, ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹੈ। ਸੋ ਇਸ ਕਰਕੇ ਪਨੀਰੀ ਤਾਂ ਇੱਕ ਤਾਂ ਦੇਖੋ ਬੀਜਣ ਤੋਂ ਪਹਿਲਾਂ ਬੜੇ ਉਪਰਾਲੇ ਹੈ ਵੀ ਜਿਹੜੇ ਆਪਾਂ ਪਨੀਰੀ ਦੇ ਵਿੱਚ ਕਰ ਸਕਦੇ, ਜਿੱਦਾਂ ਆਪਾਂ ਕਹਿੰਦੇ ਭਾਈ ਉਸੇ ਖੇਤ ਦੇ ਵਿੱਚ ਨਾ, ਜਿੱਥੇ ਪਹਿਲੋਂ ਪਨੀਰੀ
1: ਝਾੜਿਆ ਸੀ,
0: ਹਾਂ ਝਾੜਿਆ ਸੀ, ਉੱਥੇ ਨਾ ਲਾਓ ਪਨੀਰੀ, ਹੈ ਨਾ।
1: ਜਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਰੂੜੀ ਪਾ ਕੇ ਅਤੇ ਪਾਣੀ ਲਾ ਦਿਉ,
0: ਹਾਂ,
1: ਉਹਦੇ ਨਾਲ ਜਿਹੜੇ ਨਦੀਨ ਆ ਨਾ
0: ਉੱਗ ਜਾਂਦੇ,
1: ਉਹ ਪਹਿਲੇ ਉੱਗ ਪੈਂਦੇ ਆ, ਅਤੇ ਉਹ ਆਪਾਂ ਪਹਿਲਾਂ ਖਾਤਮ ਕਰਕੇ ਅਤੇ ਫਿਰ ਵਧੀਆ ਪਨੀਰੀ ਜਿਹੜੀ ਹੈ ਬੀਜੀ ਜਾ ਸਕਦੀ ਹੈ। ਅਤੇ ਤੁਸੀਂ ਗੱਲ ਕੀਤੀ ਸੀ ਨਾ ਪੀਲੇ ਪੈਣ ਦੀ, ਕਈ ਵਾਰ ਉਹਦੇ ਵਿੱਚ ਦੇਖੋ ਜਿਹੜੀ ਲੋਹੇ ਦੀ ਘਾਟ ਆ ਜਾਂਦੀ
0: ਆ ਜਾਂਦੀ ਹੈ ਜੀ,
1: ਜ਼ਿੰਕ ਦੀ ਘਾਟ ਆ ਜਾਂਦੀ, ਇਹ ਬੜੀ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਆਪਾਂ ਜਿਸ ਤਰ੍ਹਾਂ ਜੇ ਸਰਵੇਖਣ ਕਰਾਂਗੇ ਤਾਂ ਪਤਾ ਲੱਗੂਗਾ ਵੀ ਆਹ ਚੀਜ਼ ਦੀ ਘਾਟ ਆ। ਅਤੇ ਜਿੱਦਾਂ ਜਿੱਦਾਂ ਆਪਾਂ ਨੂੰ ਮਾਹਰ ਕਹਿੰਦੇ ਆ, ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦਾ ਛਿੜਕਾਅ ਕਰੋ,
0: ਬਿਲਕੁਲ,
1: ਹਾਂਜੀ, ਜੇ ਜਿੰਕ ਦੀ ਘਾਟ ਹੈ ਫਿਰ ਜਿੰਕ ਸਲਫੇਟ, ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਮੋਨੋ ਹੁੰਦੀ ਹੈ, ਇੱਕ ਦੂਸਰੀ ਹੁੰਦੀ ਹੈ, ਅਤੇ ਦੋਨਾਂ ਦੀ ਮਿਕਦਾਰ ਵੀ ਵੱਖਰੀ ਵੱਖਰੀ
0: ਵੱਖਰੀ ਵੱਖਰੀ।
1: ਅਤੇ ਉਹ ਤਾਂ ਹੀ ਅਸੀਂ ਦੇਖੋ ਜੇ ਕੋਈ ਚੀਜ਼ ਵਾਧੂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ,
0: ਕੋਈ ਫਾਇਦਾ ਨਹੀਂ।
1: ਜੇ ਸਿਫਾਰਸ਼ ਦੇ ਮੁਤਾਬਕ ਪਾਵਾਂਗੇ, ਸਹੀ ਸਮੇਂ 'ਤੇ ਢੁਕਵੇਂ ਸਮੇਂ 'ਤੇ ਪਾਵਾਂਗੇ ਤਾਂ ਫਿਰ ਫਾਇਦਾ ਆ।
0: ਆ ਜੀ ਹੁਣ ਤਾਂ ਦੇਖੋ ਐਵੇਂ ਇੱਕ ਨਾ ਸਾਡਾ ਇੱਕ ਭਰਮ ਭੁਲੇਖਾ ਹੈ ਵੀ ਜੀ ਰੰਗ ਥੋੜ੍ਹਾ ਜਿਹਾ ਨਾ ਹਾਲੀ ਪੀਲ ਕੇ ਮਾਰਦੀ ਪਈ ਹੈ, ਜਾਂ ਰੰਗ ਕਾਲਾ ਸਿਆਹ ਜਾਂ ਨਹੀਂ ਲੱਗਦਾ ਸਾਨੂੰ, ਇਹ ਕੋਈ ਮਤਲਬ ਇਹ ਕੋਈ ਜਿੱਦਾਂ ਕਹਿੰਦੇ ਆਧਾਰ ਨਹੀਂ ਹੈ ਨਰੋਈ ਪਨੀਰੀ ਦਾ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਕਿ ਰੰਗਾਂ 'ਚ ਨਾ ਜਾਓ ਤੁਸੀਂ, ਪਨੀਰੀ ਸਾਡੀ ਨਰੋਈ ਹੋਣੀ ਚਾਹੀਦੀ, ਬਸ ਇਹ ਚੀਜ਼ ਦੇਖੋ ਉਹਨੂੰ ਕਿਸੇ ਤਰ੍ਹਾਂ ਦੀ
1: ਰਲਾ ਨਾ ਹੋਵੇ,
0: ਹਾਂ,
1: ਨਦੀਨ ਨਾ ਹੋਣ,
0: ਨਦੀਨ ਨਾ।
1: ਕਈ ਵਾਰ ਨਦੀਨ ਵੀ ਉਹ 'ਚ ਹੋ ਜਾਂਦੇ ਆ, ਕੋਈ ਹੋਰ ਕਿਸਮ ਦਾ ਰਲਾ ਆ, ਉਹ ਵੀ ਫਿਰ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ।
0: ਦੇਖੋ ਨਦੀਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਪਨੀਰੀ ਦੇ ਵਿੱਚ ਅਸੀਂ ਇਹ ਆ ਵੀ ਹੱਥਾਂ ਨਾਲ ਹੀ ਪੁੱਟ ਕੇ ਜਿਹੜਾ ਹੈ ਪ੍ਰਬੰਧ ਕਰ ਲੈਂਦੇ ਹਾਂ, ਅੱਗੋਂ ਫਸਲ ਦੇ ਵਿੱਚ ਥੋੜ੍ਹੀ ਹੱਥਾਂ ਨਾਲ ਪੁੱਟੇ ਜਾਣੇ ਇੰਨੇ ਰਕਬੇ 'ਚ।
1: ਹਾਂ ਹਾਂ,

0: ਫਿਰ ਆਪਾਂ ਦਵਾਈਆਂ ਨਾਲ ਦੇਖੋ ਕਾਬੂ ਕਰਨੇ ਪੈਂਦੇ ਆ ਸਾਨੂੰ। ਸੋ ਇਸ ਕਰਕੇ ਕਹਿੰਦੇ ਹਾਂ ਵੀ ਭਾਈ ਬਹੁਤ ਸਾਰਾ ਖਰਚਾ ਜਿਹੜਾ ਹੈ ਪਨੀਰੀ ਜਿੰਨੀ ਸਾਡੀ ਜਿੱਦਾਂ ਕਹਿ ਸਕਦੇ ਹਾਂ ਕਿ ਚੰਗੀ ਹੋਏਗੀ, ਨਰੋਈ ਹੋਏਗੀ, ਬਿਮਾਰੀ ਤੋਂ ਰਹਿਤ ਹੋਏਗੀ, ਕਿਸੇ ਤੱਤ ਦੀ ਘਾਟ ਤੋਂ ਰਹਿਤ ਹੋਏਗੀ, ਅਤੇ ਉਹ ਪਨੀਰੀ ਜਿਹੜੀ ਜਦੋਂ ਖੇਤ ਦੇ ਵਿੱਚ ਲਾਵਾਂਗੇ ਅਤੇ ਲਾਉਣ ਵੇਲੇ ਵੀ ਥੋੜ੍ਹਾ ਧਿਆਨ ਰੱਖਣਾ ਜ਼ਰੂਰੀ ਹੈ, ਪਟਾਈ ਵੇਲੇ ਵੀ ਧਿਆਨ ਰੱਖਣਾ ਜ਼ਰੂਰੀ,
1: ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਹੈ ਜੀ। ਜਦੋਂ ਪਟਾਈ ਕਰਨੀ ਹੈਗੀ ਹੈ ਉਦੋਂ ਵੀ ਆਪਾਂ ਧਿਆਨ ਰੱਖੋ ਕਿ ਸਹੀ ਤਰੀਕੇ ਨਾਲ ਜੜ੍ਹ ਵਗੈਰਾ ਪੂਰੀ ਹੋਵੇ, ਪਾਣੀ ਲਾ ਦਿਓ। ਅਤੇ ਵੈਸੇ ਸਾਡੇ ਕਿਸਾਨ ਵੀਰ ਬੜਾ ਵਧੀਆ ਕਰਦੇ ਆ ਵੀ ਉਹ ਖੇਤ ਹੀ ਪੋਲਾ ਤਿਆਰ ਕਰਦੇ ਇਸ ਤਰੀਕੇ ਦਾ ਵੀ ਸੌਖਾ ਪੱਟੀ ਜਾਵੇ ਜੀ।
0: ਬਿਲਕੁਲ ਜੀ, ਇਸੇ ਕਰਕੇ ਰੂੜੀ ਕਿਉਂ ਸਿਫਾਰਸ਼ ਕੀਤੀ ਜਾਂਦੀ ਹੈ। ਰੂੜੀ ਦਾ ਮਤਲਬ ਇਹੀ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆਪਾਂ ਪਨੀਰੀ ਬੀਜਦੇ ਹਾਂ, ਉਹਦਾ ਮਤਲਬ ਹੈ ਜ਼ਮੀਨ ਦੇ ਵਿੱਚ ਪਲਾਵਟ ਰਹੇ।
1: ਹਾਂ, ਜੜ੍ਹ ਬਹੁਤੀ ਡੂੰਘੀ ਨਾ ਜਾਵੇ।
0: ਹਾਂ, ਜੜ੍ਹ ਬਹੁਤੀ ਡੂੰਘੀ ਨਾ ਜਾਵੇ, ਜਦੋਂ ਪੁੱਟੀਏ ਕਿਸੇ ਤਰ੍ਹਾਂ ਜੜ੍ਹ ਨੂੰ ਨੁਕਸਾਨ ਨਾ ਹੋਵੇ।
1: ਹਾਂ,
0: ਕਿਉਂਕਿ ਜਦੋਂ ਜੜ੍ਹ ਨੂੰ ਨੁਕਸਾਨ ਹੋਊਗਾ, ਬੂਟਾ ਆਪਾਂ ਖੇਤ ਦੇ ਵਿੱਚ ਲਾਉਣਾ ਹੈ ਅਤੇ ਤੁਹਾਨੂੰ ਪਤਾ ਫਿਰ ਜੜ੍ਹ ਨਾ ਹੋਈ, ਨਰੋਈ ਜੜ੍ਹ ਨਾ ਹੋਈ ਤਾਂ ਜੜ੍ਹ ਲੱਗੂ ਕਿੱਦਾਂ?
1: ਹਾਂ, ਅਤੇ ਜਦੋਂ ਪਨੀਰੀ ਆਪਾਂ ਲਾਉਣੀ ਹੈ ਨਾ ਪੁੱਟ ਕੇ ਰੁਲੀ ਆਰਾਮ ਜੀ, ਅਤੇ ਬੂਟਿਆਂ ਦੀ ਗਿਣਤੀ ਦਾ ਪੂਰਾ ਖਿਆਲ ਰੱਖੋ ਜੀ। ਕਈ ਵਾਰ ਅਸੀਂ ਕਾਮਿਆਂ 'ਤੇ ਛੱਡ ਦਿੰਦੇ ਹਾਂ ਵੀ ਚਲੋ ਆਹ ਲਾ ਲੈਂਦੇ ਉਹ,
0: ਹਾਂ
1: ਉਹ ਕੀ ਕਰਦੇ ਪਾਸੇ ਪਾਸੇ ਦਿਖਾਉਣ ਵਾਸਤੇ ਤਾਂ ਲਾ ਦਿੰਦੇ ਆ, ਸਹੀ ਸੀ
0: ਆਲੇ ਦੁਆਲੇ,
1: ਹਾਂ
0: ਚੰਗਾਰ ਹੋ ਜਾਂਦਾ
1: ਅਤੇ ਵਿਚਕਾਰ ਉਹ ਫਿਰ ਦਵਾ ਦਾ ਕੰਮ ਨਿਬੇੜਦੇ ਆ।
0: ਹਾਂ, ਸਹੀ ਗੱਲ ਹੈ। ਬੂਟੇ ਤਾਂ ਦੇਖੋ ਜੀ ਦੋ ਤਾਂ ਮੰਨ ਕੇ ਚੱਲੋ ਤੁਸੀਂ,
1: ਹਾਂ
0: ਦੋ ਬੂਟੇ ਇੱਕ ਥਾਂ 'ਤੇ ਲਾਉਣੇ ਹੈ ਅਤੇ ਫਾਸਲਾ ਜਿਹੜਾ ਨਾ ਕਹਿੰਦੇ ਹੁੰਦੇ ਬਹੁਤੀ ਸੰਘਣੀ ਅਤੇ ਨਾ ਬਹੁਤੀ ਛਿੱਦੀ,
1: ਹਾਂ
0: ਦੋਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ।
1: ਅਤੇ ਜੇ ਕੋਈ ਆਪਾਂ ਨੂੰ ਲੱਗਦਾ ਵੀ ਘਾਟ ਹੈ, ਜਿਸ ਆਪਾਂ ਗੱਲ ਕਰ ਰਹੇ ਸੀ, ਅਤੇ ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦਾ ਵਰਤੋਂ ਕਰੋ, ਜੇ ਆਪਣੇ ਕੋਲ ਜ਼ਿੰਕ ਦੀ ਘਾਟ ਹੈ ਅਤੇ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾ।
0: ਪਾਣੀ ਦਾ ਵੀ ਦੇਖੋ ਇਹ 'ਚ ਸੰਧੂ ਸਾਹਿਬ ਬੜਾ ਪਨੀਰੀ ਦੇ ਵਿੱਚ ਪ੍ਰਬੰਧ ਜਿਹੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਾਣੀ ਜਿਹੜਾ ਹਜੇ ਤਾਂ ਆਪਾਂ ਸਾਰੀ ਜਾਣਦੇ ਹਾਂ ਕਿ ਇਹ ਫਸਲ ਹੈ ਤਾਂ ਪਾਣੀ ਦੀ ਹੈ, ਪਰ ਪਾਣੀ ਦੀ ਹੁਣ ਮਹਾਰਾਜ ਨੇ ਸਾਨੂੰ ਇਹ ਖੋਜਬੀਨ ਕਰਕੇ ਜਿਹੜਾ ਹੈ ਇਹ ਚੀਜ਼ ਦੱਸਤਾ ਕਿ ਪਾਣੀ ਖੜੋਤਾ ਰੱਖਣ ਨਾਲ ਜਾਂ ਪੂਰਾ ਭਰ ਕੇ ਰੱਖਣ ਨਾਲ ਕੋਈ ਬਹੁਤਾ ਜਿਹੜਾ ਫਾਇਦਾ ਨਹੀਂ ਸਾਨੂੰ ਹੋਣਾ, ਚਾਹੇ ਉਹ ਪਨੀਰੀ ਦੀ ਗੱਲ ਕਰ ਲਏ ਜੇ ਫਸਲ ਦੀ ਗੱਲ ਕਰ।
1: ਸਿਰਫ ਮਾਹਰ ਆਪਾਂ ਨੂੰ ਇਹੀ ਕਹਿੰਦੇ ਆ ਵੀ ਜਦੋਂ ਪਨੀਰੀ ਲਾਉਣੀ ਆ ਉਦੋਂ 15 ਕੁ ਦਿਨ ਧਿਆਨ ਰੱਖੋ,
0: ਬਿਲਕੁਲ ਬਿਲਕੁਲ
1: ਉਦੋਂ ਨਾ ਆਉਣ ਦਿਓ, ਕਿਉਂਕਿ ਕਈ ਵਾਰ ਜਿਹੜਾ ਨਾ ਉਹ ਜੇ ਖੇਤ ਦੇ ਵਿੱਚ ਆਪਣਾ ਤਰੇੜ ਪਾਟ ਗਈ,
0: ਤਰੇੜ ਤੋਂ ਇਲਾਵਾ ਜੀ ਨਦੀਨਾਂ ਦਾ ਦੇਖੋ ਨਾ, ਪਹਿਲੇ 15 ਦਿਨਾਂ ਦੇ ਵਿੱਚ ਜੰਮ ਪੈਣਾ ਨਦੀਨਾਂ ਦਾ, ਜਦੋਂ ਤੁਸੀਂ ਲਾਉਣ ਵੇਲੇ ਉਹ ਮਾਹਰ ਇਸੇ ਕਰਕੇ ਕਹਿੰਦੇ ਹੈ ਵੀ ਉਸ ਟਾਈਮ ਅਸੀਂ ਦਵਾਈ ਪਾਈ ਹੁੰਦੀ ਹੈ ਉਹ ਅਸਰ ਆ ਜਾਂਦਾ ਜ਼ਮੀਨ ਦੇ ਵਿੱਚ ਦਵਾਈ ਦਾ, ਮੁੜ ਕੇ ਤਾਂ ਫਿਰ ਉਹੀ ਹਿਸਾਬ ਹੈ
1: ਦੱਬ ਲੈਣਾ ਜੀ ਆਪੇ,
0: 4-6 ਦਿਨਾਂ ਦੇ ਬਾਅਦ ਹੀ ਜਿਹੜਾ ਹੈ ਆਪਾਂ ਪਾਣੀ ਲਾਈਏ ਤਾਂ ਕਿ ਪਾਣੀ ਦੀ ਵੀ ਨਾਲ ਨਾਲ ਬੱਚਤ ਹੋ ਜਾਵੇ। ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

ਹੁਣੇ ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣ ਰਹੇ ਸੀ। ਆਕਾਸ਼ਵਾਣੀ ਦਾ ਜਲੰਧਰ ਕੇਂਦਰ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ। ਆਹੁਣ ਸਰਵਣ ਕਰਦੇ ਹਾਂ ਭਗਤੀ ਮਾਨਸ ਗਾਨ ਦਾ ਲੜੀਵਾਰ ਪਾਠ।

ਹੁਣੇ ਤੁਸੀਂ ਮਾਨਸ ਗਾਨ ਦਾ ਲੜੀਵਾਰ ਪਾਠ ਸਰਵਨ ਕਰ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਆਹੁਣ ਪਰਿਚੇ ਤਹਿਤ ਜਾਣਦਿਆਂ ਦਿਨ ਭਰ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰ ਦੀ ਸਭਾ ਦਾ ਖਾਸ ਰੰਗ ਪ੍ਰੋਗਰਾਮ ਸੋਹਣੀ ਸਵੇਰ ਪੇਸ਼ ਕਰਾਂਗੇ। ਸਵੇਰੇ 7:02 ਤੇ 8:40 ਤੇ ਮੈਕ ਪੰਜਾਬ ਦੀ ਪ੍ਰੋਗਰਾਮ 'ਚ ਪੰਜਾਬੀ ਫਿਲਮਾਂ 'ਚੋਂ ਕੁਝ ਗੀਤ ਪੇਸ਼ ਕੀਤੇ ਜਾਣਗੇ।

ਸਵੇਰੇ 9 ਵਜੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ 'ਚ ਅੱਜ ਤੁਸੀਂ ਪੰਡਿਤ ਵਿਸ਼ਵ ਮੋਹਨ ਭੱਟ ਦਾ ਗਿਟਾਰ 'ਤੇ ਵਜਾਇਆ ਰਾਗ ਅਹੀਰ ਭੈਰਵ ਸੁਣੋਗੇ। ਸਪੋਂਸਰਡ ਪ੍ਰੋਗਰਾਮ ਉਮੰਗ ਦਾ ਸਮਾਂ ਰਹੇਗਾ ਸਵੇਰੇ 9:30 ਵਜੇ। ਸਵੇਰੇ 10:02 'ਤੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਲਾਈਵ ਫੋਨ ਕਾਲ ਦੇ ਜ਼ਰੀਏ ਸਰੋਤਿਆਂ ਦੀ ਪਸੰਦ 'ਤੇ ਹਿੰਦੀ ਫਿਲਮੀ ਗੀਤ ਸੁਣਵਾਏ ਜਾਣਗੇ। ਵਟਸਐਪ ਰਾਹੀਂ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ ਭੇਜ ਸਕਦੇ ਹੋ। ਇਹ ਫਰਮਾਇਸ਼ ਪ੍ਰੋਗਰਾਮ ਜਿਹੜਾ ਹੈ ਧਮਕ ਜਲੰਧਰ ਪੈਂਦੀ 11:05 'ਤੇ ਪੇਸ਼ ਕੀਤਾ ਜਾਏਗਾ। ਦਿਨੇ 12:05 'ਤੇ ਪਰਿਵਾਰਕ ਪ੍ਰੋਗਰਾਮ ਵਸਦੇ ਵਿਹੜੇ 'ਚ

ਅੱਜ ਦੇ ਖਾਸ ਦਿਨਾਂ ਤੇ ਚਾਤ ਮਹਿਮਾਨ ਬਰੂਹਾਂ ਤੇ ਸਿਲਸਿਲੇ ਤਹਿਤ ਹਰਭਜਨ ਸਿੰਘ ਅਤੇ ਪਰਮਜੀਤ ਕੌਰ ਨਾਲ ਕੀਤੀ ਗੱਲਬਾਤ ਸੁਣੋਗੇ। ਇਸ ਤੋਂ ਇਲਾਵਾ ਪਕਵਾਨ ਸਿਲਸਿਲਾ ਵੀ ਹੋਏਗਾ। ਦਿਨੇ ਸਵਾ ਇੱਕ ਵਜੇ ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਫੌਜੀ ਵੀਰਾਂ ਦੇ ਮਨੋਰੰਜਨ ਲਈ ਕੁਝ ਹਿੰਦੀ ਫਿਲਮੀ ਗੀਤ ਪੇਸ਼ ਕਰਾਂਗੇ। ਦੁਪਹਿਰ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ 'ਚ ਅੱਜ ਦੇ ਗਾਇਕ ਕਲਾਕਾਰ ਹੋਣਗੇ ਸੁਖਵਿੰਦਰ ਸਿੰਘ। ਸ਼ਾਮ 4:02 ਤੇ ਸਦਾ ਬਹਾਰ ਗੀਤ, ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਆਨੰਦ ਤੁਸੀਂ ਮਾਣ ਸਕੋਗੇ ਇਸ ਤਹਿਤ।

0: ਸ਼ਾਮ 7 ਵਜੇ ਖਬਰਾਂ ਪੰਜਾਬੀ ਛੋਣਗੀਆਂ। ਅਸੀਂ ਆਪਣੇ ਸੁਣਨ ਵਾਲੇ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗੇ ਕਿ ਅੱਜ ਤੋਂ ਲੈ ਕੇ 21 ਜੂਨ ਤੱਕ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲੀਆਂ ਜਿਹੜੀਆਂ ਖਬਰਾਂ ਨੇ ਸ਼ਾਮ 7 ਵਜੇ ਤੋਂ ਸੁਣੋਗੇ। ਸ਼ਾਮ 7:10 ਤੇ ਗਰੀਬ ਕਲਿਆਣ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਰਾਤ 8 ਵਜੇ ਜ਼ਿੰਦਗੀ ਹਸੀਨ ਹੈ, ਰਾਤ 9:30 ਵਜੇ ਪੰਜਾਬੀ ਨਾਟਕ ਤਰਕੀਬ ਪੇਸ਼ ਕੀਤਾ ਜਾਏਗਾ। ਕਵੀ ਗੋਸ਼ਟੀ ਦਾ ਸਮਾਂ ਰਹੇਗਾ ਰਾਤ 10:02। ਤੇ ਰਾਤ 10:30 ਵਜੇ ਚੰਦ ਗਜ਼ਲਾਂ ਸਮਾਤ ਫਰਮਾਓਗੇ। ਸੋ ਜੀ, ਇਹ ਸੀ ਪਰਿਚੇ ਤਹਿਤ ਅੱਜ ਦਿਨ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਬਾਰੇ ਚ ਜਾਣਕਾਰੀ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਾਉਣਾ ਚਾਹਾਂਗੇ ਕਿ ਸ਼ਾਮ 7:30 ਵਜੇ ਪ੍ਰਸਾਰਿਤ ਹੋਣ ਵਾਲੀਆਂ ਪੰਜਾਬੀ ਖਬਰਾਂ ਅੱਜ ਤੋਂ ਲੈ ਕੇ 21 ਜੂਨ ਤੱਕ ਤੁਸੀਂ ਸ਼ਾਮ 7 ਵਜੇ ਸੁਣੋਗੇ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ।
1: ਵਾਰਤਾਹ ਸ੍ਰੂਯੰਤਾਮ, ਪ੍ਰਵਾਚਕ ਪੁਨੀਤ ਤ੍ਰਿਪਾਠੀ। अथ वार्ताः। प्रधानमन्त्री नरेन्द्र मोदी अद्य नवदिल्ल्यां म्यान्मार देशस्य राष्ट्रपतिना यू मिन आङ्ग लैङ्ग इत्यनेन सह चर्चां करिष्यति। उभयोः देशयोः मध्ये ऐतिहासिकानां सभ्यतानां च सम्बन्धान् इतोपि सुदृढीकरणाय वार्तालापः भविष्यति। वार्तालापावधौ म्यान्मार भारतयोः मध्ये सुरक्षा सम्पर्कौ च समेत्य सम्पूर्णेषु विभिन्नेषु विषयेषु चर्चाः भविष्यन्ति। राष्ट्रीय सुरक्षा परामर्शदः अजीत डोभालः गतरात्रौ दिल्ल्याम् अतिथिगणमान्यैः सह मेलनं विहितवान्। अवधेयं यत् म्यान्मारदेशस्य राष्ट्रपतिः शनिवासरे भारतस्य पञ्चदिवसीय यात्रायां बिहारस्य गयानगरं सम्प्राप्तवान् आसीत्। म्यान्मारदेशस्य राष्ट्रपतेः भारतस्य आधिकारिकयात्रायाः कारणात् उभयोः देशयोः मध्ये बहुपक्षीयसम्बन्धः इतोपि सुदृढः भविष्यति इत्यपेक्षास्ति। प्रधानमन्त्रिणा नरेन्द्रमोदिना प्रकृतिसंरक्षणे, स्थानीयसमाह्वानानां निराकरणे, अन्यसामाजिककार्येषु च तेषां प्रेरक उपक्रमाणाम्

ਲਾ ਜੀ, ਨਵਾਂ ਮਹੀਨਾ ਨਵੀਂ ਸ਼ੁਰੂਆਤ ਉੱਤੋਂ ਆ। ਅੱਜ ਹੈ ਸੋਮਵਾਰ, 1 ਜੂਨ 2026 ਦਾ ਇਹ ਪਿਆਰਾ ਜਿਹਾ ਦਿਨ, ਅਤੇ ਤੁਸੀਂ ਸੁਣ ਰਹੇ ਹੋ ਆਪਣਾ ਪਿਆਰਾ ਪ੍ਰੋਗਰਾਮ ਸੋਹਣੀ ਸਵੇਰ, ਜਿੱਥੇ ਹਰ ਸਵੇਰ ਇੱਕ ਨਵੀਂ ਉਮੀਦ, ਇੱਕ ਨਵੀਂ ਰੋਸ਼ਨੀ ਅਤੇ ਇੱਕ ਨਵੀਂ ਸੋਚ ਲੈ ਕੇ ਆਉਂਦੀ ਹੈ। ਬਹੁਤ ਹੀ ਸਤਿਕਾਰ ਨਾਲ, ਬਹੁਤ ਹੀ ਪਿਆਰ ਨਾਲ ਤੁਹਾਨੂੰ ਸਭ ਨੂੰ ਜੀ ਆਖਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਹੈ 1 ਜੂਨ, ਇੱਕ ਨਵੇਂ ਮਹੀਨੇ ਦੀ ਸ਼ੁਰੂਆਤ, ਨਵੇਂ ਮਹੀਨੇ ਦਾ ਪਹਿਲਾ ਦਿਨ, ਅਤੇ ਪਹਿਲੇ ਦਿਨ ਸੋਮਵਾਰ ਹੈ। ਹਾਂ ਹਾਂ, ਤੁਸੀਂ ਕਹਿਣਾ ਅਸੀਂ ਬਿਲਕੁਲ ਤਿਆਰ ਹਾਂ। ਕਿਉਂ ਭਲਾ? ਕਿਉਂਕਿ ਬਹੁਤ ਸਾਰੇ ਲੋਕਾਂ ਨੇ ਆਫਿਸ ਜਾਣਾ ਹੈ, ਕੰਮ ਕਰਨ ਜਾਣਾ ਹੈ, ਦਿਹਾੜੀ 'ਤੇ ਜਾਣਾ ਹੈ, ਹੋਰ

ਇੱਕ ਬੰਦੇ ਨੂੰ ਅੱਜ ਛੁੱਟੀ ਹੈ। ਤੁਸੀਂ ਕਹਿਣਾ ਬੰਦਾ ਕਿਹੜਾ ਜਿਹਨੂੰ ਅੱਜ ਛੁੱਟੀ ਹੈ? ਬਿਲਕੁਲ ਛੁੱਟੀ ਹੈ ਉਹਨਾਂ ਬੰਦਿਆਂ ਦੇ ਬੱਚਿਆਂ ਨੂੰ ਜਿਨ੍ਹਾਂ ਦੀਆਂ ਸਕੂਲ ਵਿੱਚ ਛੁੱਟੀਆਂ ਪੈ ਚੁੱਕੀਆਂ ਨੇ। ਕਾਲਜ ਜਾਣ ਵਾਲਿਆਂ ਦੇ ਇਮਤਿਹਾਨ ਚੱਲ ਰਹੇ ਹੋਣੇ ਕਿਤੇ ਕਿਤੇ, ਹੈ ਨਾ, ਅਤੇ ਉਹਨਾਂ ਦੇ ਤਾਂ ਕਾਲਜ ਸ਼ੁਰੂ ਹੀ ਜੁਲਾਈ ਦੇ ਐਂਡ ਅਤੇ ਅਗਸਤ ਦੇ ਵਿੱਚ ਸ਼ੁਰੂ ਹੁੰਦੇ ਨੇ, ਹੈ ਨਾ। ਬੱਚਿਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ, ਛੁੱਟੀਆਂ ਤੁਹਾਡੀਆਂ ਨਹੀਂ ਹੈ, ਸਿਰਫ ਬੱਚਿਆਂ ਦੀਆਂ ਨੇ, ਇਹ ਅਸੀਂ ਸਾਰੇ ਕਹਿੰਦੇ ਹਾਂ। ਅਤੇ ਬਾਕੀ ਗੱਲਾਂ ਤਾਂ ਇੰਨੀਆਂ ਸਾਰੀਆਂ ਨੇ, ਦਿਲ ਕਰਦਾ ਕਿ ਸਾਰੀਆਂ ਪਿਟਾਰਾ ਜਿਹੜਾ ਨਾ ਹੁਣੇ ਹੀ ਖੋਲ੍ਹ ਦਈਏ, ਪਰ ਇੰਜ ਨਹੀਂ ਨਾ ਕਰਨਾ ਚਾਹੀਦਾ। ਇੱਕੋ ਵਾਰੀ ਮਿਠਾਈ ਮਿਲ ਜਾਈਏ, ਡੱਬਾ ਭਰ ਕੇ ਇੱਕ ਬੰਦਾ ਮਿਠਾਈ ਇੱਕੋ ਵੇਲੇ ਨਹੀਂ ਖਾ ਸਕਦਾ, ਇਸ ਕਰਕੇ ਹੌਲੀ ਹੌਲੀ। ਪੂਰਾ ਇੱਕ ਘੰਟਾ ਹੈ ਆਪਣੇ ਕੋਲ, ਇੱਕ ਘੰਟੇ ਦੇ ਵਿੱਚੋਂ ਵੈਸੇ 8 ਮਿੰਟ ਬੀਤ ਚੁੱਕੇ ਨੇ। ਸੋਹਣੀ ਸਵੇਰ ਪ੍ਰੋਗਰਾਮ ਦਾ ਸਿਲਸਿਲਾ ਅੱਜ ਪਰਮਿੰਦਰ ਤੁਹਾਡੇ ਨਾਲ ਸਾਂਝਾ ਕਰ ਰਹੀ ਹੈ, ਅਤੇ ਬਸ ਫਿਰ ਤੁਸੀਂ ਬਿਲਕੁਲ ਤਿਆਰ ਰਹਿਣਾ। ਕਿਉਂ? ਕਿਉਂਕਿ

ਲਓ ਜੀ, ਗੀਤ ਨੇ ਬਹੁਤ ਸੋਹਣਾ ਜਿਹਾ ਸੁਨੇਹਾ ਦਿੱਤਾ ਹੈ, ਪ੍ਰੇਮ ਰਤਨ ਧਨ ਪਾਇਓ। ਪ੍ਰੇਮ ਸਿਰਫ ਮੁੰਡਾ ਕੁੜੀ, ਘਰ ਵਾਲਾ ਘਰ ਵਾਲੀ ਜਾਂ ਹੋਰ ਰਿਸ਼ਤੇ, ਹਾਂ ਪ੍ਰੇਮ ਤੁਹਾਡਾ ਤੁਹਾਡੇ ਕੰਮ ਨਾਲ ਹੋ ਸਕਦਾ ਹੈ, ਪ੍ਰੇਮ ਤੁਹਾਡਾ ਤੁਹਾਡੇ ਪਰਿਵਾਰ ਨਾਲ ਹੋ ਸਕਦਾ ਹੈ, ਪ੍ਰੇਮ ਤੁਹਾਡਾ ਕਿਸੇ ਸੰਗੀਤ ਦੀ ਧੁੰਨ ਦੇ ਨਾਲ ਹੋ ਸਕਦਾ ਹੈ, ਪ੍ਰੇਮ ਤੁਹਾਨੂੰ ਕੁਦਰਤ ਦੇ ਨਾਲ ਹੋ ਸਕਦਾ ਹੈ। ਪ੍ਰੇਮ ਨੂੰ ਸਿਰਫ ਇੱਕ ਰਿਸ਼ਤੇ ਵਿੱਚ ਨਾ ਜੋੜੀਏ, ਪ੍ਰੇਮ ਵਿਸ਼ਾਲ ਹੈ। ਕੁਦਰਤ ਨੇ ਪ੍ਰਕਿਰਤੀ ਨਾਲ ਪ੍ਰੇਮ ਕੀਤਾ ਤਾਂ ਹੀ ਇਹ ਵਿਸ਼ਾਲ ਕੁਦਰਤ ਦਾ ਸਿਰਜਣ ਹੋ ਪਾਇਆ। ਕਹਿੰਦੇ ਨੇ ਨਵੀਂ ਸ਼ੁਰੂਆਤ ਹੈ, ਪਹਿਲਾ ਦਿਨ ਹੈ, ਪਹਿਲੀ ਜੂਨ 2026 ਹੈ, ਮਹੀਨੇ ਦਾ ਪਹਿਲਾ ਦਿਨ ਜੇ ਵਧੀਆ ਸ਼ੁਰੂ ਹੋ ਜਾਏ ਨਾ ਤਾਂ ਫਿਰ ਕਹਿੰਦੇ ਸਾਰਾ ਮਹੀਨਾ ਹੀ ਵਧੀਆ ਨਿਕਲਦਾ। ਜਿਵੇਂ ਆਸ ਹੁੰਦੀ ਨਾ ਨਵੇਂ ਸਾਲ 'ਤੇ, ਪਹਿਲੀ ਤਰੀਕ ਨੂੰ, ਪਹਿਲੀ ਜਨਵਰੀ ਨੂੰ ਦਿਨ ਵਧੀਆ ਲੰਘੇ, ਅਤੇ ਇਸ ਕਰਕੇ ਸਾਰਾ ਸਾਲ ਹੀ ਫਿਰ ਵਧੀਆ ਲੰਘਦਾ, ਇਹ ਆਮ ਤੌਰ 'ਤੇ ਸੋਚਿਆ ਜਾਂਦਾ। ਵੈਸੇ ਮੈਨੂੰ ਇੱਦਾਂ ਲੱਗਦਾ ਹੈ ਕਿ ਜੇ ਅਸੀਂ ਰੋਜ਼ ਹੀ ਵਧੀਆ ਵਧੀਆ ਸੋਚੀਏ ਤਾਂ ਰੋਜ਼ ਹੀ ਵਧੀਆ ਵਧੀਆ ਹੋ ਜਾਏਗਾ, ਮਤਲਬ ਹਰ ਇੱਕ ਦਿਨ ਨੂੰ ਨਵੇਂ ਦਿਨ ਦੀ ਤਰ੍ਹਾਂ ਗਿਣੀਏ। ਚਲੋ ਬਾਕੀ ਦੀਆਂ ਗੱਲਾਂ ਬਾਅਦ 'ਚ, ਪਹਿਲਾਂ ਇੱਕ ਜ਼ਰੂਰੀ ਸੂਚਨਾ ਤੁਹਾਡੇ ਸਾਰੇ ਸੁਣਨ ਵਾਲਿਆਂ ਲਈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਰੋਜ਼ਾਨਾ 7:30 ਵਜੇ ਪੰਜਾਬੀ 'ਚ ਖ਼ਬਰਾਂ ਪ੍ਰਸਾਰਿਤ ਹੁੰਦੀਆਂ ਨੇ ਆਕਾਸ਼ਵਾਣੀ ਜਲੰਧਰ ਤੋਂ, ਹੈ ਨਾ। ਅਤੇ ਇਹ ਖ਼ਬਰਾਂ ਜਿਹੜੀਆਂ ਅੱਜ ਤੋਂ ਲੈ ਕੇ 21 ਜੂਨ ਤੱਕ ਤੁਸੀਂ ਸ਼ਾਮ 7:30 ਵਜੇ ਦੀ ਬਜਾਏ ਸ਼ਾਮ 7 ਵਜੇ ਇਹਨਾਂ ਖ਼ਬਰਾਂ ਦਾ ਪ੍ਰਸਾਰਣ ਸੁਣੋਗੇ। ਇਹ ਤਾਂ ਹੋ ਗਈ ਵਿਸ਼ੇਸ਼ ਸੂਚਨਾ, ਜਿਹਦੇ ਬਾਰੇ ਤੁਹਾਨੂੰ ਮੈਂ ਸਮੇਂ-ਸਮੇਂ 'ਤੇ ਚੇਤਾ ਕਰਾਉਂਦੀ ਰਹੂੰਗੀ। ਵੈਸੇ ਕਹਿੰਦੇ ਨੇ ਕੱਲ੍ਹ ਦੀ ਕਹਾਣੀ ਲੰਘ ਗਈ, ਆਉਣ ਵਾਲੇ ਕੱਲ੍ਹ ਦਾ ਪਤਾ ਨਹੀਂ, ਪਰ ਅੱਜ ਦਾ ਜਿਹੜਾ ਦਿਨ ਹੈ ਨਾ, ਰੱਬ ਦਾ ਸਭ ਤੋਂ ਸੋਹਣਾ ਤੋਹਫ਼ਾ ਹੈ। ਆਓ ਅੱਜ ਦੇ ਦਿਨ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਤੇ ਸਫਲ ਦਿਨ ਬਣਾਉਣ ਵੱਲ ਜੁਟ ਜਾਈਏ।

ਹੈ ਕਿ ਅੱਜ ਕੀ ਲਿਖਣਾ ਹੈ। ਜੀਵਨ 'ਚ ਹਰ ਵੱਡੀ ਕਾਮਯਾਬੀ ਛੋਟੇ ਜਿਹੇ ਕਦਮ ਨਾਲ ਸ਼ੁਰੂ ਹੁੰਦੀ ਹੈ, ਅਤੇ ਜੇ ਤੁਸੀਂ ਅੱਜ ਸਿਰਫ ਇੱਕ ਚੰਗਾ ਕੰਮ ਕਰਨ ਵਾਲੀ ਨਿੱਕਾ ਜਿਹਾ ਕਦਮ ਵੀ ਪੁੱਟ ਲਿਆ ਨਾ, ਤਾਂ ਇਹ ਮਹੀਨਾ ਕੀ ਮਹੀਨੇ ਤੋਂ ਬਾਅਦ ਅਗਲਾ ਮਹੀਨਾ, ਅਗਲਾ ਮਹੀਨਾ, ਸਾਲ, ਕਿੰਨੇ ਸਾਲ, ਅਤੇ ਫਿਰ ਹੌਲੀ ਹੌਲੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ। ਪਹਿਲਾਂ ਕਿਉਂ ਕਿਉਂ ਕਿਉਂਕਿ ਇਹ ਰੱਬ ਦੀ ਕੁਦਰਤ ਦਾ ਕਮਾਲ ਹੈ।

ਤਾਂ ਜੀ ਜਦ ਤੱਕ ਇਹ ਗੀਤ ਸ਼ੁਰੂ ਹੁੰਦਾ ਤਦ ਤੱਕ ਆਪਾਂ ਇੱਕ ਗੱਲਬਾਤ ਹੋਰ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਰੱਬ ਹਰ ਸਵੇਰ ਸਾਨੂੰ ਇੱਕ ਖਾਲੀ ਪੰਨਾ ਦਿੰਦਾ ਹੈ, ਸਵਾਲ ਇਹ ਨਹੀਂ ਕਿ ਕੱਲ੍ਹ ਕੀ ਲਿਖਿਆ ਸੀ, ਸਵਾਲ ਇਹ ਹੈ

0: ਨਮਸਕਾਰ ਜੀ, ਸੋਹਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ। ਤੁਹਾਨੂੰ ਪਤਾ ਹੀ ਹੈ 7:02 ਦੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ, ਅਤੇ ਅੱਜ ਦੇ ਇਸ ਪ੍ਰੋਗਰਾਮ 'ਚ ਹੁਣ ਅੱਜ ਦੇ ਵਿਚਾਰ ਦੇ ਨਾਲ ਆਪਾਂ ਸਾਂਝ ਪਾਉਣੀ ਹੈ। ਹਰ ਬੰਦੇ ਨੂੰ ਲੱਗਦਾ ਹੈ ਕਿ ਜੋ ਕੁਝ ਹੈ ਮੈਨੂੰ ਮਿਲ ਜਾਏ। ਤੁਹਾਨੂੰ ਵੀ ਇੰਝ ਲੱਗਦਾ? ਹਾਂ ਹਾਂ, ਮੈਨੂੰ ਤਾਂ ਇੰਝ ਹੀ ਲੱਗਦਾ ਜਦੋਂ ਮੇਰੀ ਮੰਮੀ ਰੋਟੀ ਬਣਾਉਂਦੀ ਹੈ ਨਾ ਮੇਰੇ ਲਈ, ਤਾਂ ਬਸ ਫਿਰ ਸਬਜ਼ੀ, ਮਾਂ ਦੇ ਹੱਥ ਦੀ ਰੋਟੀ ਸਬਜ਼ੀ ਤਾਂ ਸਵਾਦ ਹੀ ਲੱਗਦੀ ਹੈ। ਪਰ ਸਭ ਤੋਂ ਜ਼ਿਆਦਾ ਇੱਛਾ ਪਤਾ ਕੀ ਹੁੰਦੀ ਹੈ? ਕਿ ਸਭ ਤੋਂ ਪਹਿਲਾਂ ਵਾਰੀ ਮੇਰੀ ਆ ਜਾਏ, ਕਿਉਂਕਿ ਮਾਂ ਦੇ ਹੱਥਾਂ ਦਾ ਜਾਦੂ ਹੈ ਨਾ ਜਿਹੜਾ, ਸੱਚਮੁੱਚ ਬਹੁਤ ਆਨੰਦ ਆਉਂਦਾ ਹੈ। ਲੂਣ ਮਿਰਚਾਂ ਵਾਲੀ ਪਰੌਂਠੀ ਹੋਵੇ ਅਤੇ ਨਾਲ ਚਾਹ ਦੀ ਪਿਆਲੀ ਹੋਵੇ, ਹੈ ਨਾ, ਕਿੰਨਾ ਵਧੀਆ ਲੱਗਦਾ ਹੈ ਨਾ ਕੰਬੀਨੇਸ਼ਨ। ਹਾਂ ਹਾਂ, ਤੁਸੀਂ ਕਹਿਣਾ ਸਾਨੂੰ ਤਾਂ ਪਰੌਂਠੇ ਵੀ ਵਧੀਆ ਲੱਗਦੇ ਨੇ, ਅਤੇ ਅੱਜ 1 June ਹੋ ਗਈ ਹੈ, ਛੁੱਟੀਆਂ ਦੇ ਦਿਨ ਸ਼ੁਰੂ ਹੋ ਗਏ ਨੇ, ਮਾਂ ਦੀਆਂ ਜ਼ਿੰਮੇਵਾਰੀਆਂ ਥੋੜ੍ਹੀਆਂ ਜਿਹੀਆਂ ਹੋਰ ਵੱਧ ਜਾਣਗੀਆਂ ਅਤੇ ਕਈਆਂ ਦੀਆਂ ਥੋੜ੍ਹੀਆਂ ਘੱਟ ਜਾਣਗੀਆਂ। ਪੁੱਛੋ ਕਿਉਂ? ਕਿਉਂਕਿ ਬੱਚਿਆਂ ਨੂੰ ਸਿਰੇ ਸਿਰੇ ਉਠਾਉਣਾ ਨਹੀਂ ਪਏਗਾ। ਹਾਂ, ਤੇਰੀ ਸਕੂਲ ਬੱਸ ਆ ਗਈ, ਤੇਰੇ ਟਾਈਮ ਹੋ ਗਿਆ, ਉੱਠ ਜਾ, ਕੱਪੜੇ ਪ੍ਰੈਸ ਕਰਨੇ, ਖਾਣਾ ਬਣਾਉਣਾ, ਲੰਚ ਪੈਕ ਕਰਨਾ ਉਹਨਾਂ ਦਾ, ਹੈ ਨਾ, ਇਹ ਸਾਰੀਆਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਆਰਾਮ ਹੈ। ਬਸ ਆਪਣਾ ਟਿਫਨ ਪੈਕ ਕੀਤਾ, ਬੱਚਿਆਂ ਲਈ ਬ੍ਰੇਕਫਾਸਟ ਬਣਾਇਆ, ਨਹੀਂ ਹਾਲੇ ਨਹੀਂ, ਅੱਜ ਤਾਂ ਲੇਟ ਕਰਨਾ ਹੈ। ਚਲੋ, ਇਹ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਅੱਜ ਦੇ ਵਿਚਾਰ ਦੇ ਨਾਲ ਜੁੜੀ ਹੋਈ ਪਿਆਰੀ ਜੀ ਕਹਾਣੀ, ਕਿ ਸਿਰਫ ਅੱਜ ਹੈ ਤੁਹਾਨੂੰ ਜੋ ਮਿਲ ਰਿਹਾ, ਸਾਨੂੰ ਜੋ ਮਿਲ ਰਿਹਾ ਹੈ, ਕਿ ਉਹ ਸਾਡਾ ਹੀ ਕੀਤਾ ਹੋਇਆ ਜਾਂ ਕਿਸੇ ਹੋਰ ਨੇ ਉਹਦਾ ਬੀਜ ਪਾਇਆ ਸੀ, ਇਹ ਥੋੜ੍ਹਾ ਜਿਹਾ ਵਿਚਾਰ ਕਰ ਲਿਓ। ਇਹ ਕਹਾਣੀ ਨਾਲ ਜੁੜੀ ਗੱਲਬਾਤ ਹੈ, ਇੱਕ ਪਿੰਡ ਵਿੱਚ ਇੱਕ ਬਜ਼ੁਰਗ ਨਾ ਹਰ ਸਾਲ ਰੁੱਖ ਲਾਉਂਦਾ। ਲੋਕ ਹੱਸਦੇ, ਕਹਿੰਦੇ ਬਾਬਾ ਤੁਸੀਂ ਇਸ ਦਾ ਫਲ ਨਹੀਂ ਖਾ ਸਕੋਗੇ। ਬਾਬਾ ਜੀ ਅੱਗੋਂ ਹੱਸ ਕੇ ਜਵਾਬ ਦਿੰਦੇ, ਕਹਿੰਦੇ ਮੈਂ ਵੀ ਤਾਂ ਉਹਨਾਂ ਰੁੱਖਾਂ ਦੀ ਛਾਂ 'ਚ ਬੈਠਿਆ ਹਾਂ ਜੋ ਮੇਰੇ ਲਈ ਕਿਸੇ ਹੋਰ ਨੇ ਲਾਏ ਸਨ, ਅਤੇ ਅਸਲੀ ਕਾਮਯਾਬੀ ਉਹ ਨਹੀਂ ਜੋ ਸਿਰਫ ਤੁਹਾਨੂੰ ਫਾਇਦਾ ਦੇਵੇ, ਅਸਲੀ ਕਾਮਯਾਬੀ ਉਹ ਹੈ ਜੋ ਤੁਹਾਡੇ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਖੁਸ਼ੀ ਦੇਵੇ। ਇਸ ਕਰਕੇ ਆਪਣੇ ਪਰਿਵਾਰ ਲਈ ਤਾਂ ਕਰਨਾ ਹੈ, ਆਪਣੇ ਸਮਾਜ ਲਈ, ਆਪਣੇ ਦੇਸ਼ ਲਈ, ਆਪਣੇ ਕੌਮ ਲਈ ਵੀ ਕੁਝ ਕੁਝ ਥੋੜ੍ਹਾ ਥੋੜ੍ਹਾ ਹਿੱਸਾ ਪਾਉਂਦੇ ਰਹੀਏ। ਰੋਜ਼ਾਨਾ ਸਮਾਂ ਨਹੀਂ ਮਿਲ ਰਿਹਾ, ਕੋਈ ਗੱਲ ਨਹੀਂ, ਹਫ਼ਤੇ 'ਚ ਇੱਕ ਵਾਰ, ਮਹੀਨੇ 'ਚ ਇੱਕ ਵਾਰ, 6 ਮਹੀਨੇ 'ਚ ਇੱਕ ਵਾਰ, 3 ਮਹੀਨੇ 'ਚ ਇੱਕ ਵਾਰ, ਜਦੋਂ ਸਮਾਂ ਲੱਗੇ। ਵੈਸੇ ਤਾਂ ਅਸੀਂ ਜਿਹੜੇ ਕੰਮ ਕਰਦੇ ਹਾਂ ਨਾ, ਉਹਨਾਂ ਕੰਮਾਂ ਦੇ ਜ਼ਰੀਏ ਹੀ ਆਪਣੇ ਦੇਸ਼, ਆਪਣੇ ਸਮਾਜ, ਆਪਣੇ ਕੌਮ, ਆਪਣੇ ਆਲੇ ਦੁਆਲੇ ਦੀ ਕਦਰ ਕਰ ਸਕਦੇ ਹਾਂ, ਉਹਦੇ ਲਈ ਕੁਝ ਨਾ ਕੁਝ ਕਰ ਸਕਦੇ ਹਾਂ। ਉਹਦੇ ਵਿੱਚੋਂ ਆਲੇ ਦੁਆਲੇ ਦੀ ਸਾਫ਼ ਸਫਾਈ ਦਾ ਖਿਆਲ ਜੇ ਗੱਲ ਕਰੀਏ, ਕੋਈ ਖਾਸ ਦਿਨ ਨਹੀਂ ਹੁੰਦਾ। ਕਿਉਂ? ਕਿਉਂਕਿ ਅਸੀਂ ਘਰ ਦੀ ਸਫਾਈ ਵੀ ਤਾਂ ਰੋਜ਼ਾਨਾ ਕਰਦੇ ਹਾਂ। ਸੋਚੋ, ਜੇ ਜੂਠੇ ਬਰਤਨਾਂ 'ਚ ਰੋਜ਼ ਤੁਹਾਨੂੰ ਰੋਟੀ ਮਿਲੇ, ਕੀ ਖਾ ਪਾਓਗੇ? ਤੁਸੀਂ ਕਹਿਣਾ ਨਾ ਨਾ, ਇੱਦਾਂ ਨਹੀਂ ਹੁੰਦਾ। ਅਤੇ ਇੱਕ ਦਿਨ ਕਮਰੇ ਦੀ ਸਫਾਈ ਨਾ ਕਰੋ ਤਾਂ ਫਿਰ ਕੀ ਹੁੰਦਾ ਭਲਾ? ਹਾਂ, ਫਿਰ ਵੀ ਦਿਲ ਜਿਹਾ ਨਹੀਂ ਲੱਗਦਾ, ਦਿਲ ਕਾਲਾ ਕਾਲਾ ਪੈਂਦਾ ਹੈ। ਅਤੇ ਇਸੇ ਤਰ੍ਹਾਂ ਕਦੀ ਮਨ ਦੀ, ਆਪਣੇ ਦਿਮਾਗ ਦੀ ਸਫਾਈ ਵੱਲ ਧਿਆਨ ਦਿੱਤਾ? ਤੁਸੀਂ ਕਹਿਣਾ ਇਹ ਕਿਹੜੀ ਗੱਲ ਹੋ ਗਈ, ਹਾਂ ਹਾਂ ਹਾਂ, ਦਿੰਦੇ ਹਾਂ, ਇੱਦਾਂ ਦਾ ਸਾਡਾ ਐਟੀਟਿਊਡ ਹੁੰਦਾ। ਪਰ ਇਹ ਤਾਂ ਅੱਜ ਥੋੜ੍ਹੀ ਜਿਹੀ ਗੱਲਬਾਤ ਆਪਾਂ ਵਿਸ਼ੇਸ਼ ਤੌਰ 'ਤੇ ਸਾਂਝੀ ਕਰਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਬਾਕੀ ਦੀ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਪ੍ਰੋਗਰਾਮ ਹੈ ਸੋਹਣੀ ਸਵੇਰ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਲਓ ਜੀ, ਖਾਸ ਸੁਨੇਹੇ ਤੋਂ ਬਾਅਦ ਸੋਹਣੀ ਸਵੇਰ ਪ੍ਰੋਗਰਾਮ ਸੁਣਨ ਵਾਲਿਆਂ ਦਾ ਸਵਾਗਤ ਹੈ। ਅੱਜ ਦੇ ਵਿਚਾਰ ਤੇ ਝਾਤ ਪਾਉਣ ਤੋਂ ਪਹਿਲਾਂ, ਨਾਨਾ ਹੁਣ ਤਾਂ ਬਾਅਦ ਹੋ ਗਈ ਨਾ, ਵਿਚਾਰ ਕਿਹੜਾ ਬੜਾ ਡੂੰਘਾ ਜਿਹਾ ਸੀ। ਸਾਰੀਆਂ ਚੀਜ਼ਾਂ ਦੀ ਸਾਫ਼ ਸਫਾਈ ਕਰ ਲੈਂਦੇ ਹਾਂ, ਆਪਣੇ ਮਨ ਦੀ, ਆਪਣੇ ਦਿਮਾਗ ਦੀ ਕਦੀ ਸਫਾਈ ਨਹੀਂ ਕੀਤੀ। ਤੁਸੀਂ ਕਹਿੰਦੇ ਇਹ ਕਿਵੇਂ ਕਰੀਦੀ ਹੈ? ਇਹਦੇ ਲਈ ਝਾੜੂ ਚਾਹੀਦਾ? ਨਾ ਨਾ ਨਾ। ਇਹਦੇ ਲਈ ਕਾਪੀ ਪੈੱਨ ਚਾਹੀਦਾ ਜਾਂ ਇਰੇਜ਼ਰ ਚਾਹੀਦਾ? ਨਾ ਨਾ ਨਾ, ਇਹ ਵੀ ਨਹੀਂ ਚਾਹੀਦਾ। ਚਾਹੀਦਾ ਕੀ ਹੈ ਫਿਰ? ਬਸ ਥੋੜ੍ਹਾ ਜਿਹਾ ਸਮਾਂ ਚਾਹੀਦਾ ਹੈ ਅਤੇ ਇੱਕ ਕਾਪੀ ਅਤੇ ਇੱਕ ਪੈੱਨ ਚਾਹੀਦਾ ਹੈ ਜਿਹੜਾ ਬਹੁਤ ਵੱਡਾ ਜਾਦੂਗਰ ਬਣ ਜਾਂਦਾ ਹੈ। ਕਦੋਂ, ਕਿਵੇਂ, ਆਪਾਂ ਜਾਣਾਂਗੇ ਜ਼ਰੂਰ, ਪਰ ਉਸ ਤੋਂ ਪਹਿਲਾਂ ਆਓ ਸੁਣ ਲਈਏ ਇੱਕ ਪਿਆਰਾ ਜਿਹਾ ਇੱਕ ਗੀਤ ਹੋਰ।

0: ਅੱਗੇ ਵਧਾਇਆ ਮੈਂ ਇਹ ਸਾਰੇ ਸਵਾਲਾਂ ਦੇ ਜਵਾਬ ਕਿਤੋਂ ਹੋਰ ਗੂਗਲ ਬਾਬਾ ਚੈਟ GPT ਕਿਤੋਂ ਨਹੀਂ ਲੱਭਣੇ, ਇਹਦੇ ਜਵਾਬ ਤੁਹਾਨੂੰ ਅੰਦਰੋਂ ਲੱਭਣਗੇ। ਹੋ ਸਕਦਾ ਬੜੇ ਸਾਰੇ ਦੋਸਤਾਂ ਦੇ ਮਨ ਦੇ ਵਿੱਚ ਇਹ ਸਵਾਲ ਹੋਏਗਾ, ਮੇਰੀ ਜ਼ਿੰਦਗੀ ਤਾਂ ਐਵੇਂ ਹੀ ਨਿਕਲ ਗਈ, ਕਈਆਂ ਦਾ ਹੋਣਾ, ਮੈਂ ਜ਼ਿੰਦਗੀ 'ਚ ਪਰਪਸ ਹਾਸਿਲ ਕਰਨਾ ਹੈ। ਤੁਹਾਡੇ ਅੰਦਰ ਹੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹੈ। ਕਦੀ ਅੱਖਾਂ ਬੰਦ ਕਰਕੇ ਬੈਠੋ, ਕੋਈ ਨਾਮ ਜਪ ਕਰੋ ਜਾਂ ਨਾ ਕਰੋ, ਆਪਣੇ ਸਾਹਾਂ 'ਤੇ ਨਜ਼ਰ ਜ਼ਰੂਰ ਮਾਰੋ। ਦਿਮਾਗ ਨੂੰ ਖਾਲੀ ਕਰਨ ਦਾ ਸੋਹਣਾ ਤਰੀਕਾ ਹੈ, ਜਿਹੜੀ ਵੀ ਗੱਲ ਤੁਹਾਨੂੰ ਪਰੇਸ਼ਾਨ ਕਰਦੀ ਹੈ ਉਹਨੂੰ ਕਾਪੀ ਪੈੱਨ 'ਤੇ ਉਤਾਰ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਉਹ ਗੱਲ ਇਹੋ ਜਿਹੀ ਹੈ ਜਿਹੜੀ ਕਿਸੇ ਨੇ ਪੜ੍ਹ ਲਈ ਤਾਂ ਬੜੀ ਬੇਇੱਜ਼ਤੀ ਹੋ ਜਾਏਗੀ, ਬੜੀ ਇਨਸਲਟ ਹੋ ਜਾਏਗੀ, ਤਾਂ ਫਿਰ ਕੀ ਕਰਨਾ ਹੈ, ਲਿਖਣ ਤੋਂ ਬਾਅਦ ਉਸ ਪੇਜ ਕਾਗਜ਼ ਦੇ ਪੰਨੇ ਨੂੰ ਪਾੜ ਸਕਦੇ ਹੋ, ਸਾੜ ਸਕਦੇ ਹੋ, ਡਸਟਬੀਨ 'ਚ ਸੁੱਟ ਸਕਦੇ ਹੋ, ਫਲੱਸ਼ ਆਊਟ ਕਰ ਸਕਦੇ ਹੋ। ਉਸ ਤੋਂ ਬਾਅਦ ਦੇਖਣਾ ਤੁਸੀਂ ਇੱਕਦਮ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰੋਗੇ ਅਤੇ ਸਾਡੇ ਦਿਮਾਗ ਦੇ ਵਿੱਚ ਬੇਲੋੜੀਆਂ ਗੱਲਾਂ, ਉਹਨੇ ਮੇਰੇ ਨਾਲ ਇਹ ਕਰ ਦਿੱਤਾ, ਉਹਨੇ ਮੇਰੇ ਨਾਲ ਇਹ ਕਰ ਦਿੱਤਾ, ਇਹ ਗੱਲਾਂ ਹੌਲੀ ਹੌਲੀ, ਇੱਕੋ ਵਾਰੀ ਨਹੀਂ, ਹੌਲੀ ਹੌਲੀ ਤੁਹਾਡੇ ਦਿਮਾਗ ਦੇ ਵਿੱਚੋਂ ਖਾਲੀ ਹੁੰਦੀਆਂ ਜਾਣਗੀਆਂ ਅਤੇ ਤੁਸੀਂ ਹਰ ਦਿਨ ਤਰੋ ਤਾਜ਼ਾ ਮਹਿਸੂਸ ਕਰਦੇ ਜਾਓਗੇ ਅਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਲੈਰਿਟੀ ਮਿਲਦੀ ਜਾਏਗੀ ਕਿ ਜੀਵਨ ਦੇ ਵਿੱਚ ਅੱਗੇ ਵਧਣਾ ਹੈ ਅਤੇ ਕਿਹੜੇ ਪਾਸੇ ਜਾਣਾ ਹੈ, ਇਹ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ। ਕਿਸੇ ਦੇ ਦੱਸਣ ਦੀ ਜਾਂ ਕਿਸੇ ਦੇ ਸਮਝਾਉਣ ਦੀ ਲੋੜ ਨਹੀਂ ਜਦੋਂ ਤੱਕ ਤੁਸੀਂ ਅੰਦਰੋਂ ਆਪਣੇ ਆਪ ਨੂੰ ਸਾਫ਼ ਨਹੀਂ ਕਰਦੇ। ਸੋ ਸਾਫ਼ ਕਰਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੱਤਾ, ਹੁਣ ਕਦੋਂ ਕਰੋਗੇ, ਕਿਵੇਂ ਕਰੋਗੇ, ਬਾਕੀ ਤੁਸੀਂ ਜਾਣੋ ਅਤੇ ਰੱਬ ਸੱਚਾ ਜਾਣਦਾ ਹੈ ਕਿ ਕਿਸ ਵੇਲੇ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ। ਚਲੋ ਇਹ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ। ਅੱਜ ਦਾ ਦਿਨ ਜੇ ਗੱਲ ਕਰੀਏ, ਇਤਿਹਾਸ ਜਿਹੜਾ ਹੈ ਉਹ ਕਿਸੇ ਵੀ ਦੇਸ਼ ਕੌਮ ਦਾ ਸਰਮਾਇਆ ਹੁੰਦਾ ਹੈ। ਇਤਿਹਾਸ ਦੇ ਪੰਨਿਆਂ ਦੇ ਵਿੱਚ ਕੁਝ ਇਹੋ ਜਿਹਾ ਵੀ ਦਰਜ ਹੁੰਦਾ ਹੈ ਜਿਹਨੂੰ ਯਾਦ ਕਰਕੇ ਦਿਲ ਅੰਦਰੋਂ ਧੂਪ ਆਉਂਦਾ ਹੈ, ਉਦਾਸ ਹੋ ਜਾਂਦਾ ਹੈ, ਆਲਾ ਦੁਆਲਾ ਚੁੱਭਣ ਲੱਗ ਪੈਂਦਾ ਹੈ। ਇਹੋ ਜਿਹੇ ਹਾਲਾਤ ਵੀ ਕਦੀ ਕਦੀ ਹੁੰਦੇ ਨੇ। ਅੱਜ ਦੇ ਇਤਿਹਾਸ 'ਤੇ ਝਾਤ ਮਾਰਨ ਤੋਂ ਪਹਿਲਾਂ ਇੱਕ ਗੱਲ ਖਾਸ ਕਰਨਾ ਚਾਹਾਂਗੇ ਕਿ ਇਤਿਹਾਸ ਨੂੰ ਪੜ੍ਹ ਕੇ ਇਸ ਦੀ ਜਾਂਚ ਆਉਂਦੀ ਹੈ ਕਿ ਪਿੱਛੇ ਕੀ ਗਲਤੀਆਂ ਕੀਤੀਆਂ, ਉਹਨਾਂ ਤੋਂ ਕੀ ਸਿੱਖਿਆ ਹੈ, ਭਵਿੱਖ ਵਿੱਚ ਕਿਵੇਂ ਅੱਗੇ ਵਧਣਾ ਹੈ, ਇਹ ਸਭ ਇਤਿਹਾਸ ਦੇ ਪੰਨੇ ਫਰੋਲਿਆਂ ਹੀ ਪਤਾ ਲੱਗਦਾ ਹੈ। ਅਤੇ ਦੁਨੀਆ ਦੇ ਇਤਿਹਾਸ ਵਿੱਚ ਅੱਜ ਦੇ ਦਿਨ 'ਤੇ ਝਾਤ ਮਾਰਨ ਤੋਂ ਪਹਿਲਾਂ ਚਲੋ ਅੱਜ ਆਪੋ ਆਪਣੇ ਪਰਿਵਾਰਾਂ 'ਤੇ ਝਾਤ ਮਾਰਨ ਲਈਏ। ਸਾਡੇ ਬੇਬੇ ਬਾਪੂ, ਬੀਬੀ ਬਾਪੂ, ਮੰਮੀ ਪਾਪਾ, ਝਾਈ ਪਾਪਾ, ਮੋਮ ਐਂਡ ਡੈਡ, ਮਾਤਾ ਪਿਤਾ, ਹੈ ਨਾ। ਤੁਸੀਂ ਸੋਚਣਾ ਵੀ ਇਹ ਕਿਹੜੀ ਗੱਲ ਸ਼ੁਰੂ ਹੋਈ ਸੀ ਅਤੇ ਕਿੱਥੇ ਪਹੁੰਚ ਗਈ ਪਰਮਿੰਦਰ ਕੌਰ, ਮੈਂ ਬਿਲਕੁਲ ਸਹੀ ਜਗ੍ਹਾ 'ਤੇ ਪਹੁੰਚੀ ਹਾਂ। ਇਹ ਗੱਲ ਕਿਉਂ ਕਰ ਰਹੀ ਹਾਂ, ਇਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਏਗਾ, ਥੋੜ੍ਹਾ ਜਿਹਾ ਇੰਤਜ਼ਾਰ। ਬ੍ਰੇਕ ਤੋਂ ਬਾਅਦ ਅੱਜ ਦੇ ਇਤਿਹਾਸ ਦੇ ਪੰਨੇ ਆਪਾਂ ਫਰੋਲਾਂਗੇ ਫਿਰ ਤੋਂ ਬਿਲਕੁਲ ਤੁਹਾਡੇ ਨਾਲੋ ਨਾਲ। ਕੀ ਕਰਨਾ ਹੈ ਬਈ, ਬਸ ਇੱਕੋ ਹੀ ਕੰਮ ਕਰਨਾ ਹੈ, ਆਕਾਸ਼ਵਾਣੀ ਜਲੰਧਰ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਹੈ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਲਓ ਜੀ, ਇਸ ਖਾਸ ਸੁਨੇਹੇ ਤੋਂ ਬਾਅਦ ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਵੇਰ ਪ੍ਰੋਗਰਾਮ ਸਾਰੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਦਿਨ ਦੀ ਗੱਲ ਕਰ ਰਹੇ ਹਾਂ, ਅੱਜ ਦਾ ਦਿਨ ਜੇ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਵਿੱਚ ਵਿਸ਼ੇਸ਼ ਭਾਵੁਕ ਮਹੱਤਵ ਰੱਖਦਾ ਹੈ। ਅੱਜ ਦੇ June 1984 ਤੋਂ ਲੈ ਕੇ 10 June ਤੱਕ ਪੰਜਾਬ ਨੇ ਜੋ ਸੰਤਾਪ ਭੋਗਿਆ ਉਹ ਚਾਹ ਕੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹ ਘਟਨਾਵਾਂ ਸ਼ੁਰੂ ਹੋਈਆਂ ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਾਪਰੀਆਂ ਘਟਨਾਵਾਂ ਦੀ ਯਾਦ ਅੱਜ ਵੀ ਅਨੇਕਾਂ ਪਰਿਵਾਰਾਂ ਦੇ ਦਿਲਾਂ 'ਚ ਵਸਦੀ ਹੈ, ਉਹਨਾਂ ਦੇ ਮਨ 'ਚ ਚੀਸ ਉੱਠਦੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗਵਾਇਆ, ਜੋ ਹਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਨੇ। ਮਨੁੱਖਤਾ ਦਾ ਘਾਣ ਕਿਸੇ ਵੀ ਸਮਾਜ ਲਈ, ਦੇਸ਼ ਲਈ, ਕੌਮ ਲਈ ਨਾ ਮਿਟਣ ਵਾਲਾ ਕਲੰਕ ਹੁੰਦਾ ਹੈ। ਅੱਜ ਦਾ ਦਿਨ ਕਿਸੇ ਵਿਵਾਦ ਲਈ ਨਹੀਂ, ਸਗੋਂ ਯਾਦ, ਅਰਦਾਸ ਅਤੇ ਸ਼ਾਂਤੀ ਲਈ ਹੈ। ਆਓ ਰਲ ਕੇ ਅਸੀਂ ਵੀ

ਤੇ ਸੁਣ ਰਹੇ ਹਾਂ ਇਸ ਵੇਲੇ ਆਕਾਸ਼ਵਾਣੀ ਜਲੰਧਰ ਤੇ ਸੋਹਣੀ ਸਵੇਰ ਪ੍ਰੋਗਰਾਮ, ਤੇ ਸੋਹਣੀ ਸਵੇਰ ਪ੍ਰੋਗਰਾਮ 'ਚ ਇਤਿਹਾਸ ਦੇ ਪੰਨਿਆਂ 'ਤੇ ਪਾ ਰਹੇ ਹਾਂ ਝਾਤ। ਅੱਜ ਵਰਲਡ ਮਿਲਕ ਡੇ ਜਿਹੜਾ ਮਨਾਇਆ ਜਾ ਰਿਹਾ ਹੈ, 1 ਜੂਨ 2001 ਨੂੰ ਇਸ ਦੀ ਸ਼ੁਰੂਆਤ ਹੋਈ ਸੀ, ਕਿੰਨੇ ਕੀਤੀ ਸੀ, ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ ਸੀ। ਦੁੱਧ ਸਿਰਫ ਇੱਕ ਪੀਣ ਵਾਲਾ ਪਦਾਰਥ ਹੀ ਨਹੀਂ, ਸਗੋਂ ਇਸ ਨਾਲ ਬਣਨ ਵਾਲੀ ਚਾਹ ਅਤੇ ਕੌਫੀ, ਜਿੱਥੇ ਪਰਿਵਾਰ, ਦੋਸਤ, ਮਿੱਤਰ ਰਲ ਮਿਲ ਕੇ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਇਹ ਲੱਖਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ। ਅੰਨਦਾਤਾ ਅਤੇ ਡੇਰੀ ਕਿਸਾਨ ਜੋ ਸਵਖਤੇ ਹੀ ਆਪਣੀ ਮਿੱਠੀ ਪਿਆਰੀ ਨੀਂਦ ਨੂੰ ਤਿਆਗ ਕੇ ਸਵੇਰੇ ਤੜਕੇ ਉੱਠ ਕੇ ਪਸ਼ੂਆਂ ਦੀ ਦੇਖਭਾਲ ਕਰਦੇ ਨੇ, ਦੁੱਧ ਚੋਂਦੇ ਨੇ, ਮੀਂਹ ਪਵੇ ਜਾਂ ਹਨੇਰੀ ਝੱਖੜ ਚੱਲੇ, ਤਾਂ ਵੀ ਸਾਡੇ ਘਰਾਂ ਤੱਕ ਤਾਜ਼ਾ ਦੁੱਧ ਪਹੁੰਚਾਉਂਦੇ ਨੇ। ਇਸ ਲਈ ਅੱਜ ਉਹਨਾਂ ਦੀ ਮਿਹਨਤ ਨੂੰ ਵੀ ਸਲਾਮ ਕਰਦੇ ਹਾਂ ਦਿਲ ਦੇ ਨਾਲ। ਇਸ ਦਿਨ ਨੂੰ ਮਨਾਉਣ ਦਾ ਮਕਸਦ ਕੀ ਹੈ? ਦੁੱਧ ਦੀ ਪੌਸ਼ਟਿਕ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ, ਡੇਅਰੀ ਕਿਸਾਨਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਹੈ, ਸਿਹਤਮੰਦ ਜੀਵਨ 'ਚ ਦੁੱਧ ਦੀ ਭੂਮਿਕਾ ਨੂੰ ਉਜਾਗਰ ਕਰਨਾ ਹੈ, ਡੇਅਰੀ ਉਦਯੋਗ ਦੇ ਆਰਥਿਕ ਯੋਗਦਾਨ ਨੂੰ ਮਾਨਤਾ ਦੇਣਾ ਹੈ। ਦੁੱਧ ਦੀ ਗੱਲ ਕਰ ਰਹੇ ਹਾਂ, ਦੁੱਧ ਦੇਣ ਜਦੋਂ ਵੀ ਕੋਈ ਸਵੇਰੇ ਤੜਕੇ ਆਉਂਦਾ ਨਾ, ਸਵਖਤੇ ਆਉਂਦਾ ਹੈ, ਅਤੇ ਅਸੀਂ ਉਹਨੂੰ ਧੰਨਵਾਦ ਕਹਿਣ ਦੀ ਬਜਾਏ ਪਤਾ ਕੀ ਕਹਿੰਦੇ ਹਾਂ? ਦੁੱਧ ਬੜਾ ਪਤਲਾ ਕਰ ਦਿੱਤਾ, ਪਾਣੀ ਬੜਾ ਮਿਲਾਉਣ ਲੱਗ ਪਏ ਹੋ, ਹੈਂ ਤੁਸੀਂ ਦੇਰ ਕਰ ਦਿੱਤੀ। ਦੇਰ ਉਹਨਾਂ ਨੇ ਕੀਤੀ ਜਾਂ ਅਸੀਂ ਉੱਠਣ 'ਚ ਕੀਤੀ, ਇਹਦੇ ਬਾਰੇ ਕਦੀ ਵਿਚਾਰ ਨਹੀਂ ਕੀਤਾ, ਪਰ ਹਾਂ ਉਹਨਾਂ ਦੀ ਮਿਹਨਤ ਨੂੰ ਸਲਾਮ ਕਰਨਾ ਬਣਦਾ ਹੈ। ਹੋ ਸਕਦਾ ਹੈ ਕਿਤੇ ਨਾ ਕਿਤੇ ਹੇਰਾਫੇਰੀ ਵੀ ਹੋਵੇ, ਪਰ ਕਹਿੰਦੇ ਮਹਿੰਗਾਈ ਹੋ ਗਈ ਹੈ, ਪਰ ਕਿਸਾਨਾਂ ਨੂੰ ਜਿਹੜੇ ਡੇਅਰੀ ਧੰਦੇ ਨਾਲ ਜੁੜੇ ਨੇ ਉਹਨਾਂ ਨੂੰ ਅਪੀਲ ਹੈ, ਮਹਿੰਗਾਈ ਉਨੀ ਮਾਇਨੇ ਨਹੀਂ ਰੱਖਦੀ ਜਿੰਨੀ ਤੁਹਾਡੀ ਆਪਣੇ ਆਪ ਨਾਲ ਇਮਾਨਦਾਰੀ ਰੱਖਦੀ ਹੈ। ਸਿਰਫ ਉਹਨਾਂ ਦੀ ਨਹੀਂ ਗੱਲ ਕਰ ਰਹੇ, ਹਰ ਕਰਮ ਕਰਨ ਵਾਲੇ ਇਨਸਾਨ ਦੀ ਗੱਲ ਕਰ ਰਹੇ ਹਾਂ। ਇੱਦਾਂ ਨਹੀਂ ਕਿ ਜਦੋਂ ਕੋਈ ਦੇਖ ਰਿਹਾ ਹੈ ਉਦੋਂ ਤਾਂ ਤੁਸੀਂ ਬੜੇ ਚੰਗੇ ਹੋ, ਪਰ ਜਦੋਂ ਤੁਹਾਡੀ ਕਿਸੇ 'ਤੇ ਨਜ਼ਰ ਨਹੀਂ ਹੈ ਨਾ, ਕਿਸੇ ਦੀ ਨਜ਼ਰ ਤੁਹਾਡੇ 'ਤੇ ਨਹੀਂ ਹੈ, ਤਾਂ ਫਿਰ ਤੁਸੀਂ ਉਹ ਵੀ ਕੰਮ ਕਰ ਲੈਂਦੇ ਹੋ ਜੋ ਨਹੀਂ ਕਰਨੇ ਚਾਹੀਦੇ ਉਸ ਚੇਅਰ 'ਤੇ, ਉਸ ਕੰਮ 'ਤੇ, ਉਸ ਕਾਰੋਬਾਰ 'ਤੇ ਬੈਠ ਕੇ, ਹੈ ਨਾ।

ਹੁੰਦਾ ਸੀ ਅਸੀਂ ਕਿੰਨੇ ਸਿਆਣੇ ਆ ਨਾ, ਦੁਨਿਆਵੀ ਕੈਮਰੇ ਦੀ ਅੱਖ ਤੋਂ ਬੜਾ ਡਰਦੇ ਹਾਂ, ਪਰ ਰੱਬ ਦਾ ਜਿਹੜਾ ਕੈਮਰਾ ਲੱਗਾ ਉਹਦੀ ਕਦੀ ਪਰਵਾਹ ਨਹੀਂ ਕੀਤੀ। ਪਰ ਹਾਂ, ਜਦੋਂ ਦੁਨੀਆ ਨੂੰ ਅਲਵਿਦਾ ਜਾਂ ਬਾਏ ਬਾਏ ਕਹਿਣਾ ਹੈ ਨਾ, ਉਦੋਂ ਰੀਲ ਪੂਰੀ ਚੱਲਣੀ ਹੈ। ਇਹ ਪੰਨਿਆਂ 'ਚ ਲਿਖਿਆ ਹੈ, ਸਾਰੇ ਵੱਡੇ ਵਡੇਰੇ ਕਹਿੰਦੇ ਨੇ, ਉਹ ਰੀਲ ਜਦੋਂ ਚੱਲੇਗੀ ਉਦੋਂ ਕੇਸ ਮੂੰਹ ਨਾਲ ਆਖਾਂਗੇ ਕਿ ਮੈਂ ਆਪਣੇ ਕੰਮ ਨਾਲ ਇਮਾਨਦਾਰੀ ਨਹੀਂ ਵਰਤੀ। ਹੋ ਸਕਦਾ ਤੁਸੀਂ 5-10 ਰੁਪਏ ਦੇ ਬਦਲੇ ਜ਼ਹਿਰ ਘੋਲ ਕੇ ਕਿਸੇ ਨੂੰ ਪਿਆਰੇ ਹੋਵੋ, ਹੌਲੀ ਹੌਲੀ ਉਹ ਕਿੱਥੇ ਦਾ ਜਾ ਕੇ ਕਿੱਥੇ ਅਸਰ ਕਰੇਗਾ, ਬੱਚਿਆਂ ਦੇ ਜੀਵਨ ਨੂੰ ਸੁਧਾਰੇਗਾ ਜਾਂ ਉਹਨਾਂ ਨੂੰ ਕਮਜ਼ੋਰ ਕਰੇਗਾ। ਤੁਹਾਡਾ ਇੱਕ ਕੰਮ ਦੇਸ਼ ਕੌਮ ਦੀ ਨੀਂਹ ਹਿਲਾ ਸਕਦਾ ਹੈ। ਇਸ ਕਰਕੇ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ, ਬਿਲਕੁਲ ਥੋੜ੍ਹਾ ਜਿੰਨਾ ਆਪਣੇ ਅੰਦਰ ਨਾਲ ਵਿਚਾਰ ਕਰ ਲਿਓ। ਜਿਵੇਂ ਮੈਂ ਤੁਹਾਨੂੰ ਆਖ ਚੁੱਕੀ ਹਾਂ ਨਾ, ਕਾਗਜ਼ ਅਤੇ ਕਲਮ ਹੈ ਅਤੇ ਸ਼ੀਸ਼ਾ ਤੁਹਾਡਾ ਸਭ ਤੋਂ ਵਧੀਆ ਦੋਸਤ ਹੈ। ਸ਼ੀਸ਼ੇ ਦੇ ਵਿੱਚ ਖੜ੍ਹੇ ਹੋ ਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਜੇ ਕਹਿ ਸਕੋ ਕਿ ਹਾਂ ਮੈਂ ਤੈਨੂੰ ਪਿਆਰ ਕਰਦੀ ਹਾਂ ਜਾਂ ਕਰਦਾ ਹਾਂ, ਅਤੇ ਸੱਚਮੁੱਚ ਫਿਰ ਤੁਸੀਂ ਦੁਨੀਆ ਦੇ ਸਾਹਮਣੇ ਕਿ ਦੁਨੀਆ ਵੀ ਤੁਹਾਡਾ ਮਾਣ ਸਤਿਕਾਰ ਜ਼ਰੂਰ ਕਰੇਗੀ। ਸੋ ਬਾਕੀ ਦੀਆਂ ਗੱਲਾਂ ਤਾਂ ਕਰਨੀਆਂ ਨੇ ਆਪਾਂ ਤੁਹਾਡੇ ਨਾਲ, ਅਤੇ ਹੋਰ ਕੀ ਕਹਿਣਾ ਸੀ ਮੈਂ ਤੁਹਾਨੂੰ? ਹਾਂ ਹਾਂ ਬਿਲਕੁਲ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ। ਕਿਹੜੀ ਭਲਾ? ਚਲੋ ਆ ਗੀਤ ਸੁਣ ਲਓ, ਬਾਕੀ ਦੀਆਂ ਗੱਲਾਂ ਉਸ ਤੋਂ ਬਾਅਦ ਕਰਦੇ ਹਾਂ।

ਗਲੋਬਲ ਡੇ ਆਫ ਪੇਰੈਂਟਸ, ਇਹ ਲਾਈਨ ਲਿਖਣ ਦੀ ਕਿਉਂ ਲੋੜ ਪਈ? ਵੈਸੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਆਓ ਆਪਾਂ ਨੇ ਪਰਿਵਾਰਾਂ ਦੇ ਇਤਿਹਾਸ 'ਤੇ ਝਾਤ ਪਾਈਏ। ਬਾਕੀ ਇਤਿਹਾਸ, ਬਾਕੀ ਦੁਨੀਆਂ ਦੀਆਂ ਕਹਾਣੀਆਂ ਤਾਂ ਅਸੀਂ ਸਾਰੀਆਂ ਜਾਣ ਲੈਂਦੇ ਹਾਂ। ਕਦੀ ਆਪਣੇ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਦਾਦਾ ਦਾਦੀ ਜੀਵਿਤ ਨੇ, ਹੈ ਨਾ, ਜੇ ਹੈ ਨੇ ਤਾਂ ਰੱਬ ਦਾ ਸ਼ੁਕਰ ਹੈ। ਉਹਨਾਂ ਦਾ ਪਿਆਰ, ਉਹਨਾਂ ਦਾ ਨਿੱਘ ਮਾਨਣ ਦਾ ਆਨੰਦ ਮਿਲ ਰਿਹਾ ਹੈ। ਅੱਗੋਂ ਉਹਨਾਂ ਦੇ ਮਾਂ ਬਾਪ ਕਈਆਂ ਦੇ ਹੋ ਵੀ ਸਕਦੇ ਆ, ਕਈਆਂ ਦੇ ਨਹੀਂ ਵੀ ਹੋ ਸਕਦੇ, ਹੈ ਨਾ। ਉਹਨਾਂ ਬਾਰੇ ਸੋਚੀਏ, ਆਪਣੇ ਪਰਿਵਾਰ, ਸਾਨੂੰ ਤਾਂ ਵੈਸੇ ਪਤਾ ਹੀ ਨਹੀਂ ਕਿਉਂਕਿ ਟਾਈਮ ਹੀ ਨਹੀਂ ਹੈਗਾ ਨਾ ਸਾਡੇ ਕੋਲ। ਪਰ ਅੱਜ ਜ਼ਰੂਰ ਕੋਸ਼ਿਸ਼ ਕਰੀਏ ਕਿ ਆਪਣੇ ਪਰਿਵਾਰਾਂ ਦੇ ਇਤਿਹਾਸ 'ਤੇ ਝਾਤ ਮਾਰੀਏ। ਤੁਹਾਡੇ ਪਰਿਵਾਰ 'ਚ ਕੌਣ ਕੌਣ ਸੀ? ਦਾਦਾ ਦਾਦੀ ਤੋਂ ਬਾਅਦ ਪੜਦਾਦਾ ਪੜਦਾਦੀ ਦਾ ਕੀ ਨਾਂ ਸੀ, ਕੀ ਕਾਰੋਬਾਰ ਕਰਦੇ ਸੀ? ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਹੈ ਨਾ, ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ, ਅਤੇ ਜਿਨ੍ਹਾਂ ਦੇ ਕਾਰੋਬਾਰ ਕੋਈ ਬਹੁਤੇ ਵੱਡੇ ਨਹੀਂ, ਤਾਂ ਉਹਨਾਂ ਨੂੰ ਸ਼ਾਇਦ ਆਪਣੇ ਦਾਦੇ ਪੜਦਾਦੇ ਨੱਕੜਦਾਦੇ ਨੱਕੜਦਾਦੀਆਂ ਦੇ ਨਾਂ, ਨੱਕੜ ਨਾਨੇ ਨਾਨੀਆਂ ਦੇ ਨਾਂ ਸ਼ਾਇਦ ਨਾ ਪਤਾ ਹੋਣ। ਕਹਿੰਦੇ ਨੇ ਪੁੱਤਰ ਘਰ ਵਿੱਚ ਹੋਣਾ ਚਾਹੀਦਾ, 7 ਪੀੜ੍ਹੀਆਂ ਤੱਕ ਨਾਮ ਚੱਲਦਾ ਹੈ। ਅਤੇ ਕਿਸੇ ਨੂੰ ਪੁੱਛ ਕੇ ਦੇਖੋ ਵੀ ਤੁਹਾਨੂੰ ਆਪਣੀਆਂ 7 ਪੀੜ੍ਹੀਆਂ ਦੇ ਨਾਮ ਇਸ ਵਕਤ ਯਾਦ ਨੇ, ਤੁਸੀਂ ਕਹਿਣਾ ਕਿਹਨੂੰ ਪਏ ਪੁੱਛਦੇ ਹੋ। ਮਾਂ ਬਾਪ ਦਾ ਨਾਂ ਹੀ ਯਾਦ ਹੋ ਜਾਏ, ਇੰਨਾ ਹੀ ਕਾਫੀ ਹੈ, ਕਿਉਂਕਿ ਅਸੀਂ ਬੜੇ ਸਿਆਣੇ ਹੋ ਗਏ ਹਾਂ, ਇੰਨੇ ਜ਼ਿਆਦਾ ਸਿਆਣੇ, ਬਸ ਪੁੱਛੋ ਹੀ ਕੁਛ ਨਾ ਬਈ। ਹਾਂ, ਪਰ ਅੱਜ ਖਾਸ ਤੌਰ 'ਤੇ ਗਲੋਬਲ ਡੇ ਆਫ ਪੇਰੈਂਟਸ ਹੈ। ਇੱਕ ਪਲ ਲਈ ਆਪਣੇ ਮਾਪਿਆਂ ਨੂੰ ਯਾਦ ਕਰੀਏ, ਇੱਕ ਪਲ ਲਈ ਨਹੀਂ, ਮੈਂ ਤਾਂ ਕਹੂੰਗੀ ਸਾਰੀ ਉਮਰ ਲਈ, ਕਿਉਂਕਿ ਜੇ ਮਾਪੇ ਨਾ ਹੁੰਦੇ ਤਾਂ ਫਿਰ ਆਪਾਂ ਨਾ ਹੁੰਦੇ, ਆਪਾਂ ਨਾ ਹੁੰਦੇ ਤਾਂ ਅਗਲੀ ਜਨਰੇਸ਼ਨ ਨਾ ਹੁੰਦੀ, ਇਹ ਲਗਾਤਾਰ ਤਾਂ ਪੀੜ੍ਹੀ ਦਰ ਪੀੜ੍ਹੀ ਅੱਗੇ ਨਾ ਹੁੰਦਾ। ਇਸ ਕਰਕੇ ਜਿੱਦਾਂ ਮੋਬਾਈਲ ਭਾਵੇਂ ਕਰੋੜਾਂ ਦਾ ਹੋਵੇ ਚਾਹੇ ਲੱਖਾਂ ਦਾ ਹੋਵੇ, ਮੈਂ ਗੱਲ ਸ਼ਾਇਦ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਮੋਬਾਈਲ ਭਾਵੇਂ ਤੁਸੀਂ ਸਾਰੀ ਦੁਨੀਆ ਵੇਚ ਕੇ ਖਰੀਦ ਲਓ, ਜੇ ਉਹਦਾ ਚਾਰਜਿੰਗ ਪੁਆਇੰਟ ਨਹੀਂ ਹੈਗਾ ਨਾ, ਤਾਂ ਫਿਰ ਉਹ ਮੋਬਾਈਲ ਤੁਹਾਡਾ ਪੂਰੀ ਦੁਨੀਆ ਨੂੰ ਵੇਚ ਕੇ ਵੀ ਕਿਸੇ ਕੰਮ ਦਾ ਨਹੀਂ ਹੈ। ਸੋ ਸਾਡੇ ਚਾਰਜਿੰਗ ਪੁਆਇੰਟ ਨੇ ਸਾਡੇ ਪੇਰੈਂਟਸ, ਸਾਡੇ ਮਾਤਾ ਪਿਤਾ, ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇਸ ਧਰਤੀ 'ਤੇ ਆਏ ਹਾਂ। ਸੋ ਦਿਲ ਤਾਂ ਕਰਨਾ ਰੋਜ਼ ਚਾਹੀਦਾ ਹੈ, ਕਿਉਂਕਿ ਆਪਣੇ ਪੁਰਾਣੇ ਸੰਸਕਾਰ ਅਸੀਂ ਭੁੱਲ ਚੁੱਕੇ ਹਾਂ ਸ਼ਾਇਦ। ਸਵੇਰੇ ਉੱਠਦਿਆਂ ਮਾਪਿਆਂ ਨੂੰ ਨਮਸਕਾਰ ਕਰਨੀ, ਮੱਥਾ ਟੇਕਣਾ, ਆਸ਼ੀਰਵਾਦ ਲੈਣਾ, ਉਹ ਸ਼ਾਇਦ ਅਸੀਂ ਭੁੱਲ ਗਏ ਹਾਂ। ਗੁੱਡ ਮਾਰਨਿੰਗ ਡੈਡ, ਗੁੱਡ ਮਾਰਨਿੰਗ ਮੋਮ, ਜਾਂ ਸਿਰਫ ਵਟਸਐਪ 'ਤੇ ਮੈਸੇਜ ਕਰ ਦੇਣਾ, ਜਾਂ ਦੂਰ ਬੈਠੇ ਨੇ ਤਾਂ ਉਹਨਾਂ ਨੂੰ ਸਾਲ ਛਮਾਈ ਕਿਤੇ ਫੋਨ ਕਰ ਲੈਣਾ, ਬਸ ਇੰਨਾ ਕੀ ਰਾਬਤਾ ਰਹਿ ਗਿਆ ਸਾਡਾ ਆਪਣੇ ਮਾਂ ਬਾਪ ਨਾਲ। ਪਰ ਦੇਖੋ ਨਾ, ਜੇ ਮਾਂ ਬਾਪ ਨਾ ਹੁੰਦੇ, ਰੱਬ ਨਾ ਕਰੇ, ਬਚਪਨ ਜਨਮ ਲੈਣ ਤੋਂ ਬਾਅਦ ਕਿਸੇ ਦੇ ਮਾਂ ਬਾਪ ਇਸ ਦੁਨੀਆ ਤੋਂ ਹਾਂ ਆਸੇ ਪਾਸੇ ਹੋ ਜਾਣ, ਤਾਂ ਫਿਰ ਉਸ ਬੱਚੇ 'ਤੇ ਕੀ ਬੀਤਦੀ ਹੈ? ਸ਼ੁਕਰਗੁਜ਼ਾਰ ਹੋਵੋ ਆਪਣੇ ਮਾਪਿਆਂ ਦਾ ਕਿ ਉਹਨਾਂ ਨੇ ਬਚਪਨ 'ਚ ਤੁਹਾਡੀ ਦੇਖਭਾਲ ਕੀਤੀ, ਤੁਹਾਨੂੰ ਨੁਆਇਆ ਧੁਆਇਆ, ਆਪਣੀਆਂ ਤੰਗੀਆਂ ਤੁਰਸ਼ੀਆਂ ਝੱਲ ਕੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਕੁਝ ਕਰ ਸਕੋ। ਅਸੀਂ ਨਹੀਂ ਕਰ ਸਕੇ, ਪਰ ਤੁਸੀਂ ਕਰ ਸਕੋ। ਉਹਨਾਂ ਨੇ ਸਾਨੂੰ ਚੁੱਕਿਆ ਜਦੋਂ ਅਸੀਂ ਰੋਂਦੇ ਸੀ, ਉਹਨਾਂ ਨੇ ਸਾਨੂੰ ਹਸਾਇਆ ਜਦੋਂ ਸਾਨੂੰ ਆਪਣੇ 'ਤੇ ਭਰੋਸਾ ਨਹੀਂ ਸੀ, ਉਹਨਾਂ ਨੇ ਸਾਡੇ ਉੱਤੇ ਭਰੋਸਾ ਕੀਤਾ। ਜੇ ਮਾਪੇ ਕੋਲ ਨੇ ਤਾਂ ਅੱਜ ਜ਼ਰੂਰ ਖਾਸ ਤੌਰ 'ਤੇ ਦਿਲੋਂ ਧੰਨਵਾਦ ਆਖਿਓ, ਜੇ ਦੂਰ ਨੇ ਤਾਂ ਫੋਨ ਕਰ ਲਿਓ, ਜੇ ਇਸ ਦੁਨੀਆ ਵਿੱਚ ਨਹੀਂ ਤਾਂ ਉਹਨਾਂ ਲਈ ਅਰਦਾਸ ਕਰ ਲਿਓ। ਹਾਂ, ਇਹ ਅਰਦਾਸ ਉੱਥੇ ਵੀ ਪਹੁੰਚ ਜਾਏਗੀ ਜਿੱਥੇ ਇਸ ਵੇਲੇ ਹੈਗੇ ਨੇ। ਹਾਂ, ਗੱਲ ਇੰਨੀ ਕਹਿ ਕਿ ਅੱਜ ਕਿਉਂ ਕਹਿਣਾ ਪੈ ਰਿਹਾ ਹੈ, ਕਿਉਂਕਿ ਸਾਡੇ ਮਨਾਂ ਦੇ ਵਿੱਚ ਤਾਂ ਬਸ ਇਹੀ ਸ਼ਿਕਵੇ ਸ਼ਿਕਾਇਤਾਂ ਰਹਿੰਦੇ ਨੇ, ਬਸ ਤੁਸੀਂ ਮੇਰੇ ਲਈ ਕੀ ਕੀਤਾ, ਮੈਂ ਇਹ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਨਾ। ਆਹੀ ਗੱਲਾਂ ਮਾਪੇ ਸੁਣਦੇ ਨੇ ਅੱਜ ਕੱਲ੍ਹ, ਸਮਾਂ ਚਾਹੇ ਬਦਲ ਗਿਆ, ਕਿਉਂ, ਕਿਉਂਕਿ ਅਸੀਂ ਆਪਣੀਆਂ ਜੜ੍ਹਾਂ ਨੂੰ ਛੱਡ ਦਿੱਤਾ। ਚਲੋ ਵਾਪਸ ਮੁੜੀਏ, ਕਿਤੇ ਬਹੁਤੀ ਦੇਰ ਨਾ ਹੋ ਜਾਏ। ਅੱਜ ਮਾਪੇ ਕੋਲ ਨੇ ਤਾਂ ਜ਼ਰੂਰ ਉਹਨਾਂ ਕੋਲ ਜਾਈ, ਛੋਟੇ ਬੱਚੇ ਬਣ ਕੇ ਉਹਨਾਂ ਦੀ ਗੋਦ ਵਿੱਚ ਸਮਾਈਏ, ਆਪਣੇ ਦੁੱਖ ਸੁੱਖ ਸਾਰੇ ਸਾਂਝੇ ਕਰੀਏ, ਪਿਆਰ ਦੀਆਂ ਗੱਲਾਂ ਸਾਂਝੀਆਂ ਕਰੀਏ, ਅਤੇ

ਜੀ ਸੋਹਣੀ ਸਵੇਰ ਦਾ ਆਨੰਦ ਤੁਸੀਂ ਮਾਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੇ ਆਕਾਸ਼ਵਾਣੀ ਜਲੰਧਰ ਤੇ ਇਤਿਹਾਸ ਦੇ ਪੰਨਿਆਂ ਤੇ ਆਪਾਂ ਝਾਤ ਮਾਰ ਰਹੇ ਹਾਂ। ਇਤਿਹਾਸ ਦੇ ਪੰਨਿਆਂ ਦੇ ਵਿੱਚ ਇੱਕ ਲਾਈਨ ਲਿਖੀ ਆਈ ਹੈ

ਦੇਖੋ ਜੀ, ਮਾਸੂਮੀਅਤ ਬੱਚਿਆਂ 'ਚ ਨਹੀਂ ਮਾਪਿਆਂ 'ਚ ਵੀ ਹੁੰਦੀ ਹੈ। ਜਦੋਂ ਬਜ਼ੁਰਗ ਹੋ ਜਾਣ ਮਾਪੇ ਤਾਂ ਬਿਲਕੁਲ ਬੱਚੇ ਬਣ ਜਾਂਦੇ ਨੇ, ਯਾਨੀ ਬੱਚੇ ਦੂਜਾ ਰੂਪ ਮਾਂ ਬਾਪ ਹੁੰਦੇ ਨੇ। ਸੋ ਇਸ ਕਰਕੇ ਜੇ ਮਾਂ ਬਾਪ ਨੇੜੇ ਨੇ, ਜਿਵੇਂ ਮੈਂ ਪਹਿਲਾਂ ਹੀ ਗੱਲ ਦੱਸ ਚੁੱਕੀ ਹਾਂ ਕਿ ਉਹਨਾਂ ਦਾ ਖਿਆਲ ਜ਼ਰੂਰ ਰੱਖਿਓ। ਇਸ ਵੇਲੇ ਗੱਲ ਕਰ ਰਹੇ ਹਾਂ ਸੋਹਣੀ ਸਵੇਰ ਪ੍ਰੋਗਰਾਮ 'ਚ 1 ਜੂਨ ਦੀ। 1 ਜੂਨ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਦਾ ਅੱਜ ਪਹਿਲਾ ਦਿਨ ਹੈ। ਚਲੋ ਇਸ ਵਾਰ ਅਸੀਂ ਗਰਮੀ ਦੀਆਂ ਛੁੱਟੀਆਂ ਨਾਲ ਆਪਣਾ ਬਚਪਨ ਵੀ ਦੁਬਾਰਾ ਜੀ ਲਈਏ। ਕਿਵੇਂ ਭਲਾ? ਚਲੋ ਨਾਨੀ ਦੇ ਘਰ ਚੱਲਦੇ ਹਾਂ, ਚਲੋ ਮਾਮਿਆਂ ਦੇ ਘਰ ਚੱਲਦੇ ਹਾਂ, ਭੂਆ ਦੇ ਘਰ ਜਾਂਦੇ ਹਾਂ। ਹੁਣ ਦਾਦਾ ਦਾਦੀ ਭਾਵੇਂ ਕੋਲ ਨਹੀਂ ਰਹਿੰਦੇ ਕਿਉਂਕਿ ਕਈ ਪਿੰਡਾਂ ਤੋਂ ਸ਼ਹਿਰਾਂ 'ਚ ਆ ਚੁੱਕੇ ਨੇ ਅਤੇ ਕਈਆਂ ਦੇ ਦਾਦਾ ਦਾਦੀ ਵੀ ਸ਼ਹਿਰ ਵਿੱਚ ਨੇ। ਚਲੋ ਜੇ ਉਹਨਾਂ ਦੇ ਕੋਲ ਰਹਿੰਦੇ ਹੋ ਤਾਂ ਫਿਰ ਤਾਂ ਬੜੇ ਖੁਸ਼ਕਿਸਮਤ ਹੋ, ਜੇ ਨਹੀਂ ਤਾਂ ਚਲੋ ਫਿਰ ਦਾਦਾ ਦਾਦੀ ਦੇ ਕੋਲ ਚੱਲੀਏ, ਨਾਨਾ ਨਾਨੀ ਦੇ ਘਰ ਚੱਲੀਏ। ਖਾਸ ਤੌਰ 'ਤੇ ਇਹਨਾਂ ਛੁੱਟੀਆਂ 'ਚ ਰਿਸ਼ਤੇਦਾਰ ਰਹਿਣ ਜਾਂ ਨਾ ਰਹਿਣ, ਪਿੰਡ ਦਾ ਚੱਕਰ ਜ਼ਰੂਰ ਮਾਰ ਕੇ ਆਇਓ। ਪਿੰਡਾਂ ਵਿੱਚ ਰਹਿੰਦੇ ਇਲਾਕਿਆਂ ਵੱਲ ਖਾਸ ਤੌਰ 'ਤੇ ਜਾਇਓ, ਦੇਖ ਕੇ ਆਇਓ, ਝਾਤ ਮਾਰ ਕੇ ਆਇਓ। ਜਦੋਂ ਤੁਸੀਂ ਪਿੰਡਾਂ 'ਚ ਰਹਿੰਦੇ ਸੀ, ਕੱਚੇ ਕੋਠੇ ਹੁੰਦੇ ਸੀ, ਕੱਚੀਆਂ ਗਲੀਆਂ ਹੁੰਦੀਆਂ ਸੀ, ਟਾਇਰ ਹੁੰਦੇ ਸੀ, ਬੰਟੇ ਹੁੰਦੇ ਸੀ ਅਤੇ ਹੋਰ ਕਿੰਨਾ ਕੁਝ ਹੁੰਦਾ ਸੀ। ਲੰਗੜੀ, ਟੰਗ, ਬਾਂਦਰ, ਕਿਲਾ, ਗੈਲਰੀ, ਸਟਾਪੂ, ਲੁੱਡੋ, ਕੌਮਿਕਸ ਪੜ੍ਹਨਾ, ਕਹਾਣੀਆਂ ਸੁਣਨਾ ਅਤੇ ਸੁਣਾਉਣਾ, ਬੁਝਾਰਤਾਂ ਪਾਉਣਾ, ਇਹ ਸਭ ਕੁਝ ਸੀ ਗਰਮੀਆਂ ਦੀਆਂ ਛੁੱਟੀਆਂ ਦਾ ਮਜ਼ਾ। ਅਤੇ ਤੁਹਾਡੇ ਬੱਚੇ ਕੀ ਇੰਨਾ ਇਹ ਜੋ ਆਨੰਦ ਹੈ ਉਹਨਾਂ ਨੇ ਲਿਆ ਕਦੀ? ਚਲੋ ਫਿਰ, ਨਹੀਂ ਨਾ ਮੌਕਾ ਵੀ ਮਿਲਿਆ। ਇਸ ਵਾਰ ਛੁੱਟੀਆਂ ਦੇ ਵਿੱਚ ਭਾਵੇਂ 1, 2, 3 ਅੱਧਾ ਦਿਨ, ਪੂਰਾ ਮਹੀਨਾ ਰਹਿ ਪਾਓ ਤਾਂ ਬਹੁਤ ਵਧੀਆ। ਤੁਸੀਂ ਕਹਿਣਾ ਅੱਜ ਦੇ ਮਹਿੰਗਾਈ ਦੇ ਸਮੇਂ 'ਚ ਮਹੀਨਾ ਕਿਸੇ ਦੇ ਘਰ ਜਾਈਏ? ਹੋ ਨਹੀਂ ਸਕਦਾ। ਜੇ ਤੁਸੀਂ ਇੱਦਾਂ ਦੀ ਫੀਲਿੰਗ ਰੱਖਦੇ ਹੋ ਨਾ ਕਿ ਤੁਹਾਡੇ ਘਰ ਕੋਈ ਮਹੀਨਾ ਆ ਕੇ ਰਹਿ ਜਾਏ ਤਾਂ ਤੁਹਾਨੂੰ ਔਖਾ ਲੱਗੇਗਾ, ਤਾਂ ਯਕੀਨਨ ਜਦੋਂ ਤੁਸੀਂ ਕਿਸੇ ਦੇ ਘਰ ਜਾਓਗੇ ਤਾਂ ਉਹਨਾਂ ਨੂੰ ਵੀ ਔਖਾ ਲੱਗੂਗਾ। ਜੇ ਤੁਹਾਡੇ ਘਰ ਮਹਿਮਾਨ ਆਉਂਦੇ ਨੇ ਤੁਸੀਂ ਖੁਸ਼ ਹੁੰਦੇ ਹੋ, ਤਾਂ ਯਕੀਨਨ ਜਿੱਥੇ ਤੁਸੀਂ ਜਾਓਗੇ ਉਹ ਵੀ ਜ਼ਰੂਰ ਖੁਸ਼ ਹੋਣਗੇ। ਇਹ ਸਾਇੰਸ ਹੈ, ਹੈ ਨਾ? ਚਲੋ ਫਿਰ ਇਸ ਵਾਰ ਦੀਆਂ ਛੁੱਟੀਆਂ ਨੂੰ ਕੁਝ ਖਾਸ ਬਣਾ ਦਈਏ। ਆਓ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਚਿੱਠੀਆਂ ਲਿਖਣਾ ਸਿਖਾ ਦਈਏ। ਇਹ ਇੰਟਰਨੈਟ ਦੇ ਜ਼ਮਾਨੇ ਨੇ ਬਹੁਤ ਕੁਝ ਸੌਖਾ ਜਿਹਾ ਕਰ ਦਿੱਤਾ। ਭਾਵਨਾਵਾਂ

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ

24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰੋਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਈ ਪੀ ਐਲ 2026 ਦਾ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਔਨ ਲਾਈਨ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਗੱਲਬਾਤ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਏਗੀ। ਗੱਲਬਾਤ ਵਿੱਚ ਸੁਰੱਖਿਆ ਦੇ ਸੰਪਰਕ ਸਮੇਤ ਆਪਸੀ ਸਹਿਯੋਗ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ 'ਤੇ ਵੀ ਚਰਚਾ ਹੋਏਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ ਦੇ ਗਾਇਆ ਪਹੁੰਚੇ ਸਨ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਆਇਆ। ਰਾਸ਼ਟਰਪਤੀ ਵਜੋਂ ਇਹ ਉਹਨਾਂ ਦਾ ਪਹਿਲਾ ਭਾਰਤ ਦੌਰਾ ਹੈ। ਉਹ ਕੱਲ੍ਹ ਮੁੰਬਈ ਵੀ ਜਾਣਗੇ ਜਿੱਥੇ ਉਹ ਉਦਯੋਗ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਰੱਖਿਆ ਮੰਤਰਾਲੇ ਅਨੁਸਾਰ ਮੀਟਿੰਗ ਵਿੱਚ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਫੌਜਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਰੱਖਿਆ ਸਨਅਤ ਵਿੱਚ ਭਾਈਵਾਲੀ, ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਮੌਕਿਆਂ 'ਤੇ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਮੁਹਿੰਮ ਦੇ ਮੁੱਖ ਉਦੇਸ਼ ਖਾਦਾਂ ਦੀ ਸੰਤੁਲਿਤ ਅਤੇ ਢੁੱਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ, ਮੌਸਮ ਨਾਲ ਸੰਬੰਧਿਤ ਚੁਣੌਤੀਆਂ ਦਰਮਿਆਨ ਕਿਸਾਨਾਂ ਨੂੰ ਸਮੇਂ ਸਿਰ ਸਲਾਹ ਦੇਣਾ ਅਤੇ ਪੰਚਾਇਤ ਪੱਧਰ 'ਤੇ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਸ਼੍ਰੀ ਚੌਹਾਨ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ ਅਤੇ ਮਿੱਟੀ ਸਿਹਤ ਕਾਰਡ ਵਰਗੀਆਂ ਯੋਜਨਾਵਾਂ ਦੇ ਲਾਭ ਪ੍ਰਦਾਨ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਖੇਤੀਬਾੜੀ ਮੰਤਰੀ ਨੇ ਇਸ ਮੁਹਿੰਮ ਨੂੰ ਜਨਤਕ ਭਾਗੀਦਾਰੀ ਰਾਹੀਂ ਇੱਕ ਵਿਆਪਕ ਜਨਤਕ ਲਹਿਰ ਬਣਾਉਣ ਦਾ ਸੱਦਾ ਵੀ ਦਿੱਤਾ ਹੈ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿੱਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਅਤੇ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਵੋਟਿੰਗ ਹੋਏਗੀ। ਸਾਬਕ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐਸ ਨੇਤਾ ਐਚ ਡੀ ਦੇਵਗੌੜਾ, ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਉਹਨਾਂ ਮੈਂਬਰਾਂ ਵਿੱਚ ਸ਼ਾਮਲ ਨੇ ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੜੀਸਾ ਵਿੱਚ 1-1 ਰਾਜ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਵੀ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ ਉਹਨਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ ਹੈ। ਉਹ 99 ਸਾਲਾਂ ਦੇ ਸਨ। ਸੁਮਨ 1950 ਤੋਂ 1970 ਦੇ ਦਹਾਕੇ ਤੱਕ ਫਿਲਮ ਸੰਗੀਤ ਵਿੱਚ ਹਿੰਦੀ, ਮਰਾਠੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿੱਚ ਆਪਣੀ ਸੁਰੀਲੀ ਗਾਇਕੀ ਲਈ ਜਾਣੇ ਜਾਂਦੇ ਨੇ। ਉਹਨਾਂ ਦਾ ਜਨਮ 28 ਫਰਵਰੀ 1937 ਨੂੰ ਬੰਗਲਾਦੇਸ਼ ਦੇ ਢਾਕਾ ਵਿੱਚ ਹੋਇਆ ਸੀ। ਉਹਨਾਂ 1950 ਦੇ ਦਹਾਕੇ ਦੇ ਆਦਿ ਵਿੱਚ ਹਿੰਦੀ ਫਿਲਮਾਂ ਵਿੱਚ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ, ਖਾਸ ਤੌਰ 'ਤੇ ਮੁਹੰਮਦ ਰਫੀ ਨਾਲ ਸੈਂਕੜੇ ਗੀਤ ਗਾਏ। ਉਹਨਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਵਿੱਚ ਅੱਜ ਕੱਲ੍ਹ, ਤੇਰੇ ਮੇਰੇ ਪਿਆਰ ਕੇ ਚਰਚੇ, ਨਾਨਾ ਕਰਤੇ ਪਿਆਰ, ਤੁਮਨੇ ਪੁਕਾਰਾ ਔਰ ਹਮ ਚਲੇ ਆਏ ਸ਼ਾਮਲ ਨੇ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦੇਵਿੰਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੁਮਨ ਕਲਿਆਣਪੁਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNewsJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR Jalandhar। ਭਾਰਤ ਅਤੇ ਬੰਗਲਾਦੇਸ਼ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਪੱਧਰੀ ਛਿਮਾਹੀ ਸਰਹੱਦੀ ਗੱਲਬਾਤ ਕਰਨਗੇ। ਢਾਕਾ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਮੀਟਿੰਗ ਹੋਏਗੀ। ਬੰਗਲਾਦੇਸ਼ ਦੇ ਵਫਦ ਦੀ ਅਗਵਾਈ ਬਾਰਡਰ ਗਾਰਡ ਬੰਗਲਾਦੇਸ਼ BGB ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਦੀਕੀ ਕਰਨਗੇ, ਜਦੋਂ ਕਿ ਭਾਰਤੀ ਵਫਦ ਦੀ ਅਗਵਾਈ BSF ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਕਰਨਗੇ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਨੁਸਾਰ ਸਰਹੱਦੀ ਵਾੜ, ਗੈਰ ਕਾਨੂੰਨੀ ਪ੍ਰਵਾਸ ਅਤੇ ਸਰਹੱਦ 'ਤੇ ਕਥਿਤ ਹੱਤਿਆਵਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ।

0: ਉੱਤਰ ਪੂਰਬੀ ਮਿਆਂਮਾਰ ਵਿੱਚ ਇੱਕ ਇਮਾਰਤ ਵਿੱਚ ਹੋਏ ਧਮਾਕੇ ਵਿੱਚ 45 ਤੋਂ ਵੱਧ ਲੋਕ ਮਾਰੇ ਗਏ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ ਮਾਈਨਿੰਗ ਲਈ ਵਿਸਫੋਟਕ ਰੱਖੇ ਗਏ ਸਨ। ਖ਼ਬਰਾਂ ਅਨੁਸਾਰ ਨਹਮਕਾਮ ਸ਼ਹਿਰ ਦੇ ਕੌਂਗਟੁਪ ਪਿੰਡ ਵਿੱਚ ਦੁਪਹਿਰ ਸਮੇਂ ਹੋਏ ਧਮਾਕੇ ਵਿੱਚ ਲਗਭਗ 70 ਲੋਕ ਜ਼ਖਮੀ ਵੀ ਹੋਏ ਨੇ। ਇਹ ਇਲਾਕਾ ਹਥਿਆਰਬੰਦ ਸਮੂਹ ਤਾਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ ਹੇਠ ਹੈ, ਜੋ ਕਿ ਮਿਆਂਮਾਰ ਦੀ ਕੇਂਦਰ ਸਰਕਾਰ ਵਿਰੁੱਧ ਲੜ ਰਿਹਾ ਹੈ। ਰੋਇਲ ਚੈਲੇਂਜਰ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜਾ IPL ਖਿਤਾਬ ਜਿੱਤ ਲਿਆ ਹੈ।
1: For a second time running, Royal Challengers Bengaluru back-to-back winners of the Tata IPL.
0: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਵਿਰਾਟ ਕੋਹਲੀ ਦੀਆਂ ਨਾਬਾਦ 75 ਦੌੜਾਂ ਦੀ ਬਦੌਲਤ ਬੰਗਲੌਰ ਨੇ 2 ਓਵਰ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਗੁਜਰਾਤ ਨੇ 20 ਓਵਰਾਂ ਵਿੱਚ 155 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਮਿਥੁਨ ਮਨਹਾਸ ਅਤੇ BCCI ਸਕੱਤਰ ਦੇਵਜੀਤ ਸਾਇਕੀਆ ਨੇ ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ IPL 2026 ਦਾ ਖਿਤਾਬ ਪ੍ਰਦਾਨ ਕੀਤਾ। ਰਾਜਸਥਾਨ ਰਾਇਲਸ ਦੇ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਸੂਰਿਆਵੰਸ਼ੀ ਨੇ 776 ਦੌੜਾਂ ਬਣਾ ਕੇ ਔਰੇਂਜ ਕੈਪ ਵੀ ਜਿੱਤੀ ਅਤੇ 15 ਸਾਲ ਦੀ ਉਮਰ ਵਿੱਚ ਔਰੇਂਜ ਕੈਪ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਕਗੀਸੋਰ ਬਾਡਾ ਨੇ 29 ਵਿਕਟਾਂ ਲੈ ਕੇ ਪਰਪਲ ਕੈਪ ਹਾਸਲ ਕੀਤੀ ਹੈ। ਮੁਹੰਮਦ ਸਿਰਾਜ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਡੌਟ ਗੇਂਦਾਂ ਸੁੱਟਣ ਦਾ ਪੁਰਸਕਾਰ ਮਿਲਿਆ। ਉਸਨੇ 172 ਅਜਿਹੀਆਂ ਗੇਂਦਾਂ ਸੁੱਟੀਆਂ ਜਿਸ 'ਤੇ ਕੋਈ ਵੀ ਦੌੜ ਨਹੀਂ ਬਣੀ। ਸਾਈ ਸੁਦਰਸ਼ਨ ਨੂੰ ਸੀਜ਼ਨ ਵਿੱਚ ਸਭ ਤੋਂ ਵੱਧ ਚੌਕੇ ਲਾਉਣ ਦਾ ਪੁਰਸਕਾਰ ਦਿੱਤਾ ਗਿਆ। ਉਸਨੇ 75 ਚੌਕੇ ਲਾਏ। ਭਾਰਤ ਦੇ ਮੋਗਲੀ ਵੈਂਕਟਰਾਮ ਨੇ ਹਾਂਗਕਾਂਗ ਵਿੱਚ ਏਸ਼ੀਅਨ ਅੰਡਰ 20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 800 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸ ਸਾਲ ਦੇ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ ਹੈ। ਭਾਰਤੀ ਅਥਲੀਟਾਂ ਨੇ ਰਿਲੇਅ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੂਮਿਕਾ, ਤਾਹਰਾ, ਸਹਿਨੂਰ ਅਤੇ ਨੀਰੂ ਦੀ ਮਹਿਲਾ ਟੀਮ ਨੇ 4x400 ਮੀਟਰ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਕਾਜਲ, ਭਾਵਨਾ, ਆਰਤੀ ਅਤੇ ਨਿਪਮ ਦੀ ਮਹਿਲਾ ਟੀਮ ਨੇ 4x100 ਮੀਟਰ ਵਿੱਚ 45.05 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਦੇ ਦਾਨਾਂਗ ਵਿੱਚ ਅੰਡਰ 17 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 2, ਚਾਂਦੀ ਦੇ 3 ਅਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। 43 ਕਿਲੋਗ੍ਰਾਮ ਵਰਗ ਵਿੱਚ ਦੀਕਸ਼ਾ ਅਤੇ 73 ਕਿਲੋਗ੍ਰਾਮ ਵਰਗ ਵਿੱਚ ਗਰਿਮਾ ਨੇ ਫਾਈਨਲ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ 49 ਕਿਲੋਗ੍ਰਾਮ ਵਰਗ ਵਿੱਚ ਨਿਕਿਤਾ, 65 ਕਿਲੋਗ੍ਰਾਮ ਵਰਗ ਵਿੱਚ ਅੰਤਰਾ ਅਤੇ 69 ਕਿਲੋਗ੍ਰਾਮ ਵਰਗ ਵਿੱਚ ਤਾਨੀਆ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਨ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
2: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ

0: ਪੁੱਛਣ ਕਿਆ ਕਰਨਗੇ
1: ਬਿਲਕੁਲ ਜੀ ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ
2: ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
3: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ ਸੋ ਈਜ਼ੀ
4: ਫਸਿਆ
5: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ RBI ਕਹਿੰਦਾ ਹੈ
6: ਜਾਣਕਾਰ ਬਣੋ ਸੁਚੇਤ ਰਹੋ
7: ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਸ DRM 864 ਕਿਲੋਹਰਟਸ FM 100.8 ਮੈਗਾਹਰਟਸ FM 100.9 ਮੈਗਾਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇੱਕ ਜਲੰਧਰ ਕੇਂਦਰ ਹੈ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ

ਤੇ ਸੁਣ ਰਹੇ ਸੀ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਸ਼ੁਰੂ 'ਚ ਜੀ ਆਇਆਂ ਨੂੰ ਫਿਲਮ ਦਾ ਗੀਤ ਜੈਦੇਵ ਕੁਮਾਰ ਦੀ ਸੰਗੀਤ ਸੀ ਬਾਬੂ ਸਿੰਘ ਮਾਨ ਦੀ ਰਚਨਾ ਅਗਲਾ ਗੀਤ ਪੇਸ਼ ਕਰ ਰਹੇ ਹਾਂ ਫਿਲਮ ਗੁੱਡੀ 'ਚੋਂ ਗੀਤਕਾਰ ਵਰਮਾ ਮਲਿਕ ਸੰਗੀਤ ਹੰਸ ਰਾਜ ਬਹਿਲ ਦਾ

0: ਸਰਬਾਲਾ ਜੀ, ਇਸ ਫਿਲਮ 'ਚੋਂ ਗੀਤ ਸੁਣਵਾਉਣ ਜਾ ਰਹੇ ਹਾਂ ਜੱਗਾ ਸੰਘੇੜਾ ਦਾ ਸੰਗੀਤ, ਇਹ ਵੀ ਸਰਾ ਦੀ ਰਚਨਾ।
1: ਲਓ ਬਾਈ ਜੀ, ਸਰਵਾਲੇ ਦੀ ਗੱਲ ਕਰਨ ਲੱਗੇ ਆ। ਅਖੇ ਜਿੰਨੀ ਟੌਰ ਲਾੜੇ ਦੀ ਹੁੰਦੀ ਹੈ, ਓਨੀ ਹੀ ਟੌਰ ਸਰਵਾਲੇ ਦੀ ਹੁੰਦੀ ਹੈ। ਸੋ ਆਓ ਸੁਣਦੇ ਆ ਸਰਵਾਲੇ ਬਾਰੇ ਕੀ।

0: ਮਹਿਕ ਪੰਜਾਬ ਦੀ ਪ੍ਰੋਗਰਾਮ ਚ ਅਗਲਾ ਗੀਤ ਸੁਣਦੇ ਹਾਂ। ਫਿਲਮ ਇੱਕ ਕੁੜੀ ਪੰਜਾਬ ਦੀ।
1: ਸਰਵਾਲੇ ਦੀ ਗੱਲ ਕਰ।

ਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ 'ਚ 99 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਸਲ ਅੱਜ ਨਵੀਂ ਦਿੱਲੀ 'ਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ। ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ

ਹੁਣੇ ਤੁਸੀਂ ਸੁਰ ਸਾਧਨਾ ਪ੍ਰੋਗਰਾਮ 'ਚ ਪੰਡਿਤ ਵਿਸ਼ਵ ਮੋਹਨ ਭੱਟ ਦਾ ਸਿਤਾਰ 'ਤੇ ਵਜਾਇਆ ਰਾਗ ਅਹੀਰ ਭੈਰਵ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਹੁਣ ਪੇਸ਼ ਹੈ ਸਪੋਂਸਰਡ NCERT ਉਮੰਗ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਦੁਵੱਲੀ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਵੇਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਚ 99 ਸਾਲ ਦੀ ਉਮਰ ਚ ਦੇਹਾਂਤ ਹੋ ਗਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਸ਼ਲ ਅੱਜ ਨਵੀਂ ਦਿੱਲੀ 'ਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਨੁਸੂਚਿਤ ਜਾਤੀਆਂ ਬਾਰੇ ਆਪਣੇ ਹਾਲੀਆ ਵਿਵਾਦਿਤ ਬਿਆਨ 'ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫ਼ੀ ਮੰਗੀ ਹੈ। ਪੰਜਾਬ ਦੇ ਮਾਲ ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਅਗਾਉਂ 146 ਕਰੋੜ ਰੁਪਏ ਜਾਰੀ ਕੀਤੇ ਨੇ। ਮੌਸਮ ਵਿਭਾਗ ਨੇ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਗਰਜ ਚਮਕ ਨਾਲ ਤੇਜ਼ ਹਵਾਵਾਂ ਚੱਲਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਕ੍ਰਿਕੇਟ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਆਈ

ਮੀਡੀਆ ਵੇਵ 343 ਸ਼ਰੀਏ 6 ਮੀਟਰ ਯਾਨੀ 873 ਕਿਲੋ ਹਰਟਜ਼ ਸੇ ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੈਲੋ ਫਰਮਾਇਸ਼, ਇਹ ਪ੍ਰੋਗਰਾਮ ਸੁਣਦੇ ਹਾਂ ਇਸ ਬ੍ਰੇਕ ਤੋਂ ਬਾਅਦ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: एक जमाने से कहानी है सुना रही आकाशवाणी फिर आया एंटरटेनमेंट का रेवोल्यूशन जब कोने कोने पहुंचा दूरदर्शन कहानी नहीं बदली स्टाइल गया है बदल जो कहानियां हम सुनते आए देखते आए अब वही वैसी ही कहानी सुनाएगा डिजिटल
2: डाउनलोड वेव्स ओटीटी ऐप नाउ एंड वॉच फॉर फ्री
3: एक जरूरी सूचना रोजाना शाम 7:30 बजे प्रसारित होने वाला खबरों का बुलेटिन अज तो लैके 21 जून तक शाम 7 बजे प्रसारित किया जाएगा सूचना समाप्त हुई।

0: ਲੋ ਜੀ ਸੁਹਾਣਾ ਸਫ਼ਰ ਹੈ ਆਕਾਸ਼ਵਾਣੀ ਜਲੰਧਰ ਤੇ ਹੈਲੋ ਫਰਮਾਇਸ਼ ਪ੍ਰੋਗਰਾਮ ਇਸ ਵੇਲੇ 0181 ਤੇ 4173 ਨੰਬਰ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ 'ਚ ਆਪਣੀ ਪਸੰਦ ਦਾ ਗੀਤ ਆਪਣੀ ਆਵਾਜ਼ ਦੇ ਜ਼ਰੀਏ ਫਰਮਾਇਸ਼ ਕਰਕੇ ਸੁਣਨ ਵਾਲਿਆਂ ਦੇ ਕੰਨਾਂ ਤੱਕ ਪਹੁੰਚਾ ਸਕਦੇ ਹੋ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ? ਗਾਣਾ ਕਿਹੜਾ ਸੁਣਨਾ ਚਾਹੋਗੇ?
1: ਮੈਂ ਪਹਿਲੇ ਤੁਸੀਂ ਖਾਣਾ ਖਾ ਲੋ ਜੀ, ਮੈਂ ਖਾਣਾ ਖਾਂਦਾ ਜੀ, ਇੱਧਰ ਨੰਬਰ ਟਰਾਈ ਕਰ ਰਿਹਾ ਜੀ।
0: ਗਾਣਾ ਦੱਸ ਦਿਓ।
1: ਹੈਲੋ,
0: ਹਾਂਜੀ ਹਾਂਜੀ, ਗਾਣਾ
1: ਮੈਂ ਮੇਰੇ ਖਾਣੇ ਦਾ ਜਵਾਬ ਨਹੀਂ।
0: ਖਾਣਾ ਤਾਂ ਤੁਸੀਂ ਖਾ ਰਹੇ ਹੋ ਤੇ ਤੁਸੀਂ ਖਾ ਰਹੇ ਤੇ ਤੁਹਾਡਾ ਹੀ ਢਿੱਡ ਭਰੇਗਾ, ਹਨਾ? ਜਦੋਂ ਅਸੀਂ ਖਾਵਾਂਗੇ ਤਾਂ ਸਾਡਾ ਢਿੱਡ ਭਰੇਗਾ। ਗਾਣਾ ਦੱਸ ਦਿਓ ਕਿਹੜਾ ਸੁਣਨਾ ਚਾਹੋਗੇ?
1: ਹਾਂਜੀ ਰਪਿੰਦਰ ਜੀ, ਅੱਜ ਲਾਗੋ ਜੀ ਜਨਮ ਮੂਵੀ ਦਾ। ਗਾਣੇ ਦੇ ਬੋਲ ਆ ਜੀ, ਮੁਝੇ ਨੀਂਦ ਨਾ ਆਏ, ਮੁਝੇ ਚੈਨ ਨਾ ਆਏ।
0: ਲਓ ਜੀ, ਤੁਹਾਡੀ ਪਸੰਦ ਪੇਸ਼ ਕਰ ਰਹੇ, ਸ਼ੁਕਰੀਆ ਕਾਲ ਦੇ ਲਈ। ਲਓ ਜੀ, ਇਹਨਾਂ ਨੇ ਫਰਮਾਇਸ਼ ਕੀਤੀ ਦਿਲ ਫਿਲਮ ਦਾ ਗਾਣਾ ਸੁਣਨ ਦੀ, ਤੇ ਬਿਲਕੁਲ ਆਪਾਂ ਇਹਨਾਂ ਦੀ ਪਸੰਦ ਜ਼ਰੂਰ ਪੂਰੀ ਕਰਾਂਗੇ। ਤੁਸੀਂ ਵੀ ਇਸ ਪ੍ਰੋਗਰਾਮ ਸ਼ਾਮਿਲ ਹੋ ਸਕਦੇ ਹੋ 0181 43 143 ਨੰਬਰ ਡਾਇਲ ਕਰਕੇ।

ਲਓ ਜੀ, ਵੈਸੇ ਦਿਲ ਜੇ ਖੋ ਜਾਏ ਤਾਂ ਫਿਰ ਦਿਲ ਨਾਲ ਹੀ ਤਾਂ ਸਰੀਰ ਚੱਲਦਾ ਹੈ ਨਾ, ਸੋ ਇੱਦਾਂ ਹੋ ਸਕਦਾ ਭਲਾ? ਚਲੋ, ਹੋਰ ਅਸਲ ਵਿੱਚ ਹੋਵੇ ਨਾ ਹੋਵੇ, ਪਰ ਗਾਣਿਆਂ ਦੇ ਵਿੱਚ, ਗੀਤ ਸੰਗੀਤ ਦੇ ਵਿੱਚ, ਮਨੋਰੰਜਨ ਦੇ ਵਿੱਚ ਜ਼ਰੂਰ ਇੱਦਾਂ ਹੋ ਸਕਦਾ, ਪਰ ਆਪਣੇ ਦਿਲ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ। ਖਾਣ ਪੀਣ ਦਾ ਖਾਸ ਖਿਆਲ, ਸਿਹਤ ਦਾ ਖਿਆਲ ਕਿੱਦਾਂ ਰੱਖਣਾ ਤੁਹਾਨੂੰ ਸਭ ਨੂੰ ਪਤਾ। ਇਸ ਵੇਲੇ ਤਾਂ ਮੈਨੂੰ ਘੜੀ ਦੀਆਂ ਸੂਈਆਂ ਦਾ ਖਿਆਲ ਰੱਖਣਾ ਚਾਹੀਦਾ। ਮੈਨੂੰ ਪਤਾ ਹੈ ਤੁਹਾਨੂੰ ਇੰਤਜ਼ਾਰ ਹੈ 0181-43-4173 ਨੰਬਰ ਡਾਇਲ ਕਰਕੇ ਫਟਾਫਟ ਆਪਣੀ ਪਸੰਦ ਦਾ ਗੀਤ ਸੁਣਨ ਦਾ, ਪਰ ਘੜੀ ਦੀਆਂ ਸੂਈਆਂ ਨੂੰ ਇੰਤਜ਼ਾਰ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ, ਬਿਲਕੁਲ ਤੁਹਾਡੇ ਨਾਲੋਂ ਨਾਲ।

ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21, 22 ਤੇ 23

0: अगस्त नू सुप्रीम कोर्ट विच विशेष लोक अदालत लग रही है।
1: पर की उस दे लई मेनू दिल्ली जाना पाएगा?
0: जरूरी नहीं, तुसी ऑनलाइन भी जुड़ सकते हो।
1: अप्लाई किवें करिए?
0: सुप्रीम कोर्ट दी वेबसाइट www.sci.gov.in ते गूगल फॉर्म राही बेनती भेजो। याद रखो, आखिरी तारीख 31 मई 2026 है। सहायता लई 01132311 2428 ते संपर्क करो।
1: समाधान समारोह 2026 आपसी सहमत ते पक्का निपटारा।
2: ਲਓ ਜੀ, ਇਸ ਖਾਸ ਸੁਨੇਹਾ ਤੋਂ ਬਾਅਦ ਇਹ ਖਾਸ ਸੁਨੇਹਾ ਸਾਡੇ ਸੁਣਨ ਵਾਲੇ ਲਈ ਕਿ ਰੋਜ਼ਾਨਾ ਸ਼ਾਮ 7:30 ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਬੁਲੇਟਿਨ ਅੱਜ ਤੋਂ ਲੈ ਕੇ 21 ਜੂਨ ਤੱਕ ਸ਼ਾਮ 7 ਪ੍ਰਸਾਰਿਤ ਕੀਤਾ ਜਾਵੇਗਾ। ਸੋ ਯਾਦ ਰੱਖਿਓ, ਖਬਰਾਂ ਸੁਣਨੀਆਂ ਨੇ ਅਤੇ ਸ਼ਾਮ 7 ਆਕਾਸ਼ਵਾਣੀ ਜਲੰਧਰ 'ਤੇ। ਸੋ ਇਸ ਵੇਲੇ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਹੈ ਅਤੇ 0181 2342 173 ਹੈ ਨੰਬਰ। ਵੈਸੇ ਅੱਜ ਦੇ ਦਿਨ ਨੂੰ ਅਸੀਂ ਖਾਸ ਤੌਰ 'ਤੇ ਸੁਮਨ ਕਲਿਆਣਪੁਰ ਹੋਰਾਂ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਕੱਲ੍ਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਿਹਾ। 28 ਜਨਵਰੀ 1937 ਨੂੰ ਉਹਨਾਂ ਦਾ ਜਨਮ ਹੋਇਆ ਢਾਕਾ ਦੇ ਵਿੱਚ। ਬਚਪਨ ਦਾ ਨਾਂ ਸੁਮਨ ਹੇਮਾਡੀ ਸੀ। ਬੋਂਬੇ ਤੋਂ, ਮਤਲਬ ਉਸ ਵੇਲੇ ਦੇ ਮੁੰਬਈ ਤੋਂ ਸ਼ਾਸਤਰੀ ਸੰਗੀਤ ਸਿੱਖਿਆ। ਪਹਿਲਾ ਕਰੀਅਰ ਬ੍ਰੇਕ ਕਦੋਂ, ਕਿੱਥੇ ਮਿਲਿਆ, ਇਹਦੇ ਬਾਰੇ ਕਰਾਂਗੇ ਗੱਲਬਾਤ, ਕਿਉਂਕਿ ਪ੍ਰੋਗਰਾਮ ਹੈ ਹੈਲੋ ਫਰਮਾਇਸ਼। ਅਤੇ ਫਰਮਾਇਸ਼ ਸੁਣੀਏ, ਕੌਣ ਕਿੱਥੋਂ ਕਿਹੜੀ ਲੈ ਕੇ ਆਏ ਨੇ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
3: ਮੈਡਮ ਜੀ ਨਮਸਕਾਰ।
2: ਨਮਸਕਾਰ ਜੀ।
3: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
2: ਪੱਪੂ ਰਾਜਾ ਖੁਸ਼ ਦਿਲ ਜੀ, ਗੀਤ ਕਿਹੜਾ ਸੁਣਨਾ ਹੈ?
3: ਮੈਡਮ ਜੀ, ਅਸੀਂ ਤੁਹਾਡਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ ਹੈ ਜੀ।
2: ਗਾਣਾ ਦੱਸ ਦਿਓ ਸਰ।
3: ਮੈਡਮ ਜੀ, ਅਸੀਂ ਤਾਂ 1975 ਤੋਂ ਪ੍ਰੋਗਰਾਮ ਸੁਣਦੇ ਹਾਂ ਜੀ, ਆਕਾਸ਼ਵਾਣੀ ਜਲੰਧਰ ਦੇ, ਸਵੇਰੇ 5:53 ਤੋਂ ਲੈ ਕੇ ਰਾਤ ਦੇ 1 ਤੱਕ ਜੀ।
2: ਓਕੇ ਜੀ। ਅੱਛਾ, ਇਹ ਦੱਸੋ ਵੀ ਇੰਨੀ ਦੇਰ ਤੋਂ ਤੁਸੀਂ ਪ੍ਰੋਗਰਾਮ ਸੁਣਦੇ ਹੋ, ਉਸ ਵੇਲੇ ਦਾ ਕੋਈ ਪ੍ਰੋਗਰਾਮ ਜਿਹੜਾ ਤੁਹਾਨੂੰ ਯਾਦ ਹੋਵੇ? ਇਹ ਬੜਾ ਚੰਗਾ ਸੀ।
3: ਮੈਂ ਆਇਆ ਕਰਦਾ ਤਾਂ ਜੀ, ਰਾਤ ਨੂੰ 10 ਦੇਸ਼ ਸ਼ਰਮਾ ਜੀ ਪੇਸ਼ ਕਰਿਆ ਕਰਦੇ ਤੇ, ਉਸ ਤੋਂ ਬਾਅਦ ਉਰਮਲ ਸਰੀਨ ਜੀ, ਫਿਰ ਆਪਣਾ ਸਾਰੇ ਅਨਾਊਂਸਰ ਪੇਸ਼ ਕਰਿਆ ਕਰਦੇ ਹੁੰਦੇ ਤੇ ਜੀ, ਸਾਨੂੰ ਬਹੁਤ ਚੰਗਾ ਲੱਗਦਾ ਤਾ ਜੀ।
2: ਅੱਛਾ ਜੀ, ਤੇ ਹੁਣ ਕਿਹੜੇ ਕਿਹੜੇ ਪ੍ਰੋਗਰਾਮ ਚੰਗੇ ਲੱਗਦੇ ਆ?
3: ਹੁਣ ਤਾਂ ਮੈਡਮ ਜੀ ਚਿੱਠੀਆਂ ਮਿੱਠੀਆਂ ਸੁਣਦੇ ਆ, ਸਾਰੇ ਹੀ ਪ੍ਰੋਗਰਾਮ ਸੁਣਦੇ ਆ ਜੀ, ਰਾਤ ਦੇ 1 ਤੱਕ ਸੌਗਾਤ ਪ੍ਰੋਗਰਾਮ ਦੇ ਨਾਲ ਜੀ।
2: ਜੀ, ਗਾਣਾ ਦੱਸ ਦਿਓ ਕਿਹੜਾ ਸੁਣੋਗੇ?
3: ਮੈਡਮ ਜੀ, ਪੁਰਾਣੀ ਫਿਲਮਾਂ ਚ ਹੀਰਾ, ਮੈਂ ਤੁਸੇ ਮਿਲਣੇ ਆਈ ਮੰਦਿਰ ਜਾਣੇ ਕੇ ਬਹਾਨੇ, ਮੇਰੀ ਬਹੁਤ ਸੁੰਦਰ ਪਤਨੀ ਹੈ ਸੰਗੀਤਾ ਰਾਣੀ ਜਿੰਦਲ, ਉਹਨੂੰ ਡੈਲੀਗੇਟ ਕਰ ਦੋ।
2: ਪੱਪੂ ਰਾਜਾ ਖੁਸ਼ ਦਿਲ ਜੀ, ਇੱਕ ਬੇਨਤੀ ਹੈ, 1975 ਤੋਂ ਤੁਸੀਂ ਆਕਾਸ਼ਵਾਣੀ ਜਲੰਧਰ ਸੁਣ ਰਹੇ ਹੋ, ਤੁਹਾਨੂੰ ਪਤਾ ਹੈ ਇਹ ਕਿਸੇ ਨੂੰ ਸਮਰਪਿਤ ਕਰਨ ਦਾ ਕੋਈ ਖਾਸ ਮੌਕਾ ਨਹੀਂ ਹੁੰਦਾ, ਕਹਿਣ ਤੋਂ ਭਾਵ ਕੁਝ ਪ੍ਰੋਗਰਾਮ ਦੇ ਰੂਲਸ ਅਤੇ ਰੈਗੂਲੇਸ਼ਨ ਹੁੰਦੇ ਨੇ। ਜੇ ਆਪਾਂ ਇੱਦਾਂ ਹੀ ਹਰ ਕਿਸੇ ਨੂੰ ਡੈਡੀਕੇਟ ਕਰਨ ਲੱਗ ਪਏ ਨਾ, ਮਤਲਬ ਤੁਸੀਂ ਤਾਂ ਚਲੋ ਆਪਣੀ ਧਰਮ ਪਤਨੀ ਦਾ ਅਸੀਂ ਸਤਿਕਾਰ ਕਰਦੇ ਹਾਂ, ਤੁਹਾਡੀ ਬਹੁਤ ਬਹੁਤ, ਪਰ ਕੁਝ ਸੀਮਾਵਾਂ ਹੁੰਦੀਆਂ ਨੇ ਕਿ ਆਪਾਂ ਉਹਨਾਂ ਗੱਲਾਂ ਦਾ ਖਾਸ ਖਿਆਲ ਰੱਖੀਏ ਜਦੋਂ ਅਸੀਂ ਔਨਲਾਈਨ ਹੁੰਦੇ ਹਾਂ। ਅਤੇ ਮੈਨੂੰ ਉਮੀਦ ਹੈ ਕਿ ਅਗਲੀ ਵਾਰ ਜਦੋਂ ਤੁਸੀਂ ਕਾਲ ਮਿਲਾਓਗੇ ਅਤੇ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖੋਗੇ, ਆਪਣਾ ਨਾਂ, ਕਿਹੜੇ ਜਗ੍ਹਾ ਤੋਂ ਬੋਲ ਰਹੇ ਹੋ ਅਤੇ ਕਿਹੜੀ ਫਿਲਮ ਦਾ ਕਿਹੜਾ ਗਾਣਾ ਸੁਣਨਾ ਹੈ, ਬਸ ਇੰਨਾ ਕੀ ਰੱਖਿਆ ਜਾਏ ਤਾਂ ਕਿ ਬਹੁਤ ਸਾਰੇ ਦੋਸਤ ਜਿਹੜੇ ਕਿੰਨੇ ਸਾਲਾਂ ਤੋਂ ਟਰਾਈ ਕਰਦੇ ਨੇ, ਉਹਨਾਂ ਦੀ ਕਾਲ ਲੱਗ ਸਕੇ ਅਤੇ ਉਹਨਾਂ ਦੀ ਮਿੱਠੀ ਜਿਹੀ ਆਵਾਜ਼ ਅਤੇ ਉਹਨਾਂ ਦੀ ਫਰਮਾਇਸ਼ ਸੁਣਨ ਅਤੇ ਸੁਣਾਉਣ ਦਾ ਮੌਕਾ ਮਿਲ ਸਕੇ। ਇਸ ਵੇਲੇ ਤੁਹਾਡੀ ਪਸੰਦ 'ਤੇ ਫਿਲਮ ਹੀਰਾ ਦਾ ਗਾਣਾ ਪੇਸ਼ ਕਰ ਰਿਹਾ।

0: ਲਓ ਜੀ, ਇਸ ਵੇਲੇ ਆਕਾਸ਼ਵਾਣੀ ਜਲੰਧਰ ਪ੍ਰੋਗਰਾਮ, ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੈਲੋ ਫਰਮਾਇਸ਼, ਆਪਣੀ ਫਰਮਾਇਸ਼ ਕਰਨ ਲਈ ਤੁਹਾਨੂੰ ਕੋਈ ਬਹਾਨਾ ਨਹੀਂ ਲੱਭਣਾ ਪੈਣਾ। ਬਸ ਅਤੇ ਬਸ ਤੁਹਾਡੇ ਕੋਲ ਸਮਾਂ ਹੋਣਾ ਚਾਹੀਦਾ, ਆਸ ਪਾਸ ਦਾ ਮਾਹੌਲ ਹੋਣਾ ਚਾਹੀਦਾ ਅਤੇ ਤੁਹਾਡੇ ਹੱਥ 'ਚ ਮੋਬਾਈਲ ਹੋਣਾ ਚਾਹੀਦਾ। 0181 43 173 ਹੈ ਨੰਬਰ, ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ, ਉਹ ਵੀ ਆਪਣੀ ਮਿੱਠੀ ਜਿਹੀ ਆਵਾਜ਼ ਦੇ ਵਿੱਚ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਸੁਖਬੀਰ ਸਿੰਘ ਛਾਜਲੀ ਬੋਲਦਾ ਮੈਡਮ।
0: ਸੁਖਬੀਰ ਜੀ, ਗਾਣਾ ਕਿਹੜਾ ਸੁਣੋਗੇ?
1: ਮੈਡਮ ਚਮਤਕਾਰ ਮੂਵੀ ਆਈ ਸੀ ਕਿ ਸ਼ਾਹਰੁਖ ਖਾਨ ਤੇ ਉਰਮਿਲਾ ਮਲੋਦਕਰ ਦੀ, ਉਹ 'ਚ ਗਾਣਾ ਸੀ ਜੀ, ਕਿਸ ਪਿਆਰ ਤੇ ਮੇਰੀ ਤਰਫ ਨਾ ਦੇਖੋ ਪਿਆਰ ਹੋ ਜਾਏਗਾ।
0: ਲਓ ਜੀ, ਤੁਹਾਡੀ ਪਸੰਦ ਪੂਰੀ ਕਰਦੇ, ਸ਼ੁਕਰੀਆ ਕਾਲ ਦੇ ਲਈ।
1: ਥੈਂਕ ਯੂ ਮੈਮ।
0: ਜਦ ਤੱਕ ਇਹ ਗਾਣਾ ਸ਼ੁਰੂ ਹੁੰਦਾ ਤਦ ਤੱਕ ਆਪਾਂ ਯਾਦ ਕਰ ਲਈਏ ਸੁਮਨ ਕਲਿਆਣਪੁਰ ਹੋਰਾਂ ਨੂੰ। ਆਪਾਂ ਗੱਲ ਕੀਤੀ ਸੀ ਉਹਨਾਂ ਨੇ ਸੰਗੀਤ ਦੀ ਸਿੱਖਿਆ, ਜਿਹੜਾ ਸ਼ਾਸਤਰੀ ਸੰਗੀਤ ਮੁੰਬਈ 'ਚ ਸਿੱਖਿਆ ਸੀ। ਕਰੀਅਰ ਦਾ ਪਹਿਲਾ ਬ੍ਰੇਕ 1954 'ਚ ਫਿਲਮ ਮੰਗੂ 'ਚੋਂ ਮਿਲਿਆ। ਪਹਿਲਾ ਹਿੱਟ ਗਾਣਾ ਫਿਲਮ ਦਰਵਾਜ਼ਾ, ਜਿਹੜੀ 1954 'ਚ ਆਈ ਸੀ। ਪਹਿਲਾ ਦੋ ਗਾਣਾ ਉਹਨਾਂ ਨੇ ਤਲਤ ਮਹਿਮੂਦ ਦੇ ਨਾਲ ਗਾਇਆ ਸੀ। 1960 ਤੋਂ ਲੈ ਕੇ 70 ਦਾ ਦਸ਼ਕ ਉਹਨਾਂ ਦੇ ਕਰੀਅਰ ਦਾ ਬਹੁਤ ਹੀ ਸੁਨਹਿਰਾ ਦੌਰ ਰਿਹਾ। ਬਾਕੀ ਦੀਆਂ ਗੱਲਾਂ, ਗੀਤ ਸ਼ੁਰੂ ਹੋ ਗਿਆ, ਆਓ ਸੁਣੀਏ।

0: ਹੈਲੋ ਫਰਮਾਇਸ਼ ਪ੍ਰੋਗਰਾਮ ਤੋਂ ਸੁਣ ਰਿਹਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਇਹ ਤੁਸੀਂ ਵੱਖ ਵੱਖ ਮੀਟਰਸ ਅਤੇ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਵੇਵਸ ਐਪ ਰਾਹੀਂ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਹੋ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ 'ਤੇ ਵੀ ਇਹਦਾ ਪ੍ਰਸਾਰਣ ਹੁੰਦਾ। ਬਸ ਇਹ ਪ੍ਰੋਗਰਾਮ ਤੁਹਾਡੀ ਪਸੰਦ ਦਾ ਪ੍ਰੋਗਰਾਮ ਹੈ, ਇਸ ਕਰਕੇ ਕਿਉਂਕਿ ਇਹਦੇ ਵਿੱਚ ਤੁਹਾਡੀ ਫਰਮਾਇਸ਼ ਪੂਰੀ ਕੀਤੀ ਜਾਂਦੀ ਹੈ ਅਤੇ ਤੁਹਾਡੀ ਫਰਮਾਇਸ਼ ਸਾਡੇ ਤੱਕ ਪਹੁੰਚਦੀ ਹੈ ਫੋਨ ਕਾਲ ਦੇ ਜ਼ਰੀਏ। ਫੋਨ ਕਾਲ ਸਿਰਫ 181 2342173 ਅਤੇ ਹਾਂ, ਕਾਲ ਬਿਲਕੁਲ ਤਿਆਰ ਹੈ, ਪਰ ਉੱਧਰ ਘੜੀ ਦੀਆਂ ਸੂਈਆਂ ਵੀ ਬਿਲਕੁਲ ਤਿਆਰ ਨੇ। ਕਹਿੰਦੀਆਂ ਨੇ ਪਹਿਲਾਂ ਬ੍ਰੇਕ ਲੈ ਲਓ, ਫਿਰ ਦੋਸਤ ਨਾਲ ਗੱਲਬਾਤ ਕਰਾਂਗੇ, ਉਹਨਾਂ ਦੀ ਫਰਮਾਇਸ਼ ਪੁੱਛਾਂਗੇ, ਕਿੱਥੋਂ, ਕੌਣ, ਕਿਹੜੇ ਗੀਤ ਦੀ ਫਰਮਾਇਸ਼।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
3: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
2: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
3: ਅਪਲਾਈ ਕਿਵੇਂ ਕਰੀਏ?
2: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311-2428 ਤੇ ਸੰਪਰਕ ਕਰੋ।
0: ਬ੍ਰੇਕ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ। ਹੈਲੋ,
4: ਨਮਸਕਾਰ ਮੈਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
4: ਕੁਲਦੀਪ ਜੀ, ਗਾਣਾ
0: ਕਿਹੜਾ ਸੁਣਨਾ ਚਾਹੋਗੇ?

0: ਸੱਚਮੁੱਚ ਜ਼ਿੰਦਗੀ ਪਿਆਰ ਦਾ ਗੀਤ ਹੈ ਜਾਂ ਦੁੱਖ ਦਾ ਗੀਤ ਹੈ, ਇਹ ਤਾਂ ਸਾਨੂੰ ਆਪਣੇ ਆਪ ਨੂੰ ਪਤਾ ਹੈ, ਹੈ ਨਾ। ਹਰ ਇੱਕ ਦਾ ਜੀਵਨ ਨੂੰ ਜਿਉਣ ਦਾ ਅਲੱਗ ਤਰੀਕਾ ਹੈ। ਜ਼ਿੰਦਗੀ ਨੂੰ ਕੋਈ ਉਤਸ਼ਾਹ ਨਾਲ ਜੀਂਦਾ, ਕੋਈ ਉਦਾਸੀ ਨਾਲ। ਇਹ ਮਨ ਦੀ ਅਵਸਥਾ ਹੁੰਦੀ ਹੈ ਕਿ ਆਸ ਪਾਸ ਦਾ ਮਾਹੌਲ ਹੁੰਦਾ, ਪਰ ਸੰਗੀਤ ਇਹੋ ਜਿਹਾ ਜਾਦੂ ਹੈ ਜਿਹੜਾ ਹਰ ਮੂਡ ਨੂੰ ਚੇਂਜ ਕਰ ਦਿੰਦਾ ਹੈ। ਉਦਾਸ ਹੋ ਤਾਂ ਖੁਸ਼ੀ ਵਾਲਾ ਗਾਣਾ ਲਾ ਲਓ ਤਾਂ ਖੁਸ਼ ਹੋ ਜਾਓਗੇ, ਬਹੁਤ ਉਦਾਸ ਹੋ ਤਾਂ ਉਦਾਸੀ ਵਾਲਾ ਗੀਤ ਲਾ ਕੇ ਥੋੜ੍ਹੇ ਆਂਸੂ ਆ ਜਾਣਗੇ ਅਤੇ ਅੰਦਰਲਾ ਦੁੱਖ ਬਾਹਰ ਚਲਾ ਜਾਏਗਾ। ਪਰ ਹਾਂ, ਹਮੇਸ਼ਾ ਉਦਾਸ ਗੀਤਾਂ ਦੇ ਸਾਥੀ ਨਹੀਂ ਬਣਨਾ, ਕਿਉਂਕਿ ਜਿਹੋ ਜਿਹਾ ਮਾਹੌਲ ਹੁੰਦਾ ਉਹੋ ਜਿਹੇ ਹਾਲਾਤ ਬਣ ਜਾਂਦੇ ਨੇ, ਮੈਂ ਨਹੀਂ ਕਹਿੰਦੀ, ਸਿਆਣੇ ਕਹਿੰਦੇ ਨੇ। ਵੈਸੇ ਅੱਜ ਅਸੀਂ ਖਾਸ ਤੌਰ 'ਤੇ ਗੱਲ ਕਰ ਰਹੇ ਹਾਂ ਸੁਮਨ ਕਲਿਆਣਪੁਰ ਹੋਰਾਂ ਦੀ, ਜਿਨ੍ਹਾਂ ਨੇ ਕੱਲ੍ਹ ਫਾਨੀ ਦੁਨੀਆ ਨੂੰ ਅਲਵਿਦਾ ਆਖਿਆ। ਭਾਵੇਂ ਇਹਨਾਂ ਦਾ ਨਾਮ ਬਹੁਤਿਆਂ ਨੇ ਨਾ ਸੁਣਿਆ ਹੋਵੇ, ਹਾਂ, ਪਰ ਇਹਨਾਂ ਹੋਏ ਇਹਨਾਂ 'ਤੇ ਗਾਏ ਹੋਏ ਗੀਤਾਂ ਦੀ ਗੱਲ ਕਰੀਏ। ਅੱਜ ਕੱਲ੍ਹ ਤੇਰੇ ਮੇਰੇ ਪਿਆਰ ਕੇ ਚਰਚੇ ਬ੍ਰਹਮਚਾਰੀ ਫਿਲਮ ਦਾ ਗਾਣਾ ਮੁਹੰਮਦ ਰਫੀ ਹੋਰਾਂ ਦੇ ਨਾਲ ਗਾਇਆ, ਨਾ ਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ, ਜਬ ਜਬ ਫੂਲ ਖਿਲੇ ਫਿਲਮ ਦਾ ਇਹ ਗੀਤ ਤੁਹਾਨੂੰ ਯਾਦ ਹੋਣਾ। ਤੁਮਸੇ ਉਹ ਹਸੀਨਾ ਕਭੀ ਮੁਹੱਬਤ ਨਾ ਹੋਤੀ, ਫਰਜ਼ ਫਿਲਮ ਦਾ ਇਹ ਗਾਣਾ ਤੁਹਾਨੂੰ ਯਾਦ ਹੋਣਾ। ਹੋਰ ਨਾ ਕੋਈ ਯਾਦ ਹੋਵੇ, ਪਰ ਰੱਖੜੀ ਦੇ ਤਿਉਹਾਰ 'ਤੇ ਬਹਿਨਾਂ ਨੇ ਭਾਈ ਕੀ ਕਲਾਈ ਸੇ ਪਿਆਰ ਬਾਂਧਾ ਹੈ, ਇਹ ਗਾਣਾ ਤੁਹਾਨੂੰ ਯਾਦ ਹੋਏਗਾ। ਇਹੋ ਜਿਹੀ ਬਹੁਤ ਲੰਬੀ ਲਿਸਟ ਹੈ ਅਤੇ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਉਨਸੇ ਪ੍ਰੀਖਿਆ 83 'ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋ ਰਹੇ ਨੇ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੈਰ ਸਿੰਘ ਖਹਿਰਾ, ਪਿੰਡ ਕਲਾਰਾ, ਤੁਸੀਂ ਨਾਭਾ ਜਿਹੜਾ ਪਟਿਆਲਾ ਤੋਂ ਬੋਲਦਾ ਜੀ।
0: ਹੋਰ ਆਜ਼ਾਦ ਜੀ, ਕਿਹੜੇ ਗੀਤ ਦੀ ਫਰਮਾਇਸ਼ ਲਿਆਏ ਹੋ ਅੱਜ? ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ।

0: ਜੀ ਬਿਲਕੁਲ ਇੱਦਾਂ ਹੀ ਹੁੰਦਾ ਹੈ। 0181-2342-173 ਨੰਬਰ ਡਾਇਲ ਕਰਕੇ ਜਦੋਂ ਤੁਸੀਂ ਫਰਮਾਇਸ਼ ਕਰਦੇ ਹੋ ਨਾ ਸਾਨੂੰ, ਅਸੀਂ ਇਹ ਵਾਲਾ ਗਾਣਾ ਸੁਣਨਾ ਹੈ, ਇਹਦੀ ਫਰਮਾਇਸ਼ ਕਰਦੇ ਹੋ, ਤਾਂ ਬਸ ਫਿਰ ਉਹ ਗਾਣਾ ਵੀ ਫਟਾਫਟ ਨਿਕਲ ਕੇ ਪਲੇ ਹੋਣ ਨੂੰ ਕਰਦਾ ਹੈ। ਬਸ ਤੁਸੀਂ ਡਾਇਲ ਕਰੋ 0181-2342-173। ਕਿਤੇ ਵੀ ਬੈਠੇ ਹੋ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਤੁਹਾਡਾ ਦਿਲ ਕਰਦਾ ਹੈ ਕਿ ਆਪਣੀ ਆਵਾਜ਼ ਦੇ ਵਿੱਚ ਆਪਣੀ ਫਰਮਾਇਸ਼ ਦਾ ਗੀਤ ਸੁਣਿਆ ਜਾਏ। ਵੈਸੇ ਅੱਜ ਦੇ ਸਮੇਂ 'ਚ ਗਾਣਾ ਸੁਣਨਾ ਕੋਈ ਔਖਾ ਕੰਮ ਨਹੀਂ ਹੈਗਾ। ਸਮਾਰਟਫੋਨ ਹੈ ਅਤੇ ਯੂਟਿਊਬ ਹੈ, ਬਹੁਤ ਸਾਰੇ ਐਸੇ ਐਪਸ ਨੇ ਜਿਨ੍ਹਾਂ ਦੇ ਜ਼ਰੀਏ ਤੁਸੀਂ ਕੋਈ ਵੀ ਗਾਣਾ ਕਿਤੇ ਵੀ ਬੈਠ ਕੇ ਸੁਣ ਸਕਦੇ ਹੋ। ਪਰ ਆਕਾਸ਼ਵਾਣੀ ਜਲੰਧਰ ਦਾ ਇੱਕ ਇਹੋ ਜਿਹਾ ਸਿਲਸਿਲਾ, ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਤੁਹਾਨੂੰ ਸੁਣ ਕੇ, ਸੁਣਾ ਕੇ, ਆਪਣੀ ਫਰਮਾਇਸ਼ ਦੱਸ ਕੇ, ਆਪਣੀਆਂ ਗੱਲਾਂ ਕਰਕੇ ਬਹੁਤ ਆਨੰਦ ਆਉਂਦਾ। ਅਤੇ ਬਾਕੀ ਜਾਣ ਲਈਏ ਕੌਣ ਕਿੱਥੋਂ ਕਿਹੜੀ ਫਰਮਾਇਸ਼ ਨਾਲ ਆਇਆ। ਬਹੁਤ ਬਹੁਤ ਸਵਾਗਤ ਜੀ, ਕੌਣ ਬੋਲ ਰਹੇ ਹੋ?
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਤੋਂ।
0: ਰਾਜੂ ਜੀ, ਗਾਣਾ ਕਿਹੜਾ ਸੁਣਨਾ ਚਾਹੋਗੇ?
1: ਮੈਡਮ ਜੀ, ਰਾਮ ਬਰਾਮ ਫਿਲਮ ਦਾ ਗੀਤ ਸੁਣਨਾ ਜੀ, ਹਮਸੇ ਭੂਲ ਹੋ ਗਈ ਹਮਕੋ ਮਾਫੀ।
0: ਵੈਸੇ ਅਸਲ ਦੇ ਵਿੱਚ ਕਦੀ ਗਲਤੀ ਹੋ ਜਾਏ ਤੇ ਮਾਫੀ ਮੰਗ ਲੈਂਦੇ ਹੋ?
1: ਹਾਂ ਜੀ, ਮਾਫੀ ਮੰਗਣ 'ਚ ਕੋਈ ਹਰਜ ਨਹੀਂ ਜੇ ਗਲਤੀ ਹੋ ਜਾਵੇ ਜੀ।
0: ਠੀਕ, ਬਹੁਤ ਵਧੀਆ ਹੈ। ਲਾ ਜੀ, ਰਾਜੂ ਹੁਣਾਂ ਨੇ ਬਹੁਤ ਸੋਹਣੀ ਗੱਲ ਆਖੀ ਕਿ ਜਦੋਂ ਗਲਤੀ ਹੋ ਜਾਏ ਤੇ ਮਾਫੀ ਮੰਗ ਲੈਣ 'ਚ ਕੋਈ ਹਰਜ ਨਹੀਂ ਹੁੰਦਾ, ਕਿਉਂਕਿ ਦੂਰੀਆਂ ਵਧੀਆਂ ਵਧੀਆਂ ਬਹੁਤ ਦੂਰ ਚਲੇ ਜਾਂਦੀਆਂ ਨੇ, ਤੇ ਫਿਰ ਇੰਨੀ ਦੂਰ ਇੰਨੀ ਦੇਰ ਨਾ ਹੋ ਜਾਏ। ਬਸ ਫਿਰ ਬਾਕੀ ਦੀਆਂ ਗੱਲਾਂ ਹਾਂ ਗੀਤ ਤੋਂ ਬਾਅਦ।

0: ਆਕਾਸ਼ਵਾਣੀ ਜਲੰਧਰ ਤੇ ਸੁਣ ਰਹੇ ਪ੍ਰੋਗਰਾਮ ਹੈਲੋ ਫਰਮਾਇਸ਼ ਸਿਪਰਿਕ 81 43 173 ਹੈ ਨੰਬਰ ਤੇ ਕਿੰਨੇ ਕਾਲ ਕੀਤੀ ਹੈ ਕਿਹੜੇ ਗੀਤ ਦੀ ਫਰਮਾਇਸ਼ ਕੌਣ ਕਿੱਥੋਂ ਆਏ ਨੇ ਸ਼ਾਮਿਲ ਕਰਦੇ ਹਾਂ ਬਹੁਤ ਬਹੁਤ ਸਵਾਗਤ ਜੀ ਕੌਣ ਬੋਲ ਰਹੇ ਹੋ
1: ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ
1: ਮੈਂ ਪਾਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ
0: ਗਾਣਾ ਕਿਹੜਾ ਸੁਣਨੇ ਪਾਲੀ ਜੀ
1: ਮੈਮ ਜਬ ਜਬ ਫੁੱਲ ਕੇ ਦਾ ਲਾ ਦਿਓ ਪਰਦੇਸੀਓ ਸੇ ਨਾਖੀਆਂ ਮਲਾਣਾ
0: ਸ਼ੁਕਰੀਆ ਜੀ ਕਾਲ ਦੇ ਲਈ ਲਓ ਜੀ ਇਹਨਾਂ ਦੀ ਫਰਮਾਇਸ਼ ਹੈ ਫਿਲਮ ਜਬ ਜਬ ਫੂਲ ਖਿਲੇ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਆਪਾਂ ਇਹਨਾਂ ਦੀ ਪਸੰਦ 'ਤੇ ਇਹ ਗੀਤ ਜ਼ਰੂਰ ਪਲੇ ਕਰਾਂਗੇ

0: ਲਾ ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਹਾਂ ਅਗਲੀ ਫੋਨ ਕਾਲ ਦੀ ਵਾਰੀ ਹੈ ਕੌਣ ਕਿੱਥੋਂ ਕਿਹੜੇ ਗੀਤ ਨਾਲ ਪਹੁੰਚਿਆ ਬਹੁਤ ਬਹੁਤ ਸਵਾਗਤ ਜੀ ਕੌਣ ਬੋਲ ਰਹੇ ਹੋ
1: ਮੈਂ ਸਹਿਜਪ੍ਰੀਤ ਕੌਰ
0: ਆਪਣਾ ਨਾਮ ਫਿਰ ਤੋਂ ਬੋਲਿਓ
1: ਸਹਿਜਪ੍ਰੀਤ ਕੌਰ
0: ਸਹਿਜਪ੍ਰੀਤ ਕਿਹੜੀ ਜਗ੍ਹਾ ਤੋਂ ਕਾਲ ਕਰ ਰਹੇ ਹੋ ਸਹਿਜਪ੍ਰੀਤ
1: ਹੋਟਲ
0: ਗਾਣਾ ਕਿਹੜਾ ਸੁਣਨਾ ਚਾਹੋਗੇ
1: ਰੇਸ਼ਮ ਦੀ ਡੋਰੀਆ ਟਾਈਟਲ ਫਿਲਮ ਦਾ ਸੁਣਾ
0: ਠੀਕ ਹੈ ਜੀ ਸ਼ੁਕਰੀਆ ਬਹੁਤ ਕਾਲ ਦੇ ਲਈ ਲੱਗਦਾ ਹੈ ਕਿ ਸਹਿਜਪ੍ਰੀਤ ਨੇ ਅੱਜ ਪਹਿਲੀ ਵਾਰ ਗੱਲ ਕੀਤੀ ਹੈ ਤਾਂ ਹੀ ਉਹਨੂੰ ਥੋੜ੍ਹਾ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਰੇਸ਼ਮ ਕੀ ਡੋਰੀ ਦਾ ਟਾਈਟਲ ਟਰੈਕ ਕਹਾਂ ਕਿ ਰੇਸ਼ਮ ਕੀ ਡੋਰੀ ਫਿਲਮ ਦਾ ਗਾਣਾ ਕਹਾਂ ਅਤੇ ਰੇਸ਼ਮ ਕੀ ਡੋਰੀ ਫਿਲਮ ਦਾ ਨਾਂ ਤਾਂ ਬੋਲ ਦਿੱਤਾ ਅਤੇ ਮੈਨੂੰ ਲੱਗਦਾ ਹੈ ਕਿ ਗਾਣਾ ਉਹੀ ਹੋਣਾ ਚਾਹੀਦਾ ਜਿਹਦੇ ਬਾਰੇ ਮੈਂ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਹੀ ਸੀ ਸੁਮਨ ਕਲਿਆਣਪੁਰ ਜਿਹੜੇ ਕੱਲ੍ਹ ਬੀਤੇ ਦਿਨੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਨੇ 1960 ਤੋਂ ਲੈ ਕੇ 70 ਦੇ ਦਰਮਿਆਨ ਆਪਣਾ ਕਰੀਅਰ ਦਾ ਬੈਸਟ ਦੌਰ ਰਿਹਾ

ਲਤਾ ਮੰਗੇਸ਼ਕਰ ਹੋਰਾਂ ਦਾ ਜ਼ਮਾਨਾ ਸੀ, ਪਰ ਉਸ ਹਵਾ ਦੇ ਵਿੱਚ ਵੀ ਆਪਣੀ ਪਛਾਣ ਨੂੰ ਬਣਾਉਣਾ ਕੋਈ ਸੌਖਾ ਕੰਮ ਥੋੜ੍ਹੀ ਨਾ ਸੀ। ਪਰ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਹਿੱਟ ਤੋਂ ਹਿੱਟ ਸੁਪਰ ਹਿੱਟ ਗਾਣੇ ਦਿੱਤੇ। ਮੈਂ ਜਿੱਦਾਂ ਗੱਲ ਕੀਤੀ ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਗਾਣਾ ਹਮੇਸ਼ਾ ਹੀ ਵੱਜਦਾ ਹੈ, ਰੇਡੀਓ 'ਤੇ ਵੀ ਵੱਜਦਾ ਹੈ ਅਤੇ ਭੈਣਾਂ ਵੀ ਗਾ ਲੈਂਦੀਆਂ ਨੇ ਜਾਂ ਭਰਾ ਵੀ ਗਾ ਲੈਂਦੇ ਨੇ। ਇਸ ਤੋਂ ਇਲਾਵਾ ਸਾਥੀ ਫਿਲਮ ਦਾ ਮੇਰਾ ਪਿਆਰ ਵੀ ਤੂੰ ਹੈ ਯੇ ਬਹਾਰ ਵੀ ਤੂੰ ਹੈ ਮੁਕੇਸ਼ ਹੋਰਾਂ ਦੇ ਨਾਲ, ਬਾਅਦ ਮੁੱਦਤ ਕੇ ਯੇ ਘੜੀ ਆਈ ਜਹਾਂ ਆਰਾ ਫਿਲਮ ਦਾ ਗਾਣਾ ਮੁਹੰਮਦ ਰਫੀ ਹੋਰਾਂ ਦੇ ਨਾਲ, ਬੁਝਾ ਦਿਆ ਹੈ ਖੁਦ ਆਪਣੇ ਹਾਥੋਂ ਇਹ ਸ਼ਗੁਨ ਫਿਲਮ ਦਾ ਗਾਣਾ, ਨਾ ਤੁਮ ਹਮੇ ਜਾਨੋ ਨਾ ਹਮ ਤੁਮੇ ਜਾਣੇ ਬਾਤ ਏਕ ਰਾਤ ਕੀ ਫਿਲਮ ਦਾ ਗਾਣਾ। ਮੈਂ ਜ਼ਿਆਦਾ ਹੋਰ ਨਾ ਬੋਲਾਂ ਅਤੇ ਜਿਹੜੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਨਾ ਰੇਸ਼ਮ ਕੀ ਡੋਰੀ ਫਿਲਮ ਦਾ ਗਾਣਾ, ਤੋ ਬਹਿਨਾਂ ਨੇ ਭਾਈ ਕੇ ਕਲਾਈ ਸੇ ਕਿਆ ਕੀਆ ਸੁਣਦਿਆਂ ਗੀਤ।

0: ਲਓ ਜੀ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਹੁਣ ਉਹ ਵੇਲਾ ਆ ਗਿਆ ਜਦੋਂ ਅੱਜ ਦੇ ਇਸ ਪ੍ਰੋਗਰਾਮ ਦੀ ਆਖਰੀ ਫੋਨ ਕਾਲ ਲੈਣੀ ਹੈ, ਪਰ ਉਸ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਬ੍ਰੇਕ ਵੀ ਤਾਂ ਹੈ ਨਾ। ਬ੍ਰੇਕ ਤੋਂ ਬਾਅਦ ਅੱਜ ਦੇ ਇਸ ਪ੍ਰੋਗਰਾਮ 'ਚ ਆਖਰੀ ਫੋਨ ਕਾਲ ਨਾਲ ਸਵਾਗਤ ਕਰਾਂਗੇ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਲਓ ਜੀ ਇਸ ਖਾਸ ਸੁਨੇਹੇ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਸਵਾਗਤ ਕਰ ਲੈਂਦੇ। ਬਹੁਤ ਬਹੁਤ ਸਵਾਗਤ ਜੀ।
2: ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ। ਗਾਣਾ ਦੱਸ ਦਿਓ।
2: ਬਜੀਤ ਸਿੰਘ ਦੇ ਪਿੰਡ ਬਜੀਤਪੁਰ ਤੋਂ ਮਾਰੋ ਬੋਲ ਰਹੇ ਹਾਂ ਜੀ।
0: ਗਾਣਾ ਕਿਹੜਾ ਸੁਣਨਾ ਚਾਹੋਗੇ?
2: ਕਰਮ ਦੋ ਰਾਸਤੇ ਦਾ ਗੀਤ ਹੈ ਬਿੰਦੀਆ ਚਮਕੇ ਜੀ।
0: ਬਹੁਤ ਸ਼ੁਕਰੀਆ ਜੀ ਕਾਲ ਦੇ ਲਈ। ਲਾ ਜੀ ਇਹਨਾਂ ਦੀ ਪਸੰਦ ਆਪਾਂ ਜ਼ਰੂਰ ਪੂਰੀ ਕਰਾਂਗੇ, ਪਰ ਆਪਾਂ ਇੱਕ ਬੇਨਤੀ ਜ਼ਰੂਰ ਕਰਾਂਗੇ ਸਾਰੇ ਸੁਣਨ ਵਾਲੇ ਨੂੰ, ਖਾਸ ਤੌਰ 'ਤੇ ਆਕਾਸ਼ਵਾਣੀ ਜਲੰਧਰ 'ਤੇ ਜਦੋਂ ਵੀ ਕਿਸੇ ਵੀ ਲਾਈਵ ਫੋਨ ਇਨ ਪ੍ਰੋਗਰਾਮ 'ਚ ਤੁਸੀਂ ਕਾਲ ਕਰਦੇ ਹੋ ਅਤੇ ਆਪਣੇ ਪਿੱਛੇ ਜਿਸ ਵੀ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨੂੰ ਜਾਂ ਜਿਹੜਾ ਵੀ ਪ੍ਰੋਗਰਾਮ ਚੱਲ ਰਿਹਾ ਹੋਵੇ ਉਸ ਨੂੰ ਸੁਣ ਰਹੇ ਹੋਵੋ ਅਤੇ ਉਹ ਮਾਧਿਅਮ ਨੂੰ ਥੋੜ੍ਹੀ ਜਿਹੀ ਦੂਰ ਜਾਂ ਉਹਦੀ ਵੋਲੀਅਮ ਥੋੜ੍ਹੀ ਜਿਹੀ ਘੱਟ ਕਰ ਲਓ ਅਤੇ ਕੋਸ਼ਿਸ਼ ਕਰੋ ਪ੍ਰੋਗਰਾਮ ਦਾ ਜਿਹੜਾ ਫੋਰਮੈਟ ਹੈ, ਮਤਲਬ ਨਾਮ ਫਰਮਾਇਸ਼ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਜ਼ਰੂਰ ਕਰਨਾ ਦੱਸਣਾ ਹੈ, ਇਹਦਾ ਧਿਆਨ ਰੱਖੋਗੇ। ਸੋ ਇਸ ਵੇਲੇ ਮੈਂ ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦੀ ਫਰਮਾਇਸ਼ ਦਾ ਧਿਆਨ ਰੱਖਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ। ਅਰਦਾਸ ਕਰਦੀ ਹਾਂ ਕਿ ਤੁਸੀਂ ਸਾਰੇ ਖੁਸ਼

ਜੀ ਬਿਲਕੁਲ, ਅਸੀਂ ਵੀ ਨਹੀਂ ਜਾਣ ਸਕਦੇ ਰਮਜ਼ਾ ਉਸ ਕਾਦਰ ਦੀ ਬਣਾਈ ਕੁਦਰਤ ਦੀਆਂ ਵੀ ਉਸਨੇ ਕੀ ਸੋਚ ਕੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ। ਇਸ ਸ੍ਰਿਸ਼ਟੀ ਦੇ ਵਿੱਚ ਜਿੱਥੇ ਇਨਸਾਨ ਨੇ ਉੱਥੇ ਤੁਸੀਂ ਦੇਖੋ ਜੀਵ ਜੰਤੂ ਪੇੜ ਪੌਦੇ ਸਭ ਸਾਹ ਲੈ ਰਹੇ ਨੇ, ਅਤੇ ਇਹਨਾਂ ਤਪਦੀਆਂ ਗਰਮੀਆਂ ਦੇ ਵਿੱਚ ਇਹਨਾਂ ਬੇਜ਼ੁਬਾਨ ਜੀਵ ਜੰਤੂਆਂ ਪੰਛੀਆਂ ਅਤੇ ਜਾਨਵਰਾਂ ਦਾ ਖਿਆਲ ਰੱਖਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ। ਆਪਣੇ ਘਰਾਂ ਦੀ ਛੱਤ, ਬਾਲਕਨੀ ਜਾਂ ਆਂਗਨ ਦੇ ਵਿੱਚ ਇੱਕ ਬਰਤਨ ਪਾਣੀ ਦਾ ਅਤੇ ਕੁਝ ਦਾਣਾ ਜ਼ਰੂਰ ਰੱਖੋ ਇਹਨਾਂ ਪੰਛੀਆਂ ਲਈ, ਇਹਨਾਂ ਜੀਵਾਂ ਦੇ ਲਈ, ਕਿਉਂਕਿ ਤੁਹਾਡਾ ਇਹ ਛੋਟਾ ਜਿਹਾ ਉਪਰਾਲਾ ਕਿਸੇ ਬੇਜ਼ੁਬਾਨ ਦੀ ਜ਼ਿੰਦਗੀ ਬਚਾ ਸਕਦਾ ਹੈ। ਆਓ ਆਪਾਂ ਸਾਰੇ ਮਿਲ ਕੇ ਇਨਸਾਨ ਹੋਣ ਦਾ ਫਰਜ਼ ਨਿਭਾਈਏ, ਬੇਜ਼ੁਬਾਨਾਂ ਦੇ ਲਈ ਮਮਤਾ ਅਤੇ ਪਿਆਰ ਦਾ ਹੱਥ ਵਧਾਈਏ, ਅਤੇ ਪ੍ਰੋਗਰਾਮ ਨੂੰ ਵੀ ਅਸੀਂ ਅੱਗੇ ਵਧਾਉਣਾ ਹੈ ਤੁਹਾਡੀਆਂ ਫਰਮਾਇਸ਼ਾਂ ਦੇ ਨਾਲ। ਅਤੇ ਉਸ ਸਿਲਸਿਲੇ ਨੂੰ ਸ਼ੁਰੂ ਕਰਦੇ ਹੋਏ ਵੱਧਦੇ ਹਾਂ ਤੁਹਾਡੀਆਂ ਫਰਮਾਇਸ਼ਾਂ ਵੱਲ। ਇਹ ਮੈਸੇਜ ਜਿਹੜਾ ਅਸੀਂ ਲੈ ਰਹੇ ਹਾਂ ਜੀ, ਇਹ ਸਾਨੂੰ ਮਿਲਿਆ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਾਰਤ ਮੱਕੜ, ਕਮਲ ਸਾਨੀ, ਪਿੰਗਾ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਇਸੇ ਤਰ੍ਹਾਂ ਦਤਰੰਗੀ ਤੋਂ ਭਗਵੰਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਵਰਮਾ ਅਤੇ ਰੁਦਰ ਵਰਮਾ ਹੁਣਾਂ ਦਾ ਸਾਨੂੰ ਮੈਸੇਜ ਮਿਲਿਆ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ ਖੋਰਵਾਲ ਅਤੇ ਭਾਨੂ ਪ੍ਰਕਾਸ਼ ਹੁਣਾਂ ਨੇ ਸਾਨੂੰ ਮੈਸੇਜ ਕੀਤਾ ਹੈ। ਇਹ ਅਗਲਾ ਮੈਸੇਜ ਅਸੀਂ ਲੈ ਰਹੇ ਹਾਂ 29 KSD ਸਾਦੁਲ ਸ਼ਹਿਰ, ਵੇਦ ਲਿਖਣ ਵਾਲੇ ਨੇ ਵੇਦਪਾਲ, ਇੰਦੂਬਾਲਾ, ਰਕੇਸ਼, ਸ਼ਕੀਲਾ, ਰੋਹਿਣੀ, ਅਭਿਨਵ, ਸਾਨਵੀ, ਮਿਖੂ, ਸ਼ਸ਼ੀ, ਵਿਸ਼ਨੋਈ ਅਤੇ ਅਰਪਿਤ ਹੁਣਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹ ਕਹਿੰਦੇ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ, ਪਿੰਡ ਸੰਦੋਹਾ ਨੇੜੇ ਮੋੜ ਮੰਡੀ, ਜਗਰਾਜ ਸਿੰਘ, ਕਨਕ ਵਾਲੀਆ, ਗੰਗਾ ਰਾਮ, ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ, ਜਲੰਧਰ। ਅਤੇ ਇਹਨਾਂ ਨੇ ਨਾਲ ਆਪਣੇ ਮੈਸੇਜ ਦੇ ਵਿੱਚ ਨਾ ਜੀ ਸੋਹਣਾ ਜਿਹਾ ਇੱਕ ਗਮਲਾ ਅਤੇ ਨਾਲ ਉਹਦੇ ਵਿੱਚ ਲੱਗਾ ਹੋਇਆ ਪੌਦਾ ਵੀ ਸਾਨੂੰ ਭੇਜਿਆ ਹੋਇਆ, ਜੋ ਕਿ ਇਹ ਸੰਦੇਸ਼ ਦੇ ਰਿਹਾ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਹਰਿਆਲੀ ਨੂੰ ਵਧਾਉਣ ਦੇ ਲਈ, ਸ਼ਾਂ ਨੂੰ ਲੱਭਣ ਦੇ ਲਈ ਰੁੱਖ ਲਗਾਉਣ ਦੀ ਕਿੰਨੀ ਜ਼ਿਆਦਾ ਲੋੜ ਹੈ, ਅਤੇ ਇਹਨਾਂ ਰੁੱਖਾਂ ਨੂੰ ਲਗਾ ਕੇ ਵੀ ਅਸੀਂ ਇਨਸਾਨੀਅਤ ਦਾ ਫਰਜ਼ ਜਿਹੜਾ ਹੈ ਉਹ ਨਿਭਾ ਸਕਦੇ ਹਾਂ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਪਿੰਡ ਤੀਜਾ ਮੋਰੀ, ਅੰਬਾਲਾ ਤੋਂ, ਬੰਸੀ ਲਾਲ ਸੰਧੂ, ਪੋਤਰੇ ਕਬੀਰ ਅਤੇ ਜਸਬੀਰ ਸੰਧੂ ਇਹਨਾਂ ਦੇ ਨਾਲ ਨੇ, ਪੋਤਰੀਆਂ ਨੇ ਵਰਨੀਤ ਅਤੇ ਪਵਨੀਤ ਕੌਰ ਸੰਧੂ, ਅਤੇ ਪੂਰਾ ਸੰਧੂ ਪਰਿਵਾਰ ਜੀ ਪਹੁੰਚ ਗਿਆ। ਇਸੇ ਤਰ੍ਹਾਂ ਅਗਲੇ ਮੈਸੇਜ ਦੇ ਵਿੱਚ ਕੌਣ ਪਹੁੰਚੇ ਜੀ ਸਾਡੇ ਕੋਲ, ਇਹ ਪਹੁੰਚੇ ਨੇ ਪਿੰਡ ਸ਼ਾਹਪੁਰ ਜਾਜਨ, ਤਹਿਸੀਲ ਡੇਰਾ ਬਾਬਾ ਨਾਨਕ ਤੋਂ, ਰਜਵੰਤ ਸਿੰਘ ਰੰਧਾਵਾ, ਨਿਸ਼ਾਨ ਸਿੰਘ ਫੌਜੀ ਅਤੇ ਅਮਰੀਕ ਪੇਂਟਰ। ਹੁਣ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਮਰਹਰਾ ਦਰਵਾਜ਼ਾ, ਏਟਾ ਤੋਂ, ਲਿਖਣ ਵਾਲੇ ਨੇ ਨਵੀ ਹਸਨ ਅਬਾਸੀ, ਸ਼ਾਹਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਅਬਾਸੀ, ਜਸ਼ਫ ਅਬਾਸੀ ਉਹਨਾਂ ਦਾ। ਅਤੇ ਇਹ ਅਗਲਾ ਮੈਸੇਜ ਹੈ ਜੀ ਆਰ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਪਹੁੰਚੇ ਨੇ, ਅਤੇ ਇਹਨਾਂ ਨੇ ਗੀਤ ਵੀ ਲਿਖ ਕੇ ਸਾਨੂੰ ਭੇਜਿਆ ਜੀ ਆਪਣੀ ਪਸੰਦ ਦਾ। ਇਸੇ ਤਰ੍ਹਾਂ ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਲੱਕੀ ਨਾਰੰਗ, ਤਾਨੀਆ ਨਾਰੰਗ ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ। ਇਹ ਮੈਸੇਜ ਸਾਨੂੰ ਮਿਲਿਆ ਗ੍ਰਾਮ ਨਗਰ ਕੋਹਰਾ, ਜ਼ਿਲ੍ਹਾ ਰਾਜ ਨੰਦਗਾਵ, ਛੱਤੀਸਗੜ੍ਹ ਤੋਂ। ਲਿਖਣ ਵਾਲੇ ਨੇ ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ ਪੂਜਾ, ਦੁਰਸ਼ੰਤ, ਪ੍ਰਾਂਜਲ, ਸਮੀਕਸ਼ਾ, ਬੇਬੀ ਅਰਾਧਿਆ ਸਾਹੂ ਹੁਣਾਂ ਦਾ। ਇਸੇ ਤਰ੍ਹਾਂ ਜਸਵੰਤ ਸਿੰਘ, ਪੋਤਾ ਏਕਮ, ਪੋਤੀ ਮਨਕੀਰਤ, ਜੰਡਵਾਲਾ, ਮੀਰਾ ਸਾਗਲਾ, ਫਾਜ਼ਿਲਕਾ ਤੋਂ ਆਏ ਨੇ। ਇਹ ਅਗਲਾ ਮੈਸੇਜ ਸਾਡੇ ਤੱਕ ਪਹੁੰਚ ਗਿਆ ਜੀ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ ਤੋਂ। ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਅਤੇ ਮਨੀਸ਼ ਚੌਧਰੀ ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਗਾਮ ਜੋਗੀਵਾਲਾ, ਸ਼੍ਰੀ ਗੰਗਾ ਨਗਰ ਤੋਂ, ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ। ਅਤੇ ਹੁਣ ਮੈਸੇਜ ਤਾਂ ਮਿਲ ਗਿਆ, ਗੀਤ ਦੇ ਵੱਲ ਵਧਣਾ ਹੈ ਪ੍ਰੋਗਰਾਮ ਦੇ ਵਿੱਚ। ਅਗਲਾ ਗੀਤ ਤੁਹਾਨੂੰ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਸੁਣਾ ਰਹੇ ਹਾਂ।

ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਹੁਣਾਂ ਦਾ ਇਹ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਵਾਸਦੇਵ ਛਾਬੜਾ, ਅਨਿਸ਼ ਦਿਵਿਆਂਸ਼, ਚਿਰਾਗ, ਸਾਜਨ ਛਾਬੜਾ ਅਤੇ ਲਾਲੜੂ ਮੰਡੀ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਹ ਮੈਸੇਜ ਸਾਨੂੰ ਮਿਲਿਆ ਜੀ ਫਤਿਹਾਬਾਦ, ਹਰਿਆਣਾ, ਪੁਰਾਣੀ ਤਹਿਸੀਲ ਚੌਂਕ ਤੋਂ ਇੰਦਰਪਾਲ, ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ ਅਤੇ ਪੂਰਾ ਬੂਕ ਪਰਿਵਾਰ ਪਹੁੰਚਿਆ ਜੀ ਮੈਸੇਜ ਦੇ ਵਿੱਚ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਪਿੰਡ ਅਰਾਇਣ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਡਾਕਟਰ ਬਨਵਾਰੀ ਲਾਲ ਜੈਪਾਲ, ਵਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ, ਉਹਨਾਂ ਦਾ ਇਹ ਸਾਨੂੰ ਮੈਸੇਜ ਹੈ ਜੀ ਮਿਲਿਆ। ਇਸੇ ਤਰ੍ਹਾਂ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਾਸਟਰ ਜਨਕ, ਮੋਹਨ ਮਾਸਟਰ ਇਹ ਆਏ ਨੇ ਜੀ ਜਨਕ ਨਗਰ ਜਲੰਧਰ ਤੋਂ। ਇਹਨਾਂ ਨੇ ਸਪੇਸ ਤਾਂ ਪਾਈ ਆ ਪਰ ਥੋੜ੍ਹੀ ਜਿਹੀ ਗਲਤ ਜਗ੍ਹਾ 'ਤੇ ਸਪੇਸ ਪਾ ਕੇ ਇਹਨਾਂ ਨੇ ਸਾਨੂੰ ਮੈਸੇਜ ਆਪਣਾ ਕੀਤਾ। ਅਗਲਾ ਮੈਸੇਜ ਸਾਨੂੰ ਮਿਲਿਆ ਜੀ ਪਿੰਡ ਚੰਦਮਾਰੀ ਤੋਂ, ਲਿਖਣ ਵਾਲੇ ਮੰਗਤ ਰਾਮ, ਜਗਦੀਸ਼ ਰਾਣੀ, ਸੰਦੀਪ ਮਿੱਡਾ, ਮਮਤਾ ਰਾਣੀ, ਅਭਿਸ਼ੇਕ ਮਿੱਡਾ, ਦਿਵਿਆ ਹੁਣਾਂ ਦਾ ਇਹ ਮੈਸੇਜ ਹੈ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਨਰਗੋੜਾ, ਛੱਤੀਸਗੜ੍ਹ ਤੋਂ। ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ ਲਛਮੀਨ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ, ਦਿਸ਼ਾ ਗੋਸਵਾਮੀ, ਉਹਨਾਂ ਦਾ ਇਹ ਮੈਸੇਜ ਹੈ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਅਸੀਂ ਲੈ ਰਹੇ ਹਾਂ ਜੀ ਕਲਾਨੌਰ ਤੋਂ, ਨਰਿੰਦਰ ਸ਼ਰਮਾ, ਕਿਰਨ ਸ਼ਰਮਾ, ਨਿਤਿਨ ਅਤੇ ਮਿਆਂਕ ਸ਼ਰਮਾ, ਉਹਨਾਂ ਦਾ ਇਹ ਮੈਸੇਜ ਹੈ। ਜਾਡਲਾ ਟਾਊਨ, SBS ਨਗਰ ਤੋਂ ਸਾਨੂੰ ਮੈਸੇਜ ਕੀਤਾ ਹੈ ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਸ਼ਾ ਸੰਧੂ, ਭਾਰਤ ਭੂਸ਼ਣ ਸੰਧੂ, ਉਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਮਹਿਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਨਤ, ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੁਸਨਜੀਤ ਸਿੰਘ, ਨਵਜੋਤ ਕੌਰ, ਹਰਜੋਤ ਸਿੰਘ, ਇਹਨਾਂ ਨੇ ਰਣਜੀਤ ਬਿਹਾਰ, ਸਰਹੰਦ ਰੋਡ, ਪਟਿਆਲਾ ਤੋਂ ਮੈਸੇਜ ਕੀਤਾ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਰਜ਼ਾਕ ਮੁਹੰਮਦ, ਸ਼ਮੀਮ ਬੇਗਮ ਅਤੇ ਇਮਰਾਨ ਖਾਂ, ਇਰਫਾਨ ਖਾਂ ਮੈਸੇਜ ਪ੍ਰੋਗਰਾਮ ਦੇ ਵਿੱਚ ਕਰ ਰਹੇ ਨੇ। ਹਨੂੰਮਾਨਗੜ੍ਹ ਟਾਊਨ, ਰਾਜਸਥਾਨ ਤੋਂ ਇਹਨਾਂ ਨੇ ਮੈਸੇਜ ਕੀਤਾ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤੇ ਵੱਲ ਵਧਦੇ ਹਾਂ। ਸ਼ਾਮ ਪ੍ਰੀਤੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ।

0: ਜੀ ਦੋਸਤੋ, ਜ਼ਿੰਦਗੀ ਦੀ ਗੁਣਵੱਤਾ ਸਾਡੀਆਂ ਪ੍ਰਾਪਤੀਆਂ ਨਾਲ ਨਹੀਂ, ਸਗੋਂ ਉਹਨਾਂ ਦਿਲਾਂ ਨਾਲ ਨਾਪੀ ਜਾਂਦੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਇਸ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਛੂੰਹਦੇ ਹਾਂ, ਕਿਉਂਕਿ ਰਿਸ਼ਤੇ ਦਰੱਖਤਾਂ ਵਾਂਗ ਹੁੰਦੇ ਨੇ। ਇਹਨਾਂ ਨੂੰ ਪਿਆਰ, ਸਤਿਕਾਰ ਅਤੇ ਵਿਸ਼ਵਾਸ ਦੇ ਪਾਣੀ ਨਾਲ ਜਦੋਂ ਸਿੰਚਿਆ ਜਾਂਦਾ ਹੈ ਨਾ, ਸਾਰੀ ਉਮਰ ਛਾਂ ਦਿੰਦੇ ਨੇ। ਅਤੇ ਰਿਸ਼ਤਿਆਂ ਦੇ ਵਿੱਚ ਕਾਮਯਾਬੀ ਜਿੰਨੀ ਜ਼ਰੂਰੀ ਹੈ, ਉਨੀ ਹੀ ਜ਼ਰੂਰੀ ਆਪਣੇ ਉਹਨਾਂ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਵੀ ਹੈ। ਅਤੇ ਸੰਭਾਲ ਕੇ ਤਾਂ ਅਸੀਂ ਤੁਹਾਡੀਆਂ ਫਰਮਾਇਸ਼ਾਂ ਨੂੰ ਵੀ ਰੱਖ ਲਿਆ, ਬਿਲਕੁਲ ਤੁਹਾਡੀਆਂ ਫਰਮਾਇਸ਼ਾਂ ਨੂੰ ਸਿਲਸਿਲੇਵਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅਤੇ ਹੁਣ ਅਗਲੇ ਗੀਤ ਦੀ ਰਲੀ ਮਿਲੀ ਫਰਮਾਇਸ਼ ਤੁਹਾਡੇ ਤੱਕ ਪਹੁੰਚਾਵਾਂਗੇ। ਸਰਬਜੀਤ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹੁੰਦੇ ਨੇ, ਅਤੇ ਇਹ ਗੀਤ ਬਿਲਕੁਲ ਪ੍ਰੋਗਰਾਮ ਦੇ ਮਾਹੌਲ ਨੂੰ ਬਦਲ ਦੇਗਾ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀਆਂ ਕਈ ਯਾਦਾਂ ਨੂੰ ਵੀ ਤੁਹਾਡੇ ਨਾਲ ਜੋੜ ਦੇਵੇਗਾ। ਅਤੇ ਰਲੀ ਮਿਲੀ ਫਰਮਾਇਸ਼ ਦੇ ਵੱਲ ਵੱਧਦੇ ਹਾਂ ਹੁਣ। ਪਦਮਪੁਰ ਤੋਂ ਭਗਵਾਨ ਦਾਸ ਧਨੇਜਾ, ਪਵਨ ਕੁਮਾਰ, ਜੋਗੇਸ਼ ਧਨੇਜਾ, ਆਸਥਾ ਧਨੇਜਾ, ਮੋਹਿਤ ਮੱਕੜ, ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਇਹਨਾਂ ਦੇ ਨਾਲ ਮਨਜੀਤ ਧਨੇਜਾ ਅਤੇ ਪੂਜਾ ਹੋਣਾ ਵੀ ਨੇ। ਗਿੱਦੜਵਾਹਾ ਤੋਂ ਮਨਜੀਤ ਧਨੇਜਾ, ਪ੍ਰਵੀਨ ਧਨੇਜਾ, ਪਾਇਲ, ਨਿਤਾਸ਼ਾ ਅਤੇ ਹਨਾਸ਼ਾ ਹੋਣਾ ਦਾ, ਹਨਾਸ਼ਾ ਅਤੇ ਨੀਜਾ ਹੋਣਾ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਜੀ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਅੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰਿਅਮ ਥਾਂਦੀ, ਬੇਬੀ ਭਾਮਿਕਾ ਅਤੇ ਬਾਣੀ ਥਾਂਦੀ ਹੋਣਾ ਦਾ, ਪਿੰਡ ਦੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਪ੍ਰੋਗਰਾਮ ਦੇ ਵਿੱਚ ਆਏ ਨੇ ਨਾਰਕਲੀ ਬਾਜ਼ਾਰ ਜਗਰਾਓਂ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ, ਫਰਮਾਇਸ਼ ਕਰਦੇ ਨੇ ਵੈਸ਼ਨਵ ਕਲੋਨੀ ਸਨਾਵਦ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕੀਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ, ਮੁਹੰਮਦ ਸ਼ਦਾਬ ਖੱਤਰੀ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਅਗਲੇ ਮੈਸੇਜ ਦੇ ਵੱਲ ਵਧਦੇ ਹਾਂ। ਅਤੇ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ, ਇਹ ਸਾਨੂੰ ਕਰਨ ਵਾਲੇ ਨੇ ਭੋਪਾਲਗੜ੍ਹ ਰਾਜਸਥਾਨ ਤੋਂ, ਧਰਮਿੰਦਰ ਸ਼ਿੰਪਾ, ਕਪਿਲ ਸ਼ਿੰਪਾ, ਇਸ਼ਾਨ ਸ਼ਿੰਪਾ ਅਤੇ ਪੂਜਾ ਪਰਿਹਾਰ, ਉਹਨਾਂ ਦਾ ਮੈਸੇਜ ਹੈ। ਇਹ ਮੈਸੇਜ ਹੈ ਜੀ, ਬੀੜ ਸ਼ਹਿਰ ਮਹਾਰਾਸ਼ਟਰ ਤੋਂ, ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈਸ਼ਰੀ, ਅੰਜਲੀ ਕਰਵਾਂ, ਬਾਲਾ ਸਾਹਿਬ ਕਰਵਾਂ, ਰਾਮ ਨਿਵਾਸ ਅਗਰਵਾਲ ਅਤੇ ਧਨਜੇ ਅਤੇ ਪੀ ਬੀ ਕੁਲਥੇ, ਉਹਨਾਂ ਦਾ ਜਿਹੜਾ ਸਾਨੂੰ ਮੈਸੇਜ ਇਹ ਮਿਲਿਆ। ਇਸੇ ਤਰ੍ਹਾਂ ਦਤਰੰਗੀ ਬਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰ ਮਣੀ ਵਰਮਾ ਅਤੇ ਨੌਖੇ ਲਾਲ ਵਰਮਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਜੀ, ਪਿੰਡ ਅਤੇ ਡਾਕਖਾਨਾ ਖੁਈਆ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਰਮੇਸ਼ ਬਿੱਲਾ ਚਾਵਲਾ, ਰਾਈਟਲ ਹੇਜ਼ਲ, ਬਿਹਾਨ ਚਾਵਲਾ, ਆਸਥਾ, ਜੈਸ਼ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ ਬੱਬੂ, ਵਿਹੂ ਚਾਵਲਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਜੀ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿੱਟੇ ਦੀਵਾਨਾ, ਪੰਖਾ ਰੋਡ, ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਜੀ, ਮਿੱਡੂ ਖੇੜਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਹਰਜੀਤ ਕੈਂਥ, ਮੌਜੀ ਕਲੋਨੀ, ਡਾਬਾ, ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਮੈਸੇਜ ਹੈ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ ਹੋਣਾ ਦਾ, ਮੁਹੰਮਦ ਸਈਦ ਅਬਾਸੀ, ਨਿਗਹਤ, ਪਰਵੀਨ ਅਬਾਸੀ, ਸ਼ਾਹਨਵਾਜ਼ ਅਵਾਸੀ, ਸਰਫਰਾਜ਼ ਅਵਾਸੀ, ਫਰਦੀਨ ਅਵਾਸੀ, ਸੁਹਾਨ ਅਵਾਸੀ, ਅਰਜ਼ਾਨ ਅਵਾਸੀ, ਅਬਾਨ ਅਵਾਸੀ ਅਤੇ ਪੂਰਾ ਅਬਾਸੀ ਪਰਿਵਾਰ ਜੀ। ਉੱਪਰਕੋਟ ਮੁਹੱਲਾ ਚੁਕੱਠੀ ਬੁਲੰਦਸ਼ਹਿਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵਧਾਂਗੇ ਗੀਤ ਦੇ ਵੱਲ, ਪਰ ਸਾਨੂੰ ਸਟੂਡੀਓ ਦੀ ਘੜੀ ਕਹਿ ਰਹੀ ਹੈ ਕਿ ਸਮਾਂ ਹੋ ਰਿਹਾ ਇੱਕ ਅੰਤਰਾਲ ਦਾ। ਇਸ ਅੰਤਰਾਲ ਤੋਂ ਬਾਅਦ ਸਰਬਜੀਤ ਦਾ ਗਾਇਆ ਗੀਤ ਤੁਹਾਨੂੰ ਸਾਰਿਆਂ ਨੂੰ ਸੁਣਾਵਾਂਗੇ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਜੀ ਦੋਸਤੋ, ਹੈ ਨਾ ਇਹ ਗੀਤ ਹਰ ਇੱਕ ਦੀ ਯਾਦ ਦੇ ਵਿੱਚ ਵਸਿਆ ਹੋਇਆ, ਜਾਂ ਇੰਝ ਕਹਿ ਲਈਏ ਕਿ ਹਰ ਇੱਕ ਦੀ ਯਾਦ ਇਸ ਗੀਤ ਦੇ ਨਾਲ ਕੋਈ ਨਾ ਕੋਈ ਜ਼ਰੂਰ ਜੁੜੀ ਹੋਈ ਹੈ, ਚਾਹੇ ਉਹ ਉਮਰ ਦੇ ਕਿਸੇ ਵੀ ਦੌਰ ਦੇ ਵਿੱਚ ਹੈ, ਕਿਉਂਕਿ ਅੱਜ ਕੱਲ੍ਹ ਦੇ ਚਾਹੇ ਵਿਆਹ ਸ਼ਾਦੀਆਂ ਹੋਣ ਜਾਂ

ਪੁਰਾਣੇ ਸਮੇਂ ਦੇ ਇਹ ਗੀਤ ਉਦੋਂ ਵੀ ਵੱਜਦੇ ਸੀ ਅਤੇ ਅੱਜ ਵੀ ਇਹਨਾਂ ਗੀਤਾਂ ਨੂੰ ਅਲੱਗ ਅਲੱਗ ਰੰਗ ਨਾਲ ਅਲੱਗ ਅਲੱਗ ਢੰਗ ਦੇ ਨਾਲ ਮਾਨਿਆ ਜਾਂਦਾ ਹੈ ਅਤੇ ਹਰ ਕੋਈ ਇਸ ਦੇ ਉੱਤੇ ਨੱਚਣ ਲਈ ਤਿਆਰ ਰਹਿੰਦਾ ਹੈ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਤੁਸੀਂ ਤਿਆਰ ਰਹੋ ਆਪਣੀ ਫਰਮਾਇਸ਼ ਨੂੰ ਸੁਣਨ ਦੇ ਲਈ। ਬਹੁਤ ਸਾਰੇ ਗੀਤਾਂ ਦੇ ਵਿੱਚ ਸਾਨੂੰ ਫਰਮਾਇਸ਼ ਮਿਲੀ ਹੈ ਕੁਲਦੀਪ ਮਾਨਕ ਸਾਹਿਬ ਦੇ ਗਾਏ ਗੀਤ ਨੂੰ ਸੁਣਨ ਦੀ ਅਤੇ ਅਗਲਾ ਗੀਤ ਤੁਹਾਡੇ ਤੱਕ ਪਹੁੰਚਾਵਾਂਗੇ ਉਹਨਾਂ ਦਾ ਗਾਇਆ। ਅਤੇ ਫਰਮਾਇਸ਼ ਤੁਹਾਡੇ ਸਭ ਦੀ ਰਲੀ ਮਿਲੀ ਹੈ ਇਸ ਤਰ੍ਹਾਂ ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਅਨਮੋਲ, ਲਖਵਿੰਦਰ ਸੰਧੂ, ਉਹਨਾਂ ਦਾ ਸਾਨੂੰ ਮੈਸੇਜ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਹਰਿਦੁਆਰ, ਉੱਤਰਾਖੰਡ ਤੋਂ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ। ਅਗਲਾ ਮੈਸੇਜ ਸਾਨੂੰ ਮਿਲਿਆ ਰਿੰਗਨੀ, ਛੱਤੀਸਗੜ੍ਹ ਤੋਂ, ਦਿਨੇਸ਼ ਵਰਮਾ, ਕਰੁਣਾ ਵਰਮਾ ਉਹਨਾਂ ਦਾ। ਅਗਲਾ ਮੈਸੇਜ ਇਹ ਮਿਲਿਆ ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਪ੍ਰਭਜੋਤ ਸੱਪਲ ਅਤੇ ਮਨਜੋਤ ਸੱਪਲ ਉਹਨਾਂ ਦਾ ਇਹ ਮੈਸੇਜ ਮਿਲਿਆ। ਪਿੰਡ ਮੌਲਣਵਾਲ ਤੋਂ ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ, ਅਲੀ ਸ਼ੇਰ ਅਹਿਮਦ, ਬਿਲਾਲ ਉਸਮਾਨ, ਤਕੀਰ ਸ਼ਾਨ, ਤਕੀਰ ਹਸਨ, ਤਨਵੀਰ ਉਹਨਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਬਕਸਰ ਬਿਹਾਰ ਤੋਂ ਸ਼ਰਾਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅੰਸਾਰੀ ਅਤੇ ਸੁਰੀਤ ਰਮੇਸ਼ ਸਾਹੂ ਉਹਨਾਂ ਦਾ, ਡੁਮਰਾਓ ਬਿਹਾਰ ਤੋਂ ਡਾਕਟਰ ਡਬਲਿਊ ਅੰਸਾਰੀ, ਡਾਕਟਰ ਸੋਨਮ ਅਦੀਬਾ ਅਤੇ ਦਾਨਿਸ਼ ਅੰਸਾਰੀ ਉਹਨਾਂ ਦਾ, ਗੋਲਾ ਬਾਜ਼ਾਰ ਬਕਸਰ ਤੋਂ ਸ਼ਰਧਾਨੰਦ ਆਰਿਆ, ਅਭਿਆਨੰਦ ਆਰਿਆ ਅਤੇ ਪਰਮਾਨੰਦ ਆਰਿਆ ਉਹਨਾਂ ਦਾ ਹੈ, ਅਤੇ ਸਾਰਿਮਪੁਰ ਬਕਸਰ ਤੋਂ ਰਾਜ ਐੱਸ ਡੀ ਅੰਸਾਰੀ ਅਤੇ ਆਸਮਾ ਖਾਤੂਨ ਅੰਸਾਰੀ ਉਹਨਾਂ ਦਾ ਮੈਸੇਜ ਹੈ। ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁੱਲਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ੈ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ। ਅਸੀਂ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਮੋਤਾ ਸਿੰਘ ਨਗਰ ਜਲੰਧਰ ਤੋਂ, ਮਨੋਜ ਜੈਨ, ਸਮਤਾ ਜੈਨ, ਸਾਰਿਕਾ ਜੈਨ ਯੂਕੇ, ਬਨੀਤਾ ਜੈਨ ਯੂਕੇ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ। ਸ਼੍ਰੋਤਾ ਰਘਵੀਰ ਨਗਰ ਤੋਂ, ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਿਆਬ ਅਤੇ ਲੱਡੂ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ ਜੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਪਿੰਡ ਸ਼ਾਹਪੁਰ ਮੈਤਪੁਰ ਤੋਂ ਅਨਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨ ਸਿੰਘ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ ਅਤੇ ਪਾਹਲਜੋਤ ਸਿੰਘ ਉਹਨਾਂ ਦਾ ਮੈਸੇਜ ਹੈ। ਇਸੇ ਤਰ੍ਹਾਂ ਦਾਦਰੀ ਕੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ ਉਹਨਾਂ ਨੇ ਮੈਸੇਜ ਕੀਤਾ। ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਪੋਤਾ ਗੁਰਸ਼ਬਦ, ਜੀਤ ਸਿੰਘ ਕੁੜਿਆਣਾ ਸਮੂਹ, ਬਰਾੜ ਪਰਿਵਾਰ, ਸਖਦੇਵ ਸਿੰਘ ਚਾਹਲ, ਬੁਰਜ ਹਨੂੰਮਾਨਗੜ੍ਹ ਅਤੇ ਕੁਲਵੰਤ ਸਿੰਘ ਮਲੋਟ ਤੋਂ ਮੈਸੇਜ ਕਰ ਰਹੇ ਨੇ। ਇਸੇ ਤਰ੍ਹਾਂ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ ਉਹਨਾਂ ਦਾ ਇਹ ਮੈਸੇਜ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਾਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਉਹਨਾਂ ਦਾ ਸਾਨੂੰ ਮੈਸੇਜ ਮਿਲ ਗਿਆ ਹੈ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਉਹਨਾਂ ਨੇ ਮੈਸੇਜ ਕੀਤਾ ਹੈ। ਇਹ ਮੈਸੇਜ ਸਾਨੂੰ ਮਿਲਿਆ ਬ੍ਰਿਜ ਲਾਲ ਚੰਵਰੀਆ, ਰੋਸ਼ਨ ਲਾਲ ਚੰਵਰੀਆ, ਗਗਨ ਚੰਵਰੀਆ, ਵਿਸ਼ਵਾਸ ਚੰਵਰੀਆ, ਅਭਿਸ਼ੇਕ ਚੰਵਰੀਆ, ਸ਼ਰੇਨ, ਐਰਿਕ ਅਤੇ ਅਲੀਸ਼ਾ ਉਹਨਾਂ ਦਾ ਇਹਨਾਂ ਨੇ ਸਾਨੂੰ ਮੈਸੇਜ ਕੀਤਾ ਹੈ ਜੀ। ਜਗ੍ਹਾ ਦਾ ਨਾਮ ਲਓ, ਸਾਨੂੰ ਹੁਣ ਜਗ੍ਹਾ ਦਾ ਨਾਮ ਇਹਨਾਂ ਦਾ ਲੱਭਣਾ ਪੈ ਰਿਹਾ ਜੀ। ਇਹਨਾਂ ਨੇ ਜਗ੍ਹਾ ਜੀ ਲਾਸਟ ਵਿੱਚ ਜਾ ਕੇ ਲਿਖਿਆ, ਐਡਰੈੱਸ ਹੰਜ਼ੀਰਾ ਨਾਥੂ ਸਰੀ ਚੌਪਟਾ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਇਹਨਾਂ ਨੇ ਮੈਸੇਜ ਕੀਤਾ। ਅਤੇ ਇਹਨਾਂ ਦੇ ਨਾਲ ਹੋਰ ਸਾਥੀ ਨੇ ਬਜਰੰਗ ਬੇਰਵਾਲ, ਯੋਗਿਤਾ, ਡਿੰਪਲ ਅਤੇ ਵਰਸ਼ਾ ਜੀ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਅਗਲਾ ਮਿਲਿਆ ਹੈ ਜੀ ਝੱਜਰ ਹਰਿਆਣਾ ਤੋਂ, ਬਿੱਟੂ ਭਾਟੀਆ ਅਤੇ ਰੀਟਾ ਭਾਟੀਆ ਉਹਨਾਂ ਦਾ। ਅਗਲਾ ਮੈਸੇਜ ਹੈ ਜੀ ਵੀਨਾ ਮਸਕੀਨ, ਤੁਲਸੀ ਮਸਕੀਨ, ਆਸ਼ੀਸ਼ ਰਾਜਾ ਚੰਡੀਗੜ੍ਹ ਤੋਂ, ਰਾਹੁਲ ਖੁਰਾਣਾ, ਰਚਿਤਾ ਖੁਰਾਣਾ, ਕੇਸ਼ੂ ਨਿਧਾਨ ਖੁਰਾਣਾ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਹੈ। ਅਤੇ ਮਸਕੀਨ ਪਰਿਵਾਰ ਸਾਨੂੰ ਮੈਸੇਜ ਕਰ ਰਿਹਾ ਸੀ ਸ਼ਾਦਰਾ ਦਿੱਲੀ ਤੋਂ। ਇਸੇ ਤਰ੍ਹਾਂ ਇਹ ਮੈਸੇਜ ਹੈ ਪਹਾੜਗੰਜ ਤੋਂ, ਮੁਲਤਾਨੀ ਟਾਂਡਾ ਤੋਂ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੋ ਨਾਇਕ ਅਤੇ ਮਧੂ ਨਾਇਕ ਉਹਨਾਂ ਦਾ। ਬੜਿੰਗ ਖੇੜਾ ਪੰਜਾਬ ਤੋਂ ਮਿੰਟੂ ਥੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਸਿਦਕ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਪੂਰਾ ਹੀ ਵਰਮਾ ਪਰਿਵਾਰ ਪਹੁੰਚ ਗਿਆ ਸਾਡੇ ਕੋਲ ਪਿੰਡ ਬੁਰਜ ਹਨੂੰਮਾਨਗੜ੍ਹ, ਨੇੜੇ ਮੰਡੀ ਅਰਨੀਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਇਸੇ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਸਾਨੂੰ ਮਿਲਿਆ ਗਾਂਵ ਚੁਗੜੀ, ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਵਾਂਗੜ, ਗੁਰਮੀਜੋ, ਗੌਰਵ, ਪ੍ਰਵੀਨ, ਯੁਗਮ ਅਤੇ ਵੀਰੇਨ ਉਹਨਾਂ ਦਾ ਮੈਸੇਜ ਹੈ। ਕੋਟਾਵਾ, ਨਰਾਇਣਪੁਰ, ਬਾਬਾ ਪੱਟੀ, ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਉਹਨਾਂ ਦਾ ਮੈਸੇਜ ਹੈ। ਪ੍ਰਤੀਕ ਰਾਏ, ਰੋਸ਼ਨੀ ਰਾਏ, ਪ੍ਰਾਂਜਲ ਰਾਏ ਉਹਨਾਂ ਦਾ ਮੈਸੇਜ ਵੀ ਸਾਨੂੰ ਮਿਲ ਗਿਆ ਹੈ ਦੁਬਿਧਾ ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਖੈਲ ਬਾਜ਼ਾਰ, ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ ਕੋਇਲ ਮਲਹੋਤਰਾ, ਪਾਪਾ ਜੀ ਨਾਨਕ ਚੰਦ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ, ਡੁੱਗੂ, ਭਾਵਿਕ ਸਿੱਕਾ ਉਹਨਾਂ ਦਾ ਮੈਸੇਜ ਸਾਨੂੰ ਮਿਲ ਗਿਆ। ਸਤੀਸ਼ ਨੇਜਾ, ਵਿਮਲਾ ਨੇਜਾ, ਸ਼ੇਫਾਲੀ, ਸ਼ੈਫੀ,

ਦੋਸਤੋ, ਕਿਸੇ ਵੀ ਸਫ਼ਰ ਦਾ ਜਿੰਨਾ ਖੂਬਸੂਰਤ ਪਹਿਲੂ ਹੁੰਦਾ ਨਾ, ਉਸ ਦੀ ਮੰਜ਼ਿਲ ਤੱਕ ਪਹੁੰਚਣਾ, ਉਸ ਤੋਂ ਵੀ ਵੱਧ ਖੂਬਸੂਰਤ ਹੁੰਦਾ ਹੈ ਉਸ ਮੰਜ਼ਿਲ ਤੱਕ ਪਹੁੰਚਦੇ ਹੋਏ ਉਹਨਾਂ ਰਾਹਾਂ ਨੂੰ ਤੈਅ ਕਰਨਾ, ਕਿਉਂਕਿ ਉਹਨਾਂ ਰਾਹਾਂ ਦੇ ਵਿੱਚ ਬਹੁਤ ਕੁਝ ਅਜਿਹਾ ਸਾਨੂੰ ਦੇਖਣ ਨੂੰ ਮਿਲਦਾ ਹੈ ਜਿਨ੍ਹਾਂ ਦੇ ਨਾਲ ਦਿਲ ਬਾਗੋ ਬਾਗ ਹੋ ਜਾਂਦਾ ਹੈ, ਚਾਹੇ ਉਹ ਕੁਦਰਤੀ ਨਜ਼ਾਰੇ ਹੋਣ ਜਾਂ ਫਿਰ ਨਵੀਆਂ ਨਵੀਆਂ ਤਕਨੀਕਾਂ ਰਾਹੀਂ, ਨਵੀਆਂ ਨਵੀਆਂ ਕਾਢਾਂ ਦੇ ਰਾਹੀਂ ਬਣੀਆਂ ਖੂਬਸੂਰਤ ਉਹਨਾਂ ਸੜਕਾਂ ਹੋਣ। ਅਤੇ ਇਹ ਸਫ਼ਰ ਕੋਈ ਵੀ ਹੋਵੇ, ਚਾਹੇ ਉਹ ਸਫ਼ਰ ਜ਼ਿੰਦਗੀ ਦਾ ਹੈ, ਚਾਹੇ ਉਹ ਸਫ਼ਰ ਅਸੀਂ ਉਸ ਜ਼ਿੰਦਗੀ ਦੇ ਦੌਰਾਨ ਕਿਸੇ ਰਾਹ 'ਤੇ ਪਹੁੰਚਣ ਦੇ ਲਈ ਉਸ ਰਾਹ ਦੇ ਰਾਹੀਂ ਬੱਸ ਜਾਂ ਸੜਕ ਦੇ ਰਾਹੀਂ ਜਾਂ ਅਸੀਂ ਕਹਿ ਲਈਏ ਕਿ ਰੇਲ ਦੀਆਂ ਉਹਨਾਂ ਪਟਰੀਆਂ ਦੇ ਰਾਹੀਂ ਜਾਂ ਉਸ ਅਸਮਾਨ ਦੇ ਵਿੱਚ ਉੱਡਦੇ ਕਿਸੇ ਜਿਹੜੇ ਵਾਹਨ ਦੇ ਰਾਹੀਂ ਕਰਦੇ ਹਾਂ, ਵੀ ਹਰੇਕ ਸਫ਼ਰ ਸਾਨੂੰ ਸਾਡੀ ਮੰਜ਼ਿਲ ਤੱਕ ਤਾਂ ਪਹੁੰਚਾਉਂਦਾ ਹੀ ਹੈ, ਨਾਲ ਖੂਬਸੂਰਤ ਯਾਦਾਂ ਦੇ ਨਾਲ ਵੀ ਭਰ ਦਿੰਦਾ ਹੈ। ਅਤੇ ਹੁਣ ਖੂਬਸੂਰਤ ਗੀਤਾਂ ਦੇ ਨਾਲ ਪ੍ਰੋਗਰਾਮ ਸਜਿਆ ਹੈ ਜੀ, ਤਾਂ ਮੁੱਖ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਕਿਉਂਕਿ ਬਹੁਤ ਸਾਰੇ ਗੀਤਾਂ ਦੇ ਵਿੱਚ ਫਰਮਾਇਸ਼ਾਂ ਦੇ ਵਿੱਚ ਗੁਰਦਾਸ ਮਾਨ ਸਾਹਿਬ ਦੇ ਗਾਏ ਗੀਤ ਦੀ ਵੀ ਫਰਮਾਇਸ਼ ਸਾਨੂੰ ਮਿਲੀ ਹੈ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਲਿਖਣ ਵਾਲੇ ਨੇ ਮਿੰਟੂ ਸੱਪਲ, ਪ੍ਰਭਜੋਤ ਸੱਪਲ, ਮਨਜੋਤ ਸੱਪਲ। ਇਸੇ ਤਰ੍ਹਾਂ ਪਿੰਡ ਚੰਦਵਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ, ਗੀਜ਼ਾ, ਗੁਰਮੀਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ ਕੌਰ, ਕਰਮਜੀਤ ਸਿੰਘ, ਚਰਨਜੀਤ ਕੌਰ, ਪੋਤੀ ਨਵਕੀਰਤ ਕੌਰ, ਗੁਰਸੀਰਤ ਕੌਰ, ਪੋਤਾ ਗੁਰਪ੍ਰਤਾਪ ਸਿੰਘ ਅਤੇ ਸਾਰਾ ਹੀ ਪੁਰਵਾ ਪਰਿਵਾਰ ਹੈ ਜੀ। ਇਸੇ ਤਰ੍ਹਾਂ ਇਹ ਸਾਨੂੰ ਮੈਸੇਜ ਮਿਲਿਆ ਚੱਕ 5 MD ਪਤਰੋੜਾ ਤੋਂ, ਮੰਗਲ ਜਨਾਗਲ, ਰੋਸ਼ਨੀ ਜਨਾਗਲ।

ਅੰਕੁਰ ਜਨਾਗਲ ਇੰਦੂ ਅਤੇ ਸੁਨੀਲ ਜਨਾਗਲ ਹੋਣਾ ਦਾ ਪਿੰਡ ਭਵਾਨੀ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਤੋਂ ਹਰਜੋਤ ਸਿੰਘ ਹੋਣਾ ਦਾ ਸਾਨੂੰ ਮੈਸੇਜ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਉਮੰਗ ਮਲਿਕ, ਆਕਾਂਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ਿਤਾ ਅਰੋੜਾ ਹੋਣਾ ਦਾ ਮਜਨੂ ਦਾ ਟਿੱਲਾ ਤੋਂ। ਇਸੇ ਤਰ੍ਹਾਂ ਗੁਰਦਾਸ ਮਾਨ ਸਾਹਿਬ ਦੀ ਹੀ ਆਵਾਜ਼ ਦੇ ਵਿੱਚ ਗੀਤ ਸੁਣਨ ਲਈ ਫਰਮਾਇਸ਼ ਮਿਲੀ ਆ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਣਾ ਦੀ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਲਿਖਣ ਵਾਲੇ ਨੇ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਜੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਈਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ ਸਾਨੂੰ ਸ਼ਾਹਜੀ ਨਗਰ ਦੈਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਜੀ ਜਸਪਾਲ ਭਾਰਤੀ, ਵੀਨਾ ਭਾਰਤੀ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਸ਼ਿਵਾਏ ਹੋਣਾ ਦਾ ਸਾਊਥ ਐਵਨਿਊ ਅਬੋਹਰ ਤੋਂ ਇਹਨਾਂ ਨੇ ਮੈਸੇਜ ਕੀਤਾ। ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਵਰਿੰਦਰ ਕਾਲੜਾ, ਰੇਖਾ ਕਾਲੜਾ, ਪ੍ਰਕਿਸ਼ਤ ਕਾਲੜਾ, ਪ੍ਰਾਚੀ ਢਿੰਗਰਾ ਅਤੇ ਪੂਰਾ ਕਾਲੜਾ ਪਰਿਵਾਰ ਪਹੁੰਚਿਆ ਜੀ। ਸੰਜੇ ਢਿੰਗੀਆ, ਨਮਨ ਢਿੰਗੀਆ, ਅਪਾਰ ਢਿੰਗੀਆ ਹੁਣੀ ਪਹੁੰਚ ਗਏ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਥਰਤ, ਅਰਨਬ ਚਥਰਤ, ਲਾਜਵੰਤੀ ਅਤੇ ਅਨੀਤਾ ਰਾਣੀ ਹੋਣਾ ਦਾ ਮੈਸੇਜ ਮਿਲਿਆ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਹੋਣਾ ਦਾ ਮੈਸੇਜ ਸਾਨੂੰ ਮਿਲ ਗਿਆ। ਇਹ ਮੈਸੇਜ ਸਾਨੂੰ ਮਿਲਿਆ ਸਿਧਾਰਥ ਨਗਰ, ਦਰਿਆਪੁਰ, ਭਵਾਲੀ ਤੋਂ ਗਜਾਨਨ ਯੈਲੇ, ਨਵਦੀਪ ਯੈਲੇ, ਵਿਸ਼ਵਦੀਪ ਯੈਲੇ, ਅਸ਼ੋਕ ਯੈਲੇ ਹੋਣਾ ਦਾ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਬਲਵਿੰਦਰ ਸੋਢੀ, ਜਸ਼ ਕੁਮਾਰ ਵਰਮਾ, ਮਨਵਿੰਦਰ ਸਿੰਘ ਪਾਂਧਾ ਹੋਣਾ ਦਾ ਮੈਸੇਜ ਮਿਲਿਆ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਮਹਿਕ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ। ਅਤੇ ਇਹਨਾਂ ਦਾ ਮੈਸੇਜ ਦੇਖ ਕੇ ਸਾਡਾ ਵੀ ਦਿਲ ਜਿਹੜਾ ਆ ਉਹ ਖੁਸ਼ ਹੋ ਜਾਂਦਾ, ਕਿਉਂਕਿ ਰੰਗ ਬਿਰੰਗੇ ਜਿਹੜੇ ਦਿਲ, ਪਹਿਲਾਂ ਲਾਲ ਰੰਗ ਦੇ, ਫਿਰ ਹਰੇ ਰੰਗ ਦੇ ਮੋਰ ਬਣਾ ਕੇ, ਅਤੇ ਫਿਰ ਗੁਲਾਬ ਲਾਲ ਰੰਗ ਦੇ, ਕਿੰਨੇ ਸਾਰੇ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਮੈਸੇਜ ਦੇ ਰਾਹੀਂ ਸਾਡੇ ਤੱਕ ਪਹੁੰਚ ਜਾਂਦੇ ਨੇ। ਅਤੇ ਹੁਣ ਅਗਲਾ ਮੈਸੇਜ ਹੈ ਜੀ ਪਿੰਡ ਕਬੂਲ ਸ਼ਾਹ ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਹੁਣਾਂ ਦਾ ਇਹ ਮੈਸੇਜ ਹੈ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਮੇਨ ਬਾਜ਼ਾਰ ਮੰਡੀ ਲਾਦੂਕਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਅਤੇ ਵਾਰਿਸ ਚਾਵਲਾ ਹੋਣਾ ਦਾ। ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਜਸਿਕਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਹੀ ਮਾਇਲ ਪਰਿਵਾਰ ਆਇਆ ਹੈ ਜੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਪਿੰਡ ਸ਼ਾਜਲੀ, ਜ਼ਿਲ੍ਹਾ ਸੰਗਰੂਰ ਹੁਣਾਂ ਤੋਂ ਸਾਡੇ ਤੱਕ ਪਹੁੰਚ ਗਏ ਨੇ ਜੀ। ਪਿੰਡ ਸ਼ਾਹਪੁਰ, ਮੈਤਪੁਰ, ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹਲਜੋਤ ਸਿੰਘ, ਅਨਾਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ ਹੋਣਾ ਦਾ ਮੈਸੇਜ ਸਾਨੂੰ ਮਿਲ ਗਿਆ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ ਹੋਣਾ ਦਾ ਮੈਸੇਜ ਸਾਨੂੰ ਮਿਲਿਆ। ਇਹ ਮੈਸੇਜ ਸਾਨੂੰ ਮਿਲਿਆ ਜੀ ਪੂਰਾ ਰੰਮੀ ਹੈਬੋਵਾਲ ਆਪਣੇ ਪੂਰੇ ਪਰਿਵਾਰ ਦੇ ਨਾਲ, ਹੈਬੋਵਾਲ ਕਲਾ ਹਲਕਾ, ਉੱਤਰੀ ਜ਼ਿਲ੍ਹਾ ਲੁਧਿਆਣਾ ਪੰਜਾਬ ਤੋਂ ਆਏ ਨੇ। ਅਤੇ ਇਸੇ ਤਰ੍ਹਾਂ ਅਗਲਾ ਮੈਸੇਜ ਸਾਨੂੰ ਮਿਲਿਆ ਹੈ ਜੀ ਹਰਜਿੰਦਰ ਸ਼ਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ, ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਇਹਨਾਂ ਨੇ ਮੈਸੇਜ ਕੀਤਾ। ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਬਲਜੀਤ ਸਿੰਘ ਹੋਣਾਂ ਦਾ ਮੈਸੇਜ ਮਿਲਿਆ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ, ਇੰਜੀਨੀਅਰ ਅਮਨਦੀਪ ਸਿੰਘ, ਸਿਮਰਜੀਤ ਕੌਰ ਹੋਣਾਂ ਦਾ ਸਾਨੂੰ ਮੈਸੇਜ ਮਿਲਿਆ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਵਧਦਿਆਂ ਗੀਤ ਦੇ ਵੱਲ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੇ ਤੱਕ ਪਹੁੰਚਾ ਰਹੇ ਹਾਂ।

ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਰਾ ਮਾਮਲਾ ਸਮੇਂ ਦਾ ਹੈ ਜੀ। ਤੁਹਾਡੇ ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ ਇਸ ਪ੍ਰੋਗਰਾਮ ਦੇ ਲਈ, ਪਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਜੀ ਵੱਧ ਤੋਂ ਵੱਧ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਮੈਸੇਜ ਰਹਿ ਹੀ ਜਾਂਦੇ ਨੇ। ਪਰ ਕੋਸ਼ਿਸ਼ ਹੈ ਤੁਹਾਡੀ ਵੱਧ ਤੋਂ ਵੱਧ ਮੈਸੇਜ ਸ਼ਾਮਿਲ ਕਰਨ ਦੀ, ਅਤੇ ਅਗਲੇ ਮੈਸੇਜ ਵੱਲ ਵੱਧ ਰਹੇ ਹਾਂ ਜੀ। ਇਹ ਮੈਸੇਜ ਸਾਨੂੰ ਮਿਲਿਆ ਨਿਊ ਮਾਧੋਪੁਰੀ ਲੁਧਿਆਣਾ ਤੋਂ, ਸੁਰਿੰਦਰ ਸ਼ਰਮਾ, ਸੀਮਾ ਸ਼ਰਮਾ, ਪ੍ਰਿੰਸ ਸ਼ਰਮਾ ਅਤੇ ਪੂਰਾ ਸ਼ਰਮਾ ਪਰਿਵਾਰ ਹੈ ਜੀ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਇੰਜੀਨੀਅਰ ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਵਿਕਰਮਜੀਤ ਗਰੋਵਰ, ਅਨਮੋਲ ਸਿੰਘ ਅਤੇ ਪਵਨੀਤ ਗਰੋਵਰ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹਨਾਂ ਦੇ ਨਾਲ ਬਰੰਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਭਾਟੀਆ, ਮਹਿਰੀਨ ਭਾਟੀਆ ਹੁਣਾਂ ਦਾ ਮੈਸੇਜ ਹੈ। ਅਗਲਾ ਮੈਸੇਜ ਹੈ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ, ਰਾਹੁਲ ਸ਼ਰਮਾ ਹੁਣਾਂ ਦਾ, ਅਤੇ ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਰਾਜੌਰੀ ਜ਼ਿਲ੍ਹਾ ਮਹੋਬਾ ਬੁਲੰਦਖੰਡ ਉੱਤਰ ਪ੍ਰਦੇਸ਼ ਤੋਂ, ਉਦੇ ਭਾਨਪਾਲ, ਜੈਹਿੰਦ ਪਾਲ, ਦੀਕਸ਼ਾ ਪਾਲ, ਪ੍ਰਤੀਕਸ਼ਾ ਪਾਲ, ਵਿਮਲੇਸ਼ ਪਾਲ, ਦਿਵਿਆਂਸ਼ ਬਘੇਲ ਅਤੇ ਪੂਰਾ ਪਰਿਵਾਰ। ਇਹ ਸਾਨੂੰ ਮਿਲਿਆ ਜੀ ਵਾਹਗਾ ਬਾਰਡਰ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਤੋਂ, ਜਸਪਾਲ ਸਿੰਘ, ਕੁਲਦੀਪ ਕੌਰ, ਨਿਰਮਲ ਸਿੰਘ, ਟਿੰਕਾ, ਗੁਰਬਖਸ਼ ਸਿੰਘ, ਹਰਮਨ ਵੀਰ ਸਿੰਘ, ਮੇਹਰਦੀਪ ਕੌਰ ਅਤੇ ਸੋਨੂੰ ਅਟਾਰੀ ਹੁਣਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਸ਼ਾਮ ਸ਼ਰਮਾ ਜੀ, ਇਹਦੇ ਵਿੱਚ ਇਹਨਾਂ ਦਾ ਸਾਨੂੰ ਮੈਸੇਜ ਦੇ ਵਿੱਚ ਕੋਈ ਵੀ ਫਰਮਾਇਸ਼ ਤਾਂ ਨਹੀਂ ਮਿਲੀ। ਅਗਲਾ ਫਰਮਾਇਸ਼ ਦੇ ਵੱਲ ਅਸੀਂ ਵੱਧਦੇ ਹਾਂ ਜੀ। ਅਗਲੀ ਫਰਮਾਇਸ਼ ਸਾਨੂੰ ਮਿਲੀ ਹੈ ਇਹ ਲਿਖਣ ਵਾਲੇ ਨੇ ਦੋਸਤ, ਅਲਿੰਕਾ ਤਹਿਸੀਲ ਡੱਬਵਾਲੀ ਤੋਂ, ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਸੋਨੂੰ ਅਤੇ ਰਜਨੀ ਉਹਨਾਂ ਦੀ ਇਹ ਮੈਸੇਜ ਹੈ। ਇਸੇ ਤਰ੍ਹਾਂ ਕਾਟਾ ਰੋਡ ਵਸ਼ੀਮ ਮਹਾਰਾਸ਼ਟਰ ਤੋਂ ਸਾਨੂੰ ਮੈਸੇਜ ਮਿਲਿਆ ਮਾਸਟਰ ਵਿਟੁਲ ਸੁਰੇਸ਼ੇ, ਸੁਸ਼ਮਾ ਸੁਰੇਸ਼ੇ ਅਤੇ ਪ੍ਰੀਤੀ ਸੁਰੇਸ਼ੇ ਉਹਨਾਂ ਦਾ। ਪੀਰ ਬੰਨਾ ਬਨੋਈ ਰੋਡ ਸੁਨਾਮ ਤੋਂ ਦਲਜੀਤ ਚੀਮਾ, ਮਨਦੀਪ ਚੀਮਾ, ਰਾਜਦੀਪ ਚੀਮਾ, ਬਲਰਾਜ ਚੀਮਾ, ਰਾਣੀ ਡਾਲੀ ਅਤੇ ਸਿਫਤ ਜੋਤ ਸਰਾਂ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਹੈ। ਇਸਲਾਮਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਸੋਹਣ ਲਾਲ ਰਾਠੀ, ਓਮ ਪ੍ਰਕਾਸ਼ ਰਾਠੀ, ਸ਼ਗੁਨ ਰਾਠੀ, ਲਵ ਕੁਸ਼ ਵਰਮਾ, ਸ਼ਤਰਪਾਲ ਸਿੰਘ, ਖੰਗੂਰਾ ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ, ਇਹਨਾਂ ਦਾ ਸਾਨੂੰ ਮੈਸੇਜ ਮਿਲਿਆ ਪਿੰਡ ਕਮਾਲਵਾਲਾ ਤੋਂ। ਗੁਰਮੀਤ ਸਿੰਘ ਬਿਰਕ ਵੀ ਨਾਲ ਇਹਨਾਂ ਦੇ ਮੈਸੇਜ ਦੇ ਵਿੱਚ ਆਪਣਾ ਨਾਮ ਇਹਨਾਂ ਦਾ ਵੀ ਲਿਖ ਕੇ ਭੇਜਿਆ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਸਕਰੇਟੋ, ਰੋਜ਼ੀ ਡਿਸਕਰੇਟੋ, ਪਰਲ ਡਿਸਕਰੇਟੋ ਅਤੇ ਵਿਲੀਅਸ ਡਿਸਕਰੇਟੋ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਇਹ ਮੈਸੇਜ ਮਿਲਿਆ ਹੀਰਾਬਾਗ ਜਗਰਾਓਂ ਤੋਂ, ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ ਅਤੇ ਪਾਰੂਸ਼ੀ ਮਹਿਤਾ, ਦੀਪਾਂਸ਼ੂ ਮਹਿਤਾ ਉਹਨਾਂ ਦਾ ਮੈਸੇਜ ਸਾਨੂੰ ਮਿਲਿਆ। ਇਸੇ ਤਰ੍ਹਾਂ ਬੇਅੰਤ ਸਿੰਘ ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਸਾਨੂੰ ਮਿਲਿਆ ਹੈ ਜੀ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ, ਵਿਨੋਦਪੁਰੀ, ਵਿਪੀਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਬੀਕੀਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਾਮਾਪੁਰੀ, ਪਾਲੀਪੁਰੀ, ਸੁਨੀਲ ਪਾਠਕ ਅਤੇ ਵੀਕੇਪੁਰੀ ਅਤੇ ਵਿਨੋਦਪੁਰੀ ਉਹਨਾਂ ਦਾ ਮੈਸੇਜ ਹੈ। ਚਾਰ ਖੰਬਾ ਚੌਂਕ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਦਲਜੀਤ ਸਿੰਘ ਫਟਾਫਟ, ਹਰਜਿੰਦਰ ਫਟਾਫਟ, ਸੋਨੀਆ, ਰੇਨੂ, ਟਿੰਕੂ, ਬੱਬੂ, ਅਮਨਪ੍ਰੀਤ ਫਟਾਫਟ ਅਤੇ ਅੰਮ੍ਰਿਤਪਾਲ ਫਟਾਫਟ ਉਹਨਾਂ ਦਾ ਇਹ ਮੈਸੇਜ ਸਾਨੂੰ ਮਿਲ ਗਿਆ।

ਵੈਸੇ ਸਾਨੂੰ ਮਿਲਿਆ ਹੈ ਜੀ ਕਿਸੇ ਵੀ ਫਰਮਾਇਸ਼ ਦੇ ਨਾਲ ਸੂਰਤਗੜ੍ਹ ਰਾਜਸਥਾਨ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵਿਕਾ ਹੋਣਾ ਦਾ ਮੈਸੇਜ ਹੈ। ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਅਤੇ ਸਾਰੇ ਕਾਠਪਾਲ ਪਰਿਵਾਰ ਪਹੁੰਚਿਆ ਜੀ ਪਿੰਡ ਬਨਵਾਲਾ ਹਨਵੰਤਾ ਫਾਜ਼ਿਲਕਾ ਤੋਂ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਸੈਕਟਰ 5 ਸੂਰਿਆ ਨਗਰੀ ਜੋਧਪੁਰ ਰਾਜਸਥਾਨ ਤੋਂ, ਰਮੇਸ਼ ਚੰਦਰ ਚੌਹਾਨ, ਮੋਹਿਨੀ ਚੌਹਾਨ, ਕਲਪਿਤ ਚੌਹਾਨ ਅਤੇ ਬੇਬੀ ਗਰਵ ਹੋਣਾ ਦਾ। ਗਾਂਵ ਖਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਪ੍ਰਤਾਪ ਚਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ ਉਹਨਾਂ ਦਾ ਸਾਨੂੰ ਮੈਸੇਜ ਮਿਲਿਆ ਹੈ। ਇਸੇ ਤਰ੍ਹਾਂ ਇਹ ਮੈਸੇਜ ਸਾਨੂੰ ਮਿਲਿਆ ਅਮਰੀਕ ਸਿੰਘ ਟੇਲਰ, ਮਾਸਟਰ ਜਲਾਨ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਨਾਲ ਸਾਥੀ ਮੈਂਬਰ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ। ਗਾਂਵ ਖਾਰੀਆ ਢਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਸਤਵੀਰ ਸਿੰਘ ਵਿਚਾਰਨੀਆ, ਦਵਿੰਦਰ, ਰਾਜਪਾਲ, ਅਭਿਸ਼ੇਕ, ਜੋਗੇਸ਼, ਪੂਜਾ, ਆਰਜ਼ੂ, ਨਵਿਆ ਵਿਚਾਰਨੀਆ ਹੋਣਾ ਦਾ ਸਾਨੂੰ ਮੈਸੇਜ ਮਿਲਿਆ। ਵਿਨੋਦ ਵਾਰਸਾ, ਵਿਸ਼ਾਲ ਵਾਰਸਾ, ਵਿਕਾਸ ਵਾਰਸਾ, ਰੌਸ਼ਨੀ ਵਾਰਸਾ, ਸ਼ਗਨ ਵਾਰਸਾ, ਗਾਂਵ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਮੈਸੇਜ ਕਰ ਰਹੇ ਨੇ। ਇਹ ਮੈਸੇਜ ਮਿਲਿਆ ਮਨਦੀਪ ਸਿੰਘ ਦੀਪਾ, ਬੱਸ ਸਟੈਂਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ ਤੋਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾ ਰਹੇ ਹਾਂ।

0: ਜੀ ਦੋਸਤੋ, ਦੁਨੀਆ ਦੀ ਹਰ ਚੀਜ਼ ਮੁੜ ਮਿਲ ਸਕਦੀ ਹੈ, ਧਨ, ਅਹੁਦਾ, ਮੌਕੇ, ਪਰ ਇੱਕ ਵਾਰ ਟੁੱਟਿਆ ਹੋਇਆ ਭਰੋਸਾ ਅਤੇ ਵਿਛੜਿਆ ਹੋਇਆ ਸੱਚਾ ਰਿਸ਼ਤਾ ਕਦੇ ਵੀ ਮੁੜ ਕੇ ਹਾਸਲ ਨਹੀਂ ਹੁੰਦਾ। ਸੋ ਆਪਣੀ ਜ਼ਿੰਦਗੀ ਦੇ ਵਿੱਚ ਜੋ ਤੁਹਾਡੇ ਕੀਮਤੀ ਰਿਸ਼ਤੇ ਨੇ ਉਹਨਾਂ ਨੂੰ ਬਣਾ ਕੇ ਰੱਖੋ। ਅਤੇ ਅੱਜ ਦਾ ਹੁਣ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਮੈਨੂੰ ਪੂਜਾ ਹਾਂਡਾ ਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ। ਨਮਸਕਾਰ। ਹੁਣ ਤੁਸੀਂ ਸੁਣੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਦਿਨ ਦੇ 12 ਵੱਜ ਰਹੇ ਨੇ। ਹੁਣ ਤੁਸੀਂ ਹਿੰਦੀ ਵਿੱਚ ਸਮਾਚਾਰ ਸੁਣੋਗੇ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। प्रधानमंत्री नरेंद्र मोदी और म्यांमार के राष्ट्रपति ऊ मिन आउं लाइन के बीच नई दिल्ली में द्विपक्षीय बैठक हो रही है। दोनों नेताओं के बीच ऐतिहासिक और सभ्यतागत संबंधों को और सुदृढ़ करने के लिए ये चर्चा हो रही है। म्यांमार और भारत के बीच

0: ਸਿਖਾਉਂਦੇ ਨੇ, ਬੋਲਣਾ ਸਿਖਾਉਂਦੇ ਨੇ, ਜੀਵਨ 'ਚ ਚੰਗੀਆਂ ਆਦਤਾਂ ਸਿਖਾਉਂਦੇ ਨੇ, ਤੁਹਾਡੇ ਪਹਿਲੇ ਅਧਿਆਪਕ ਹੁੰਦੇ ਨੇ।
1: ਐਗਜੈਕਟਲੀ ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਪੇਰੈਂਟਸ ਦੀ ਆਪਾਂ ਗੱਲ ਕਰਦੇ ਨਾ, ਦੇਖੋ ਤੁਸੀਂ ਤਾਂ ਮੈਂ ਆਪਾਂ ਸਿਰਫ ਉਹਨਾਂ ਦੀ ਗੱਲ ਕਰ ਰਹੇ ਹਾਂ, ਜ਼ਿਕਰ ਕਰ ਰਹੇ ਹਾਂ, ਤੁਹਾਡੇ ਫੇਸ 'ਤੇ ਵੀ ਸਮਾਈਲ ਹੈ, ਮੇਰੇ ਫੇਸ 'ਤੇ ਵੀ ਸਮਾਈਲ ਹੈ, ਅਤੇ ਇਹ ਜਿਹੜੀ ਸਾਡੇ ਦੋਨਾਂ ਦੇ ਫੇਸ 'ਤੇ ਸਮਾਈਲ ਹੈ, ਇਹ ਹੈ ਸਾਡੇ ਪੇਰੈਂਟਸ ਸਦਕਾ। ਤੋ ਸਿਰਫ ਇੱਕ ਉਹਨਾਂ ਨੂੰ ਥੈਂਕਸ ਗਿਵਿੰਗ ਵਾਲਾ ਦਿਨ ਨਹੀਂ ਹੈਗਾ, ਰੋਜ਼ ਥੈਂਕਸ ਕਰੀਏ, ਰੋਜ਼ ਉਹਨਾਂ ਦਾ ਆਦਰ ਕਰੀਏ, ਸਨਮਾਨ ਕਰੀਏ। ਔਰ ਜਦੋਂ ਉਹ ਬੁੱਢੇ ਹੋ ਜਾਂਦੇ ਨੇ, ਮੇਨ ਚੀਜ਼ ਇੱਥੇ ਆ ਜਾਂਦੀ ਹੈ, ਤਾਂ ਤੁਸੀਂ ਇਹ ਨਾ ਸਮਝੋ ਕਿ ਤੁਹਾਡੇ ਫਰਜ਼ ਖਤਮ ਹੋ ਗਏ। ਸਹੀ ਮਾਇਨੇ 'ਚ ਤੁਹਾਡੇ ਫਰਜ਼ ਉਸ ਵੇਲੇ ਸ਼ੁਰੂ ਹੁੰਦੇ ਨੇ ਕਿ ਜਿੱਦਾਂ ਤੁਸੀਂ ਉਹਨਾਂ ਨੇ ਤੁਹਾਡੀ ਬਚਪਨ ਦੇ ਵਿੱਚ ਟੇਕ ਕੇਅਰ ਕੀਤੀ ਹੈ, ਤੁਸੀਂ ਹੁਣ ਉਹਨਾਂ ਦੀ ਟੇਕ ਕੇਅਰ ਕਰਨੀ ਹੈ, ਉਹਨਾਂ ਨੂੰ ਬੋਝ ਨਹੀਂ ਸਮਝਣਾ।
0: ਜੀ ਬਿਲਕੁਲ।
1: ਔਰ ਕਿਉਂਕਿ ਕਹਿੰਦੇ ਨੇ ਕਿ ਜਦੋਂ ਬੰਦਾ ਬੁੱਢਾ ਹੋ ਜਾਂਦਾ, ਉਦੋਂ ਉਹਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ, ਉਹਦੀਆਂ ਆਦਤਾਂ ਤੁਹਾਨੂੰ ਲੱਗਦੀਆਂ ਨੇ ਕਿ ਇਹ ਤਾਂ ਗੱਲ ਛੱਡਦੇ ਹੀ ਨਹੀਂ ਜੀ, ਮੰਮੀ ਤਾਂ ਗੱਲ ਹੀ ਨਹੀਂ ਛੱਡਦੇ, ਮੰਮੀ ਤਾਂ ਗੱਲ ਹੀ ਫੜੀ ਰੱਖਦੇ ਨੇ, ਜਾਂ ਪਾਪਾ ਕੀ ਕਰਦੇ ਪਏ ਨੇ ਨਾ, ਉਹ ਜਿਹੜਾ ਕੀ ਕਰਦੇ ਪਏ ਕਹਿਣ ਦੇ ਵਿੱਚ ਜਿਹੜੀ ਇੱਕ ਖਿੱਝ ਆਉਂਦੀ ਹੈ ਨਾ, ਉਹਨੂੰ ਅਵੋਇਡ ਕਰਨਾ ਚਾਹੀਦਾ ਹੈ, ਕਿਉਂਕਿ

ਵੱਡਾ ਹੋ ਜਾਂਦਾ, ਉਦੋਂ ਉਹਦਾ ਦਿਮਾਗ ਬੱਚਿਆਂ ਵਰਗਾ ਹੋ ਜਾਂਦਾ, ਉਹਦੀਆਂ ਆਦਤਾਂ ਤੁਹਾਨੂੰ ਲੱਗਦੀਆਂ ਨੇ ਕਿ ਇਹ ਤਾਂ ਗੱਲ ਛੱਡਦੇ ਹੀ ਨਹੀਂ ਜੀ, ਮੰਮੀ ਤਾਂ ਗੱਲ ਹੀ ਨਹੀਂ ਛੱਡਦੇ, ਮੰਮੀ ਤਾਂ ਗੱਲ ਹੀ ਫੜੀ ਰੱਖਦੇ ਨੇ, ਜਾਂ ਪਾਪਾ ਕੀ ਕਰਦੇ ਪਏ ਨੇ ਨਾ, ਉਹ ਜਿਹੜਾ ਕੀ ਕਰਦੇ ਪਏ ਕਹਿਣ ਦੇ ਵਿੱਚ ਜਿਹੜੀ ਇੱਕ ਖਿੱਝ ਆਉਂਦੀ ਹੈ ਨਾ, ਉਹਨੂੰ ਅਵੋਇਡ ਕਰਨਾ ਚਾਹੀਦਾ, ਕਿਉਂਕਿ ਪਤਾ ਨਹੀਂ ਉਹ ਕਿੰਨਾ ਕੁ ਇਕੱਲਾਪਨ ਫੀਲ ਕਰ ਰਹੇ ਨੇ। ਪਹਿਲਾਂ ਉਹ ਜੌਬ 'ਤੇ ਜਾਂਦੇ ਸੀ, ਹੁਣ ਉਹ ਰਿਟਾਇਰ ਹੋ ਕੇ ਘਰ ਬੈਠੇ ਹੋਏ ਨੇ, ਤੋ ਬੜੀਆਂ ਚੇਂਜਸ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਆ ਰਹੀਆਂ ਨੇ। ਤੋ ਇਸ ਕਰਕੇ ਜੇ ਉਹ ਹੈਗੇ ਨੇ ਦੁਨੀਆ ਦੇ ਵਿੱਚ, ਤਾਂ ਬਹੁਤ ਤੁਸੀਂ ਭਾਗਾਂ ਵਾਲੇ ਹੋ, ਔਰ ਰੱਬ ਕਰੇ ਕਿ ਸਾਰਿਆਂ ਦੇ ਜਿਹੜੇ ਮਾਪੇ ਨੇ ਉਹਨਾਂ ਦੀ ਲੰਬੀ ਜ਼ਿੰਦਗੀ ਹੋਵੇ, ਅਸੀਂ ਤਾਂ ਇਹੀ ਦੁਆ ਕਰਦੇ ਹਾਂ। ਔਰ ਤੁਸੀਂ ਵੀ ਹਮੇਸ਼ਾ ਦੁਆ ਕਰੋ, ਉਹਨਾਂ ਦਾ ਸਤਿਕਾਰ ਕਰੋ, ਮਾਣ ਕਰੋ, ਅਤੇ ਅੱਜ ਦੇ ਦਿਨ ਨੂੰ ਵੀ ਮਨਾਓ, ਅਤੇ ਹਰ ਦਿਨ ਉਹਨਾਂ ਦੇ ਨਾਲ ਮਨਾਓ।

0: ਜੀ
1: ਕਿੰਨਾ ਸੋਹਣਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ, ਔਰ ਵਾਕਈ ਲੱਭੀ ਹੋਈ ਚੀਜ਼ ਨਾ ਗਵਾਇਓ ਸੁਣਿਓ। ਔਰ ਹੁਣ ਸੋਮਵਾਰ ਦਾ ਦਿਨ, ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ, ਔਰ ਸੋਮਵਾਰ ਦਾ ਦਿਨ ਇੱਕ ਖਾਲ ਸਿਲਸਿਲਾ ਲੈ ਕੇ ਅਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ, ਸਾਡਾ ਸਿਲਸਿਲਾ ਮਹਿਮਾਨ ਬਰੂਹਾਂ 'ਤੇ। ਅਤੇ ਅੱਜ ਜੋ ਸ਼ਖਸ, ਦੋ ਮੈਂਬਰ ਸਾਡੇ ਵਿਹੜੇ ਪਹੁੰਚੇ ਸੀ, ਉਹ ਸੀ ਹਰਭਜਨ ਸਿੰਘ ਅਤੇ ਪਰਮਜੀਤ ਕੌਰ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਸੀ। ਔਰ ਸੁਣਦਿਆਂ ਇਹਨਾਂ ਨਾਲ ਕੀਤੀ ਗੱਲਬਾਤ, ਸੁਣਦਿਆਂ ਇਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਚੱਲ ਰਹੀ ਹੈ, ਹੈ ਨਾ। ਮਹਿਮਾਨ ਬਰੂਹਾਂ 'ਤੇ,
2: ਮਹਿਮਾਨ ਬਰੂਹਾਂ 'ਤੇ ਪ੍ਰੋਗਰਾਮ 'ਚ ਜਿਸ ਜੋੜੀ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਨਾ, ਇੱਕ ਦੂਜੇ ਦੇ ਸਾਹੀ 'ਚ ਹੁੰਦੀ ਹੈ। ਉਹਨੇ 'ਚ ਸ਼੍ਰੀਮਤੀ ਪਰਮਜੀਤ ਕੌਰ ਧਾਰੀਵਾਲ ਅਤੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਹਰਭਜਨ ਸਿੰਘ ਜੀ ਅਤੇ ਪਰਮਜੀਤ ਕੌਰ ਜੀ।
3: ਹਾਂਜੀ, ਸਾਡੇ ਵੱਲੋਂ ਸਾਰੇ
4: ਸਰੋਤਿਆਂ ਨੂੰ, ਪ੍ਰੋਫੈਸਰ ਹਰਭਜਨ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ,
2: ਬਹੁਤ ਬਹੁਤ ਸਵਾਗਤ ਹੈ ਜੀ। ਹਰਭਜਨ ਸਿੰਘ ਜੀ ਅਤੇ ਪਰਮਜੀਤ ਕੌਰ ਜੀ, ਕਹਿੰਦੇ ਨੇ ਕਿ ਜੋੜੀਆਂ 'ਤੇ ਉੱਪਰ ਵਾਲਾ ਘੜ ਕੇ ਭੇਜਦਾ, ਥੱਲੇ ਆ ਕੇ ਥੋੜ੍ਹੀ ਜਿਹੀ ਭਾਲ ਕਰਨੀ ਹੁੰਦੀ ਹੈ, ਘਰ ਦੇ ਤਲਾਸ਼ ਕਰਦੇ ਨੇ, ਤੇ ਜੋ ਤਲਾਸ਼ ਮੁਕੰਮਲ ਹੋ ਜਾਂਦੀ ਹੈ ਤੇ ਫਿਰ ਸ਼ਾਦੀ ਹੋ ਜਾਂਦੀ ਹੈ।
3: ਹਾਂਜੀ,
2: ਯਾਦ ਹੈ ਕਿਹੜੇ ਸਨ ਵਿੱਚ ਸ਼ਾਦੀ ਹੋਈ ਸੀ?
3: ਜੀ ਹਾਂਜੀ, ਬਿਲਕੁਲ ਯਾਦ ਆ, 5 ਦਸੰਬਰ 1992
2: 'ਚ ਤੁਹਾਡੀ ਪ੍ਰੋਫੈਸਰ ਸਾਹਿਬ ਨਾਲ ਸ਼ਾਦੀ ਹੋਈ।
3: ਹਾਂਜੀ ਜੀ, ਹਾਂਜੀ
2: ਪ੍ਰੋਫੈਸਰ ਸਾਹਿਬ, ਇਹਨਾਂ ਨੂੰ ਤਾਂ ਸਾਰੀ ਤਰੀਕ ਤੇ ਸਨ ਵੀ ਯਾਦ ਹੈ, ਤੁਹਾਨੂੰ ਯਾਦ ਸੀ?
4: ਇਹ ਮੁਹੱਬਤ ਦੇ ਸਾਰੀ ਨਿਸ਼ਾਨੀ ਹੈ।
2: ਅੱਛਾ, ਇਹ ਮੁਹੱਬਤ ਦੀ ਨਿਸ਼ਾਨੀ ਹੈ ਕਿ ਇਹਨਾਂ ਨੂੰ ਸਾਰਾ ਕੁਝ ਯਾਦ,
4: ਸਾਰਾ ਕੁਝ ਯਾਦ ਹੈ।
2: ਪ੍ਰੋਫੈਸਰ ਸਾਹਿਬ, ਕਿਸੇ ਨੇ ਦੱਸ ਪਾਈ ਸੀ ਕਿ ਕੁੜੀ ਆਪ ਪਸੰਦ ਕੀਤੀ ਸੀ, ਚੋਰੀ ਛੁਪੇ ਕਿਤੇ ਦੇਖ ਲਿਆ ਸੀ?
4: 50-50।
2: ਅੱਛਾ, ਕਿੱਦਾਂ, ਮਤਲਬ ਕਿ ਕਿੱਦਾਂ, ਸਾਨੂੰ ਵੀ ਤਾਂ ਪਤਾ ਲੱਗੇ ਨਾ, ਸਾਡੇ ਸੁਣਨ ਵਾਲੇ ਜਾਣਨਾ ਚਾਹਣਗੇ ਕਿ ਪ੍ਰੋਫੈਸਰ ਧਾਰੀਵਾਲ ਨੇ ਕਿੱਥੇ ਕੁੜੀ ਨੂੰ ਪਸੰਦ ਕੀਤਾ ਸੀ?
4: ਇਹ ਐਕਚੁਅਲੀ ਮੇਰੇ ਬ੍ਰਦਰ ਇੱਥੇ ਵਿਆਹੇ ਨੇ, ਉਸੇ ਘਰ ਦੇ ਵਿੱਚ ਮੇਰਾ, ਫਿਰ ਮੈਂ ਇੱਥੇ ਪੜ੍ਹਦਾ ਸੀ, ਕਦੇ ਕਦੇ ਆਉਣ ਜਾਣਾ ਹੋਣਾ।
2: ਅੱਛਾ,
4: ਤੇ ਬਸ ਇੱਦਾਂ ਹੀ ਅਟੈਚਮੈਂਟ
2: ਹੋ ਗਈ ਜੀ,
4: ਤੇ ਉਸ 'ਤੇ ਫਿਰ ਸਾਡੀ ਭਾਬੀ ਹੁਣਾਂ ਨੇ ਉਹਨੂੰ ਗੱਲ ਨੂੰ ਅੱਗੇ ਤੋਰ ਕੇ ਤੇ ਪਰ ਜੋ ਉਹਨਾਂ ਨੇ ਸੋਚਿਆ ਉਸ ਤੋਂ ਉਲਟ ਹੋਇਆ,
2: ਇਹਨੂੰ
4: ਮੈਂ ਇੰਨੀ ਮੁਹੱਬਤ ਕੀਤੀ ਤੇ ਇੰਨਾ ਪਿਆਰ ਰੱਖਿਆ, ਇਹਨੂੰ ਆਪਣੇ ਮਾਇਕੇ ਹੀ ਭੁੱਲ ਗਏ।
2: ਮੈਂ ਤਾਂ ਭੁੱਲ ਚਲੀ ਬਾਬੁਲ ਕਦੇਸ ਪਿਆ ਚਾ ਘਰ ਪਿਆਰਾ ਲੱਗਾ। ਅੱਛਾ ਪਰਮਜੀਤ ਕੌਰ ਜੀ,
3: ਹਾਂਜੀ,
2: ਇਹਨਾਂ ਨੇ ਤਾਂ ਕਿਹਾ ਕਿ ਮੈਨੂੰ ਕੁੜੀ 50-50 ਪਹਿਲਾਂ ਹੀ ਪਸੰਦ ਸੀ, ਤੁਹਾਨੂੰ ਵੀ ਮੁੰਡਾ ਪਸੰਦ ਸੀ ਕਿ ਨਹੀਂ?
3: ਹਾਂਜੀ ਜੀ, ਬਿਲਕੁਲ।
2: ਓ, ਦੱਸਿਆ ਸੀ ਕਰਦਿਆਂ ਨੂੰ ਤੁਸੀਂ? ਪਰਮਜੀਤ ਕੌਰ ਜੀ, ਤੁਹਾਡੇ ਫਾਦਰ ਸਾਹਿਬ ਨੂੰ ਥੋੜਾ ਜਿਹਾ ਡਰ ਸੀ ਕਿ ਮੁੰਡਾ ਜ਼ਿਆਦਾ ਪੜ੍ਹਿਆ ਲਿਖਿਆ, ਜ਼ਿਆਦਾ ਕੁਆਲੀਫਾਈਡ ਹੈ ਤੇ ਸਾਡੀ ਕੁੜੀ ਓਨੀ ਪੜ੍ਹੀ ਲਿਖੀ ਨਹੀਂ, ਕੀ ਤੁਹਾਡੇ ਮਨ 'ਚ ਵੀ ਕਿਸੇ ਕੋਨੇ 'ਚ ਇੰਨਾ ਕੁ ਡਰ ਲੁਕਿਆ ਬੈਠਾ ਸੀ?
3: ਹਾਂਜੀ, ਪਹਿਲਾਂ ਹੈ ਸੀ, ਫਿਰ ਬਾਅਦ 'ਚ ਜਦੋਂ ਅਸੀਂ ਮੈਰਿਜ ਵਾਈਜ਼ ਇੱਕ ਦੂਜੇ ਨੂੰ ਮਿਲੇ ਕਿ ਸਾਨੂੰ ਬਹੁਤ ਅੱਛਾ ਲੱਗਿਆ, ਸਾਰਾ ਡਰ ਖਤਮ ਹੋ ਗਿਆ।
2: ਕਦੀ ਇਹਨਾਂ ਨੇ ਤੁਹਾਡੇ 'ਤੇ ਰੋਅ ਪਾਇਆ ਹੋਵੇ?
3: ਨਹੀਂ ਨਹੀਂ, ਬਿਲਕੁਲ ਨਹੀਂ,
2: ਸਵਾਲ ਹੀ ਨਹੀਂ ਪੈਦਾ ਹੁੰਦਾ।
3: ਨਹੀਂ ਨਹੀਂ, ਅਸੀਂ ਤਾਂ ਬੜੇ ਪਿਆਰ ਨਾਲ ਇੱਕ ਦੂਜੇ ਜੀ ਹਾਂਜੀ।
2: ਪ੍ਰੋਫੈਸਰ, ਤੁਹਾਡੀ ਇੱਕ ਖਾਸੀਅਤ ਹੈ, ਜਦੋਂ ਤੁਸੀਂ ਕਾਲਜ ਟਾਈਮ ਸੀਗੇ ਤਾਂ ਤਬਲਾ ਬਹੁਤ ਵਧੀਆ ਵਜਾਉਂਦੇ ਸੀ, ਤੇ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਤਬਲੇ ਦੇ ਨਾਲ ਨਾਲ ਹੋਰ ਸਾਜ਼ ਵਜਾਉਣੇ ਵੀ ਸ਼ੁਰੂ ਕਰ ਦਿੱਤੇ, ਥੋੜਾ ਉਸ ਬਾਬਤ ਜਾਣਕਾਰੀ ਦਿਓ।
4: ਤਬਲੇ ਤੋਂ ਉਸ ਤੋਂ ਬਾਅਦ ਫਿਰ ਮੈਂ ਜਦੋਂ ਤੁਹਾਡੇ ਨਾਲ ਬੀਐਡ ਕਰਦਾ ਹੈ, ਉਸ ਤੋਂ ਬਾਅਦ ਫਿਰ ਮੈਨੂੰ ਸਭ ਤੋਂ ਪਹਿਲਾਂ ਇੱਕ ਤਾਂ ਮੈਨੂੰ ਸ਼ੌਕ ਪੜ੍ਹਨ ਦਾ ਬੜਾ, ਮੈਂ ਅੱਗੇ ਪੜ੍ਹਦਾ ਰਹਿੰਦਾ, ਕੁਛ ਨਾ ਕੁਛ ਰਿਸਰਚ ਕਰਦਾ ਰਹਿੰਦਾ। ਦੂਸਰੀ ਗੱਲ, ਫਿਰ ਉਸ ਤੋਂ ਬਾਅਦ ਮੈਂ ਵੋਕਲ ਸਿੱਖਿਆ, ਉਹ ਕਿਉਂਕਿ ਹਿੰਦੁਸਤਾਨ ਦੇ ਮਹਾਨ ਸੰਗੀਤਕਾਰ ਉਸਤਾਦ ਲਛਮਣ ਸਿੰਘ ਸੀਨ ਜੀ ਦੀ ਰਹਿਨਮਈ ਪ੍ਰਾਪਤ ਹੋਈ, ਉਹਨਾਂ ਦੀ ਸ਼ਾਗਿਰਦੀ ਪ੍ਰਾਪਤ ਹੋਈ। ਇਸ ਕਰਕੇ ਗੁਰੂ ਜੀ ਨੇ ਸਾਨੂੰ ਇਹ ਵੀ ਦੱਸਿਆ ਵੀ ਜੇ ਤੁਸੀਂ ਨਾਲ ਵੋਕਲ ਵੀ ਕਰੋਗੇ ਜਾਂ ਸਿਤਾਰ ਕਰੋਗੇ, ਅਤੇ ਗੁਰੂ ਜੀ ਦੀ ਖਾਸੀਅਤ ਜਿਸ ਆਪਣੇ ਸ਼ਾਗਿਰਦਾਂ ਨੂੰ ਜਾਂ ਸਿਤਾਰ ਜਾਂ ਵੋਕਲ ਉਹ ਸਿਖਾਉਂਦੇ ਸਨ, ਅਤੇ ਮੇਰੇ ਹਿੱਸੇ 'ਚ ਇਹ ਵੋਕਲ ਆ ਗਿਆ, ਜਿਸ ਕਰਕੇ ਮੈਂ ਉਹ ਕੀਰਤਨ ਨਾਲ ਵੀ ਜੁੜ ਗਿਆ, ਪਲੱਸ ਆਪਣੇ ਸੱਭਿਆਚਾਰ ਨਾਲ ਜੁੜ ਗਿਆ, ਲੋਕ ਸ਼ੈਲੀਆਂ ਸ਼ਾਸਤਰੀ ਸੰਗੀਤ ਨਾਲ ਜੁੜ ਗਿਆ
2: ਜੀ
4: ਜੀ।
2: ਅਤੇ ਇਸ ਤੋਂ ਇਲਾਵਾ ਇੱਕ ਤੁਸੀਂ ਨਵੇਕਲਾ ਸਾਜ਼, ਜਿਹੜਾ ਕਿ ਆਪਣੇ ਨੌਰਥ ਇੰਡੀਆ 'ਚ ਘੱਟ ਵਜਾਇਆ ਜਾਂਦਾ, ਉਹਨੂੰ ਵੀ ਤੁਸੀਂ ਆਪਣਾ ਹਰਮਨ ਪਿਆਰਾ ਸਾਜ਼ ਬਣਾਇਆ, ਉਹਦੇ ਬਾਰੇ ਵੀ ਜਾਣਕਾਰੀ ਦਿਓ ਥੋੜ੍ਹੀ ਜੀ।
4: ਬਿਲਕੁਲ ਜੀ, ਬਿਲਕੁਲ, ਉਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਵੀ ਉਹ ਸਾਜ਼ ਹੈਗਾ ਪਖਾਵਜ
2: ਜੀ,
4: ਪਖਾਵਜ, ਔਰ ਇੱਕ ਸਾਜ਼ ਹੋਰ ਹੈ ਸੁਖਜੀਤ ਜੀ,

0: बहुत अच्छे बहुत अच्छे, यानी कि तुहानू भी इन्होंने गाउन ला दिता। परमजीत जी, तुहाडी दिनचर्या किवें है, शेड्यूल की है सारे दिन दा? क्योंकि ये तां प्रोफेसर साहब रियाज भी करदे होणगे, जदों रियाज करदे होणगे तैनूं इकलता चाहीदी है, एकांत चाहीदा है, ठीक है? ते इन्हां दा खाण पीण साध मुराद है कि जां फिर कुछ चूजी ने, कुछ खास चीजां दे शौकीन ने?
1: नहीं, सिंपल सादा।
0: अच्छा,
1: दालू दे उंगली।
0: किन्ने बजे उठ जांदे ने, किन्ने बजे दिन शुरू हुंदा तुहाडा?
1: ਅਸੀਂ ਸਵੇਰ ਦੇ ਮੋਰਨਿੰਗ ਟਾਈਮ, ਮਤਲਬ ਅੰਮ੍ਰਿਤ ਵੇਲੇ ਟਾਈਮ 4 ਵਜੇ ਦੇ ਉੱਠ ਜਾਏ। ਉਸ ਤੋਂ ਬਾਅਦ ਆਪਣਾ ਹਾਂਜੀ, ਉਸ ਤੋਂ ਬਾਅਦ ਆਪਣਾ ਪਹਿਲਾਂ ਪਾਠ ਪੂਜਾ ਕਰਨਾ, ਆਪਣਾ ਨਿਤਨੇਮ ਕਰਕੇ, ਫਿਰ ਉਸ ਤੋਂ ਬਾਅਦ ਇਹਨਾਂ ਨੇ ਥੋੜ੍ਹਾ ਜਿਹਾ ਵਾਕ 'ਤੇ ਜਾਣਾ, ਵਾਕ 'ਤੇ ਜਾ ਕੇ ਫਿਰ ਆ ਕੇ ਫਿਰ ਇਹਨਾਂ ਨੇ ਮਤਲਬ ਇਸ਼ਨਾਨ ਪਾਣੀ ਜੋ ਮਤਲਬ
0: ਬ੍ਰੇਕਫਾਸਟ
1: ਬ੍ਰੇਕਫਾਸਟ ਹਾਂਜੀ ਪਹਿਲਾਂ ਹਾਂਜੀ ਫਿਰ ਬ੍ਰੇਕਫਾਸਟ ਕਰਨਾ, ਫਿਰ ਉਸ ਤੋਂ ਬਾਅਦ ਫਿਰ ਆਪਣੇ ਰਿਆਜ਼ 'ਤੇ ਬੈਠ ਜਾਣਾ
0: ਜੀ।
1: ਹਾਂਜੀ, ਫਿਰ ਰਿਆਜ਼ 'ਚ ਜਦੋਂ ਬੈਠ ਜਾਂਦੇ ਨਾ, ਫਿਰ ਇਹਨਾਂ ਨੂੰ ਕੋਈ ਨਹੀਂ ਮਤਲਬ ਵੀ ਇਹਨਾਂ ਦੇ ਕੋਈ ਮਤਲਬ ਰੂਮ 'ਚ ਨਹੀਂ ਕੋਈ ਐਂਟਰੀ ਕਰਦੇ।
0: ਪਰਮਜੀਤ ਕੌਰ ਧਾਰੀਵਾਲ ਜੀ
1: ਜੀ
0: ਕਹਿੰਦੇ ਨੇ, ਪਤੀ ਨੂੰ ਖੁਸ਼ ਕਰਨਾ ਹੋਵੇ ਨਾ ਤਾਂ ਰਸਤਾ ਮੂੰਹ ਥਾਣੀ ਹੋ ਕੇ ਪੇਟ ਵਿੱਚ ਜਾਂਦਾ। ਕੀ ਸਵਾਦਲਾ ਇਹਨਾਂ ਨੂੰ ਪਸੰਦ ਹੈ ਅਤੇ ਕੀ ਸਵਾਦਲਾ ਤੁਸੀਂ ਇਹਨਾਂ ਨੂੰ ਬਣਾ ਕੇ ਖਵਾਉਂਦੇ ਜੀ?
1: ਇਹਨਾਂ ਦੇ ਖਾਣੇ ਦਾ ਮਤਲਬ ਵੀ ਸਵਾਦ ਵਿੱਚ ਇੱਕ ਦਾਲ ਫੁਲਕਾ ਜ਼ਿਆਦਾ
0: ਪਸੰਦ ਹੈ, ਸਾਦਾ ਭੋਜਨ
1: ਸਾਦਾ ਭੋਜਨ
0: ਜੀ। ਪ੍ਰੋਫੈਸਰ ਹੁਣ ਵਾਰੀ ਆ ਗਈ ਤੁਹਾਡੀ, ਪਰਮਜੀਤ ਜੀ ਦਾ ਤੁਹਾਡਾ ਪੂਰਾ ਖਿਆਲ ਰੱਖਦੇ ਨੇ, ਹੈ ਨਾ?
2: ਪੂਰਾ ਖਿਆਲ ਰੱਖਦੇ,
0: ਹਾਂਜੀ। ਦੇਖੋ ਨਾ ਤੁਸੀਂ

0: ਤੁਸੀਂ ਜਦੋਂ ਰਿਆਜ਼ ਕਰਦੇ ਹੋਵੋਗੇ, ਪਖਾਵਜ ਵਜਾਉਂਦੇ ਹੋ, ਤਬਲਾ ਵਜਾਉਂਦੇ ਹੋ, ਤੇ ਉਦੋਂ ਤੁਹਾਨੂੰ ਇਕੱਲਤਾ ਇਕਾਂਤ ਦਿੰਦੇ ਨੇ, ਕਿਸੇ ਨੂੰ ਸ਼ੋਰ ਨਹੀਂ ਪਾਉਣ ਦਿੰਦੇ ਹੋਣੇ, ਰੌਲਾ ਨਹੀਂ ਪਾਉਣ ਦਿੰਦੇ ਹੋਣੇ, ਅਤੇ ਉਸ ਤੋਂ ਬਾਅਦ ਤੁਹਾਡੇ ਭੋਜਨ ਦਾ ਵੀ ਧਿਆਨ ਰੱਖਦੇ ਕਿ ਕਦੀ ਤੁਸੀਂ ਵੀ ਇਹਨਾਂ ਵਾਸਤੇ ਕੋਈ ਚਾਹ ਦਾ ਕੱਪ ਬਣਾ ਕੇ ਪਿਲਾਇਆ ਜੀ ਇਹਨਾਂ ਨੂੰ ਕਿ ਨਹੀਂ? ਸੱਚੀ ਦੱਸਿਆ ਜੀ ਅੱਜ ਸਾਰਿਆਂ ਸਾਹਮਣੇ?
1: ਇਹ ਮੇਰੀ ਸ਼ਕਤੀ ਆ, ਮੇਰਾ ਇੰਨਾ ਧਿਆਨ ਰੱਖਦੀ ਆ ਕਿ ਜਦੋਂ ਰਿਆਜ਼ ਕਰਨਾ ਉਦੋਂ ਸਾਰੇ ਹਰ ਇੱਕ ਚੀਜ਼ ਸਾਰਾ ਪ੍ਰਬੰਧ ਨੇ ਕਰਨਾ, ਖਾਣੇ ਪੀਣੇ ਦਾ ਸਭ ਕੁਛ। ਇੱਕ ਵਾਰੀ ਮੈਂ ਚਾਹ ਬਣਾ ਕੇ ਦਿੱਤੀ।
0: ਅੱਛਾ, ਸਿਰਫ ਇੱਕ ਵਾਰੀ?
1: ਸਿਰਫ ਇੱਕ ਵਾਰੀ
0: ਜ਼ਿੰਦਗੀ ਵਿੱਚ। ਉਹ ਜ਼ਿਆਦਾ ਵਧੀਆ ਬਣ ਗਈ ਕਿ ਮੁੜ ਕੇ ਮੰਗੀ ਨਹੀਂ ਇਹਨਾਂ ਨੇ?
1: ਨਹੀਂ ਨਹੀਂ, ਉਹ ਇੱਕ ਵਾਰੀ ਬਣਾ ਕੇ ਦਿੱਤੀ, ਉਸ ਤੋਂ ਬਾਅਦ ਇਹਨਾਂ ਨੇ ਮੌਕਾ ਨਹੀਂ ਦਿੱਤਾ।
0: ਅੱਛਾ,
1: ਹਾਂ
0: ਜੀ। ਹਰਭਜਨ ਸਿੰਘ ਜੀ, ਪਰਿਵਾਰ ਦੇ ਵਿੱਚ ਫੁਲਵਾੜੀ 'ਚ ਕਿੰਨੇ ਫੁੱਲ ਨੇ, ਅਤੇ ਕੀ ਉਹਨਾਂ ਨੂੰ ਵੀ ਤੁਹਾਡੇ ਵਾਂਗੂ ਸੰਗੀਤ ਦਾ ਸ਼ੌਕ ਹੈ?
1: ਹਾਂ, ਇਹ ਮੇਰੀ ਬੇਟੀ ਆ, ਉਹਦਾ ਨਾਂ ਰਾਗਨੀ ਹੈ, ਮਨਪ੍ਰੀਤ ਕੌਰ। ਉਹ ਇਸ ਵਕਤ ਚੰਡੀਗੜ੍ਹ
0: ਜੀ
1: ਇੰਗਲਿਸ਼ ਟ੍ਰੇਨਰ ਆ। ਉਸ ਤੋਂ ਬਾਅਦ ਇੱਕ ਬੇਟਾ ਵਾ, ਉਹ ਇੰਜੀਨੀਅਰ ਆ, ਉਹ ਵੀ ਚੰਡੀਗੜ੍ਹ ਆ।
0: ਦੋਨਾਂ ਨੂੰ ਸੰਗੀਤ ਨਾਲ ਸ਼ੌਕ?
1: ਹਾਂ, ਸੰਗੀਤ ਬਿਲਕੁਲ ਸ਼ੌਕ ਆ। ਬੇਟੀ ਵੋਕਲ ਗਾ ਲੈਂਦੀ, ਬੜਾ ਅੱਛਾ ਗਾਉਂਦੀ ਬੇਟੀ ਨੂੰ, ਬੇਟੀ ਨੂੰ ਵੀ ਸਿਖਾਇਆ। ਬੇਟਾ ਵੀ ਪਖਾਵਜ ਔਰ ਤਬਲਾ ਅਤੇ ਵੋਕਲ ਵੀ ਕਰ ਲੈਂਦਾ। ਪਰ ਬਟ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਬੇਟੇ ਤੁਸੀਂ ਕਿਉਂਕਿ ਇੱਕ ਸੰਗੀਤਕਾਰ ਦੇ ਬੱਚੇ ਹੋ, ਤੁਹਾਨੂੰ ਆਉਣਾ ਚਾਹੀਦਾ, ਭਾਵੇਂ ਤੁਸੀਂ ਇਹਨੂੰ ਪ੍ਰੋਫੈਸ਼ਨਲ
0: ਆਪਣਾ,
1: ਪਰ ਤੁਹਾਡੇ ਅੰਦਰ ਖੂਨ ਦੇ ਵਿੱਚ ਹੈਗਾ। ਲੇਕਿਨ ਇਸ ਕਰਕੇ ਨੌਨ ਪ੍ਰੋਫੈਸ਼ਨਲ ਉਹ ਕਰਦੇ ਨੇ।
0: ਜੇ ਮੈਡਮ ਪਰਮਜੀਤ ਕੌਰ ਇੰਨਾ ਅੱਛਾ ਗਾ ਲੈਂਦੇ ਨੇ, ਤੇ ਤੁਸੀਂ ਵੀ ਕੁਝ ਗੁਣਗੁਣਾ ਕੇ ਕੋਈ ਗੀਤ, ਕੋਈ ਲੋਕ ਗੀਤ ਸਾਨੂੰ ਸੁਣਾਓ ਅੱਜ।
1: ਮੈਂ ਇੱਕ ਸ਼ਾਸਤਰੀ ਸੰਗੀਤ ਦੀ ਬੰਦਿਸ਼ ਸਿਖਾਉਂਗਾ ਰਾਗ ਭੋਪਾਲੀ ਚ। ਸਾਡੇ ਵਿਹੜੇ ਅੱਜ ਰਾਂਝਣ ਆਇਆ।
0: ਅੱਛਾ,
1: ਪੰਜਾਬੀ ਦੀ ਬੰਦਿਸ਼ ਹੈ?
0: ਕੀ ਬਾਤ ਹੈ,
1: ਇਹ ਲਿਖੀ ਵੀ ਮੇਰੀ ਆਪਣੀ ਹੈ। ਸਾਡੇ ਵਿਹੜੇ ਅੱਜ ਰਾਂਝਣ ਆਇਆ, ਸਖੀਓ ਸਹੇਲੀਓ ਦਿਓ ਨੇ ਵਧਾਈਆਂ, ਛੱਡ ਕੇ ਆਇਆ ਤਖਤ ਹਜ਼ਾਰਾਂ, ਦਿਲ ਵਿੱਚ ਸੱਚੀਆਂ ਤਾਂਗਾਂ ਰੱਖੀਆਂ।

0: ਤੇ ਆ ਰਿਹਾ ਸਭ ਕੁਛ, ਤਾਂ
1: जी
0: ਐਵਰੀਥਿੰਗ ਕੱਪੜੇ ਪ੍ਰੈਸ ਕਰਕੇ,
1: जी
0: ਤੇ ਮੈਨੂੰ ਕੋਈ ਪਤਾ ਨਹੀਂ।
1: जी
0: ਈਵਨ
1: उसकी
0: ਇੱਥੋਂ ਤੱਕ ਕਿ ਮੈਨੂੰ ਪਰਮਜੀਤ ਨੇ ਮੈਨੂੰ ਕਦੀ ਪਾਣੀ ਦਾ ਗਲਾਸ ਵੀ ਨਹੀਂ ਆ ਫੜਨ ਦਿੱਤਾ।
1: जी जी
0: ਹਾਂ
1: अच्छा परमजीत जी,
0: जी
1: ਇਹਨਾਂ ਦੇ ਸ਼ਾਗਿਰਦ ਵੀ ਆਉਂਦੇ ਨੇ ਘਰ,
2: ਹਾਂਜੀ,
1: ਤੇ ਕਹਿੰਦੇ ਨੇ ਕਿ ਜਦੋਂ ਸ਼ਾਗਿਰਦ ਆਉਂਦੇ ਨੇ ਤਾਂ ਬਿਲਕੁਲ ਆਪਣੇ ਬੱਚਿਆਂ ਵਾਂਗਰ ਹੁੰਦੇ ਨੇ,
2: ਜੀ ਜੀ
1: ਉਹਨੂੰ ਓਨਾ ਹੀ ਖਿਆਲ ਕਰਨਾ ਪੈਂਦਾ ਹੈ ਜਿੰਨਾ ਪ੍ਰੋਫੈਸਰ ਸਾਹਿਬ ਦਾ ਕਰਨਾ ਪੈਂਦਾ
2: ਜੀ
1: ਹੋਵੇਗਾ,
2: ਬਿਲਕੁਲ
1: ਜਿੰਨਾ ਆਪਣੇ ਬੱਚਿਆਂ ਦਾ ਕਰਨਾ ਪੈਂਦਾ
2: ਹਾਂਜੀ
1: ਹੋਵੇਗਾ,
2: ਹਾਂਜੀ
1: ਕਈ ਵਾਰੀ ਕੁਝ ਜ਼ਿਆਦਾ ਵੀ ਆ ਜਾਂਦੇ ਹੋਣਗੇ,
2: ਹਾਂਜੀ ਹਾਂਜੀ,
1: ਤੇ ਫਿਰ ਕਦੀ ਜਾਂ ਮੱਥੇ ਵੱਟ ਪਾਇਆ
2: ਨਹੀਂ ਨਹੀਂ ਮੈਡਮ ਜੀ, ਇਹ ਨਹੀਂ ਕਦੇ ਵੀ
1: ਜੀ,
2: ਹਾਂਜੀ ਖੁਸ਼ ਹੋ ਕੇ ਸ਼ਾਗਿਰਦ ਵੀ ਇਹਨਾਂ ਮਤਲਬ ਪੂਰੇ ਰਿਸਪੈਕਟ ਕਰਦੇ, ਅਸੀਂ ਵੀ ਉਹਨਾਂ ਨੂੰ ਪਿਆਰ ਕਰਦੇ ਹਾਂ ਕਿ ਬਹੁਤ ਅੱਛਾ ਉਹਨਾਂ ਦਾ, ਜਿਹੜੇ ਦੂਰੋਂ ਆਉਂਦੇ ਆ ਕਈ ਵਾਰੀ ਕੋਈ ਚੰਡੀਗੜ੍ਹ ਤੋਂ ਕੋਈ ਅੰਮ੍ਰਿਤਸਰ ਤੋਂ ਕਿਤੋਂ, ਫਿਰ ਮੇਰਾ ਹੁੰਦਾ ਕਿ ਮੈਂ ਇਹਨਾਂ ਨੂੰ ਖਾਣਾ ਖਵਾਉਣ ਤੋਂ ਬਗੈਰ ਨਹੀਂ ਜਾਣ ਦਿੰਦੀ, ਜੋ ਵੀ ਬਣਿਆ ਹੋਵੇ ਦਾਲ ਫੁਲਕਾ ਇਹਨਾਂ ਨੂੰ ਕਿੱਦਾਂ ਵੀ ਤੁਸੀਂ, ਤੇ ਉਹ ਫਿਰ ਕਈ ਵਾਰੀ ਮਨਾ ਕਰਦੇ ਆ, ਨਹੀਂ ਮੈਡਮ ਜੀ ਨਹੀਂ ਮਤਲਬ ਮੈਂ ਨਹੀਂ ਅਸੀਂ ਨਹੀਂ ਖਾਣਾ, ਮੈਂ ਕਿਹਾ ਨਹੀਂ ਤੁਸੀਂ ਖਾ ਕੇ ਥੋੜ੍ਹਾ ਜਿਹਾ ਖਾਓ ਜਿੰਨਾ ਵੀ ਤੁਹਾਡਾ ਦਿਲ ਕਰਦਾ ਬਣਾ ਕੇ ਰੱਖਣੇ
1: ਤੇ ਖਾ ਕੇ ਜਾਂਦੇ ਨੇ।
2: ਹਾਂਜੀ
1: ਜੀ ਪ੍ਰੋਫੈਸਰ, ਕਦੀ ਇੱਦਾਂ ਦੀ ਨੌਬਤ ਆਈ ਕਿ ਵਿਦਿਆਰਥੀ ਸਟੂਡੈਂਟਸ ਬਹੁਤ ਜ਼ਿਆਦਾ ਆ ਗਏ ਅਤੇ ਤੁਹਾਡੇ ਕੋਲ ਸਮਾਂ ਹੀ ਨਹੀਂ ਹੈ, ਅਕਸਰ ਕਈ ਵਾਰੀ ਕਹਿੰਦੇ ਨੇ ਕਿ ਰਿਆਜ਼ ਕਰਦੇ ਹੋਵੋ ਜਾਂ ਸੰਗੀਤ ਦੇ ਵਿੱਚ ਰੁੱਝੋ ਤਾਂ ਖਾਣਾ ਵੀ ਬੰਦਾ ਭੁੱਲ ਜਾਂਦਾ ਅਤੇ ਆਵਾਜ਼ਾਂ ਮਾਰ ਮਾਰ ਕੇ ਥੱਕ ਜਾਣ, ਹੋਇਆ ਕਦੀ ਇੱਦਾਂ?
0: ਬਹੁਤ ਵਾਰੀ ਇੱਦਾਂ ਹੋਇਆ, ਹਾਂ, ਮੇਰਾ ਚਾਹ ਠੰਡੀ ਹੋ ਜਾਣੀ, ਖਾਣਾ ਠੰਡਾ ਹੋ ਜਾਣਾ, ਹਾਂਜੀ, ਫਿਰ ਮੈਂ ਆਪਣਾ ਰਿਆਜ਼ ਦੇ ਵਿੱਚ ਮਸਤ, ਕਦੀ ਵੋਕਲ 'ਚ, ਤਬਲਾ, ਪਖਾਵਾ 'ਚ, ਅਤੇ ਉਸ ਤੋਂ ਬਾਅਦ ਫਿਰ ਅਤੇ ਜਦੋਂ ਕਈ ਵਾਰੀ ਜ਼ਿਆਦਾ ਸਟੂਡੈਂਟ ਆ ਜਾਂਦੇ ਤੇ, ਲੇਕਿਨ ਇਹ ਆਈ ਐਮ ਅ ਪੈਸ਼ਨੇਬਲ ਟੀਚਰ ਪਰਫਾਰਮਰ, ਕਦੀ ਵੀ ਮੱਥੇ ਵੱਟ ਨਹੀਂ ਪਾਇਆ ਮੇਰਾ ਇੱਕ, ਸਾਨੂੰ ਕਿਉਂਕਿ ਸਾਡੇ ਗੁਰੂ ਜੀ ਨੇ ਸਾਨੂੰ ਇੱਕ ਇੱਕ ਰਿਆਜ਼ੀ ਸਾਡੇ ਉਹਦੇ ਵਿੱਚ ਇੰਨੇ ਸਾਡੇ ਸੰਸਕਾਰ ਭਰ ਦਿੱਤੇ ਆ ਵੀ ਇਹ ਸਿਖਾਉਣ ਦੇ, ਇਮਾਨਦਾਰੀ ਨਾਲ ਸਿਖਾਉਣਾ ਅਤੇ ਇਮਾਨਦਾਰੀ ਨਾਲ ਸਿੱਖਣਾ, ਜਿੰਨੇ ਬੱਚੇ, ਔਰ ਮੇਰਾ ਇੱਦਾਂ ਦਾ ਸਿਸਟਮ ਆ ਸੁਖਜੀਤ ਜੀ, ਕੋਈ 12 ਵਜੇ ਰਾਤ ਨੂੰ ਵੀ ਆ ਜਾਏ ਸਿੱਖਣ ਵਾਸਤੇ, ਮੈਂ ਕੋਈ ਗੱਲ ਨਹੀਂ, ਮਿਊਜ਼ਿਕ ਰੂਮ ਖੋਲੋ, ਵਾਜੇ ਤਬਲੇ ਖੋਲੋ ਅਤੇ ਜੋ ਕਰਨਾ ਸੁਣਾਓ ਅਤੇ ਲਿਖੋ ਅੱਗੇ ਨੈਕਸਟ।
1: ਕਿਆ ਬਾਤ, ਬਹੁਤ ਅੱਛੀ ਗੱਲ ਪਰਮਜੀਤ ਜੀ, ਦਿਲ ਤਾਂ ਕਰਦਾ ਕਿ ਗੱਲਾਂ ਕਰੀ ਜਾਈਏ ਕਰੀ ਜਾਈਏ, ਸਮੇਂ ਦਾ ਪਤਾ ਨਹੀਂ ਲੱਗਦਾ, ਪਰ ਇੱਕ ਗੱਲ ਅਸੀਂ ਜ਼ਰੂਰ ਪੁੱਛਣੀ ਹੈ, ਜਿੱਦਾਂ ਤੁਹਾਡੇ ਪਿਤਾ ਜੀ ਨੂੰ ਸ਼ੁਰੂ ਦੇ ਵਿੱਚ ਖਦਸ਼ਾ ਹੋਇਆ ਸੀ ਕਿ ਮੇਰੀ ਕੁੜੀ ਇਹ ਮੁੰਡੇ ਦੇ ਬਰਾਬਰ ਪੜ੍ਹੀ ਨਹੀਂ ਹੈ, ਪਤਾ ਨਹੀਂ ਨਿਭੇ ਕਿ ਨਹੀਂ ਨਿਭੇ, ਮੁੰਡਾ ਇਹਨੂੰ ਪਸੰਦ ਕਰੇ ਜਾਂ ਨਾ ਕਰੇ, ਪਰ ਬਹੁਤ ਵਧੀਆ ਨਿਭ ਗਈ, ਤੁਹਾਡੇ ਖਿਆਲ ਮੁਤਾਬਕ ਪਤੀ ਪਤਨੀ ਦੇ ਪਾਵਨ ਰਿਸ਼ਤੇ ਦੇ ਵਿੱਚ ਹਨਾ ਤਾਲਮੇਲ ਬਿਠਾਉਣ ਦੇ ਵਿੱਚ ਕਿਹੜੀ ਚੀਜ਼ ਮੁੱਖ ਹੈ, ਕੀ ਸਮਝਦੇ ਹੋ ਤੁਸੀਂ ਕਿ ਪਤੀ ਪਤਨੀ ਦਾ ਰਿਸ਼ਤਾ ਮਜ਼ਬੂਤ ਕਰਨ ਵਾਸਤੇ ਕਿਹੜੇ ਗੁਣ ਅਤੇ ਕਿਹੜੀਆਂ ਖੂਬੀਆਂ ਹੋਣੀਆਂ ਚਾਹੀਦੀਆਂ?
2: ਹਾਂਜੀ ਹਾਂਜੀ, ਇੱਕ ਵਿਸ਼ਵਾਸ, ਤਾਲਮੇਲ ਆਪਸ ਵਿੱਚ, ਪਿਆਰ, ਮੁਹੱਬਤ, ਇਹ ਸਭ ਕੁਛ ਹੋਣਾ ਚਾਹੀਦਾ, ਫਿਰ ਹੀ ਆਪ ਲਾਈਫ ਨਿਕਲਦੀ ਹੈ।
1: ਜੀ ਹਰਭਜਨ ਸਿੰਘ ਧਾਰੀਵਾਲ ਜੀ ਨੇ ਤਾਂ ਕਹਿਤਾ ਕਿ ਤਾਲਮੇਲ, ਵਿਸ਼ਵਾਸ, ਤੇ ਕਹਿੰਦੇ ਨੇ ਕਿ ਪਤੀ ਪਤਨੀ ਗੱਡੀ ਰੂਪੀ ਜ਼ਿੰਦਗੀ ਦੇ ਦੋ ਪਹੀਏ ਨੇ, ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਨੇ ਹਨਾ, ਬਰਾਬਰ ਚੱਲਣਗੇ ਤਾਂ ਗੱਡੀ ਸੁਚਾਰੂ ਚੱਲਦੀ, ਵਧੀਆ ਢੰਗ ਨਾਲ ਚੱਲਦੀ। ਤੁਹਾਡੇ ਖਿਆਲ ਮੁਤਾਬਕ ਸਫਲ ਵਿਆਹਤਾ ਜ਼ਿੰਦਗੀ ਦਾ ਕੀ ਗੁਰਮੰਤਰ ਹੈ, ਕੀ ਰਾਜ਼ ਹੈ?
0: ਗੁਰਮੰਤਰ ਸਭ ਤੋਂ ਸੁਖਜੀਤ ਜੀ ਇਹੀ ਆ ਕਿ ਇੱਕ ਦੂਜੇ ਨੂੰ ਸਭ ਤੋਂ ਪਹਿਲਾਂ ਇਹ, ਕਿਉਂਕਿ ਉਹਨੂੰ ਰਿਸਪੈਕਟ ਆਫ ਵੂਮੈਨ, ਰਿਸਪੈਕਟ ਆਫ ਵਾਈਫ ਨੂੰ, ਉਹਦੀ ਬਣਦਾ ਰਿਸਪੈਕਟ ਦੇਵੇ, ਉਹਨੂੰ ਸਮੇਂ ਸਮੇਂ 'ਤੇ ਜੇ ਉਹ ਅੱਛਾ ਕਰਦੀ ਆ, ਅੱਛੀ ਉਹਦੀ ਪਰਫਾਰਮੈਂਸ ਆ ਖਾਣੇ 'ਚ, ਬੱਚਿਆਂ ਨੂੰ ਸੰਭਾਲਣ ਦੇ ਵਿੱਚ, ਫਿਰ ਉਹਨੂੰ ਉਹਨੂੰ ਐਪਰੀਸ਼ੀਏਟ ਕਰੇ, ਉਹਦੀ ਪ੍ਰਸ਼ੰਸਾ ਕਰੇ। ਦੂਸਰੀ ਗੱਲ ਵੀ ਇਕੱਲਾ ਭਾਵੇਂ ਬੰਦਾ ਜੋ ਮਰਜ਼ੀ ਕਹਿ ਦੇ, ਤਾਂ ਕਿਸੇ ਦੇ ਸਾਹਮਣੇ ਸ਼ੀ ਕੈਨ ਨਾਟ ਟੋਲਰੇਟ, ਕੋਈ ਵੀ ਐਨੀਬਡੀ ਲੇਡੀਜ਼ ਵੀ ਕਰੇ।
1: 27 ਸਾਲ ਦੇ ਕਰੀਬ ਤੁਹਾਡੀ ਸ਼ਾਦੀ ਨੂੰ ਹੋ ਚੱਲੇ ਨੇ, ਠੀਕ ਹੈ ਨਾ ਜੀ, ਔਰ ਬੜੀ ਵਧੀਆ ਜ਼ਿੰਦਗੀ ਚੱਲ ਰਹੀ ਹੈ, ਔਰ ਜਿਸ ਤਰ੍ਹਾਂ ਤੁਹਾਡੀ ਜੋੜੀ ਖੂਬਸੂਰਤੀ ਨਾਲ ਚੱਲ ਰਹੀ ਹੈ, ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੀ ਜੋੜੀ ਇਸੇ ਤਰ੍ਹਾਂ ਬਣੀ ਰਹੇ?
0: ਹਾਂ, ਨੌਜਵਾਨ ਪੀੜ੍ਹੀ ਨੂੰ ਸਾਡਾ ਸੰਦੇਸ਼ ਆ, ਸਾਡੇ ਦੋਵਾਂ ਦਾ, ਪਰਮਜੀਤ ਔਰ ਮੇਰੇ ਪ੍ਰੋਫੈਸਰ ਭੈਣ ਸਿੰਘ ਧਾਰੀਵਾਲ ਵੱਲੋਂ, ਵੀ ਨੌਜਵਾਨ ਪੀੜ੍ਹੀ ਨੂੰ ਇੱਕ ਦੂਜੇ ਨਾਲ ਇੱਕ ਦੇ, ਕਿਉਂਕਿ ਅੰਡਰਸਟੈਂਡਿੰਗ ਸਾਰੀ ਇੱਕ ਦੂਸਰੇ ਨੂੰ ਸਮਝਣਾ, ਐਂਡ ਐਡਜਸਟਮੈਂਟ ਇਜ਼ ਦੀ ਫਸਟ ਲਾਅ ਆਫ ਸੋਸਾਇਟੀ। ਇਹ ਸਾਨੂੰ ਪੜ੍ਹਾਇਆ ਵੀ ਸੀ ਬੀ ਐਡ ਦੇ ਵਿੱਚ, ਐਡਜਸਟਮੈਂਟ ਦਾ ਚੈਪਟਰ ਐਜੂਕੇਸ਼ਨਲ ਸਾਈਕੋਲੋਜੀ ਵਿੱਚ।
1: ਜੀ
0: ਹਾਂ ਹਾਂ, ਅਤੇ ਇਸ ਕਰਕੇ ਕੋਈ ਵੀ ਆ, ਇੱਕ ਖਾਸ ਕਰਕੇ ਜਿਹੜਾ ਪਰਿਵਾਰ ਦੀ ਕਾਮਯਾਬੀ, ਇੱਕ ਕਪਲ ਦੀ ਕਾਮਯਾਬੀ, ਇੱਕ ਉਹਨੂੰ ਸਮਝਣਾ ਐਡਜਸਟਮੈਂਟ, ਦੂਸਰੀ ਗੱਲ ਇਹ ਉਹਦੀ ਇੱਕ ਰਿਸਪੈਕਟ ਕਰਨੀ, ਅਤੇ ਇੱਕ ਦੂਜੇ ਸਹਿਯੋਗ ਦੇਣਾ।
1: ਪਰਮਜੀਤ ਜੀ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨੂੰ?
2: ਜੀ ਮੈਂ ਵੀ ਇਹੀ ਕਹਿਣਾ ਚਾਹੁੰਦੀ ਹਾਂ ਵੀ ਆਪਸ ਵਿੱਚ ਅੰਡਰਸਟੈਂਡਿੰਗ ਰਹਿਣਾ ਚਾਹੀਦਾ, ਇੱਕ ਦੂਜੇ ਨੂੰ ਸਮਝਣਾ ਚਾਹੀਦਾ
1: ਜੀ।
2: ਹਾਂਜੀ, ਅਤੇ ਇੱਕ ਪਿਆਰ ਮੁਹੱਬਤ ਨਾਲ
1: ਰਹਿਣਾ ਚਾਹੀਦਾ। ਜੀ ਕਿਆ ਬਾਤ ਹੈ ਜੀ, ਔਰ ਸੱਚਮੁੱਚ ਗੱਲਾਂ ਕਰਕੇ ਦਿਲ ਨਹੀਂ ਭਰਿਆ ਪ੍ਰੋਫੈਸਰ ਸਾਹਿਬ, ਸਮੇਂ ਦਾ ਪਤਾ ਨਹੀਂ ਲੱਗਿਆ, ਪਰ ਦੁਆ ਕਰਦੇ ਹਾਂ ਉਸ ਪਰਮਾਤਮਾ ਅੱਗੇ ਕਿ ਤੁਹਾਡੀ ਜੋੜੀ ਇਸੇ ਤਰ੍ਹਾਂ ਇੱਕ ਦੂਜੇ ਦੇ ਸਾਹੀ ਜੀਂਦੀ ਰਹੇ, ਔਰ ਤੁਸੀਂ ਦੂਜਿਆਂ ਨੂੰ ਗੁਰਮੰਤਰ ਦੱਸਦੇ ਰਹੋ ਸਫਲ ਵਿਆਹਤਾ ਜ਼ਿੰਦਗੀ ਦਾ, ਔਰ ਸੰਗੀਤ ਦੀਆਂ ਲਹਿਰੀਆਂ ਇਸੇ ਤਰ੍ਹਾਂ ਬਿਖਰਦੀਆਂ ਰਹਿਣ, ਔਰ ਤੁਹਾਡੀ ਜ਼ਿੰਦਗੀ 'ਚ ਵੀ ਸੰਗੀਤ ਬਿਖਰਦਾ ਰਹੇ। ਸਟੂਡੀਓ 'ਚ ਆਉਣ ਲਈ, ਮਹਿਮਾਨ ਬਰੂਹਾਂ ਦੇ ਪ੍ਰੋਗਰਾਮ ਦੇ ਮਹਿਮਾਨ ਬਣਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
3: ਜੀ ਮਹਿਮਾਨ ਬਰੂਹਾਂ 'ਤੇ ਸਿਸਟ ਤਹਿਤ ਪਰਮਜੀਤ ਕੌਰ।

0: ਉੱਤੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਹੁਣਾਂ ਦੇ ਨਾਲ ਕੀਤੀ। ਇਹ ਖੂਬਸੂਰਤ ਅਸੀਂ ਗੱਲਬਾਤ ਸੁਣੀ ਅਤੇ ਗੱਲਬਾਤ ਕਰ ਰਹੇ ਸਨ ਸੁਖਜੀਤ ਜੀ
1: ਜੀ, ਔਰ ਉਹ ਵੀ ਸੁਣਦੇ ਹੋਣਗੇ ਆਪਣੀ ਕੀਤੀ ਗੱਲਬਾਤ ਰੇਡੀਓ ਦੇ ਥਰੂ, ਅਤੇ ਹੁਣ ਉਹ ਚਾਹੁੰਦੇ ਹੈ ਕਿ ਇੱਕ ਗੀਤ ਉਹਨਾਂ ਦੇ ਨਾਲ ਸਾਂਝਾ ਕੀਤਾ ਜਾਵੇ।
0: ਬਿਲਕੁਲ ਜੀ, ਜਿਵੇਂ ਮੁਲਾਕਾਤ ਰਿਸ਼ਤਿਆਂ ਦੀ ਖੂਬਸੂਰਤੀ ਨੂੰ ਦਰਸਾਉਂਦੀ ਸੀ ਨਾ, ਇਸੇ ਤਰ੍ਹਾਂ ਇਹ ਗੀਤ ਵੀ ਸਾਡੇ ਰਿਸ਼ਤਿਆਂ ਦੇ ਬਾਰੇ ਹੋਰ ਬਿਹਤਰ ਤਰੀਕੇ ਦੇ ਨਾਲ ਸਾਨੂੰ ਅਹਿਸਾਸ ਦਿਲਾਉਂਦੇ ਨੇ। ਅਤੇ ਇੱਕ ਬਹੁਤ ਹੀ ਖੂਬਸੂਰਤ ਗੀਤ ਸੁਣਦੇ ਹਾਂ
1: ਜੀ,
0: ਆਸ਼ਾ ਭੋਸਲੇ ਅਤੇ ਮੁਹੰਮਦ ਰਫੀ ਹੁਣਾਂ ਦਾ ਗਾਇਆ।

0: ਸਤਿ ਸ਼੍ਰੀ ਅਕਾਲ ਪੰਜਾਬੀਓ। ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਏ ਤੇ ਘਰ ਘਰ ਨਿਆਏ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 011-2311-2428 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਜੀ ਹਰਪ੍ਰੀਤ, ਇਸ ਖੂਬਸੂਰਤ ਗੀਤ ਤੋਂ ਬਾਅਦ, ਇਸ ਸੁਨੇਹੇ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ
3: ਜੀ। ਔਰ ਜਿੱਦਾਂ ਆਪਾਂ ਜ਼ਿਕਰ ਕੀਤਾ ਕਿ ਅੱਜ ਬੜਾ ਖਾਸ ਦਿਨ ਹੈ, ਕਿੰਨੇ ਸਿਲਸਿਲੇ ਹੁੰਦੇ ਨੇ ਸਾਡੇ ਸੋਮਵਾਰ ਦੇ ਦਿਨ
2: ਜੀ,
3: ਪਰ 1 ਜੂਨ ਨੂੰ ਇੱਕ ਹੋਰ ਦਿਨ ਵੀ ਅਸੀਂ ਮਨਾ ਰਹੇ ਹਾਂ, ਉਹ ਹੈ ਵਿਸ਼ਵ ਮਿਲਕ ਡੇ, ਵਰਲਡ ਮਿਲਕ ਡੇ। ਔਰ ਜਿੱਦਾਂ ਆਪਾਂ ਕਹਿੰਦੇ ਹਾਂ, ਜਦੋਂ ਅਸੀਂ ਪੌਸ਼ਟਿਕ ਖੁਰਾਕ ਦੀ ਗੱਲ ਕਰਦੇ ਹਾਂ, ਪੌਸ਼ਟਿਕ ਆਹਾਰ ਦੀ ਗੱਲ ਕਰਦੇ ਹਾਂ, ਦੁੱਧ ਇੱਕ ਐਸੀ ਚੀਜ਼ ਹੈ ਜਿਹੜੀ ਬਚਪਨ ਤੋਂ ਸਾਡੇ ਮਾਪਿਆਂ ਨੇ ਸਾਨੂੰ ਪਿਲਾਇਆ ਹੈ। ਔਰ ਹੁਣ ਤੱਕ ਆਪਾਂ ਕਹਿੰਦੇ ਹਾਂ ਕਿ ਜੇ ਅਸੀਂ ਪੌਸ਼ਟਿਕਤਾ ਜੇ ਸਹੀ ਹੈ ਤਾਂ ਉਹ ਦੁੱਧ ਦੇ ਵਿੱਚ ਹੈ।
2: ਬਿਲਕੁਲ ਸਹੀ ਕਿਹਾ ਤੁਸੀਂ, ਦੁੱਧ ਤੋਂ ਹੀ ਖੁਰਾਕ ਜੋ ਇਨਸਾਨ ਦੀ ਹੈ ਉਹ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲੀ ਖੁਰਾਕ ਉਸਦੀ ਦੁੱਧ ਹੀ ਹੁੰਦੀ ਹੈ, ਅਤੇ ਦੁੱਧ ਦੀ ਜੋ ਅਹਿਮੀਅਤ ਹੈ ਨਾ, ਇਸ ਨੂੰ ਪੂਰੇ ਵਿਸ਼ਵ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਹਰ ਸਾਲ 1 ਜੂਨ ਨੂੰ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ। ਅਤੇ ਇਸ ਦਿਨ ਦਾ ਮਕਸਦ ਦੁੱਧ ਦੇ ਪੋਸ਼ਣ ਦੀ ਕੀਮਤ ਅਤੇ ਡੇਅਰੀ ਖੇਤਰ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਹੈ। ਦੁੱਧ ਕੈਲਸ਼ੀਅਮ, ਪ੍ਰੋਟੀਨ ਅਤੇ ਕਈ ਜ਼ਰੂਰੀ ਪੋਸ਼ਕ ਤੱਤਾਂ ਦਾ ਮਹੱਤਵਪੂਰਨ ਸਰੋਤ ਹੈ। ਅਤੇ ਖਾਸ ਤੌਰ 'ਤੇ ਹਰਪ੍ਰੀਤ, ਜੇਕਰ ਗੱਲ ਕਰੀਏ ਤਾਂ ਭਾਰਤ ਵਿੱਚ ਜੋ ਅਸੀਂ ਗੱਲ ਕਰਦੇ ਹਾਂ ਸਫੇਦ ਕ੍ਰਾਂਤੀ ਦੀ, ਤਾਂ ਉਹ ਦੁੱਧ ਉਤਪਾਦਨ ਦੇ ਨਾਲ ਜੁੜੀ ਹੋਈ ਹੈ
3: ਜੀ। ਔਰ 2026 ਦੇ ਵਿੱਚ ਥੀਮ ਜਿਹੜਾ ਆ, ਜਿਹਨੂੰ ਲੈ ਕੇ ਉਲੀਕਿਆ ਗਿਆ ਦਿਨ, ਉਹ ਹੈ ਮਹਿਲਾ ਕਿਸਾਨਾਂ ਦਾ ਜਸ਼ਨ ਹੈ
2: ਜੀ,
3: ਜਿਹਦੇ ਵਿੱਚ ਡੇਅਰੀ ਫਾਰਮਿੰਗ, ਟਿਕਾਊ ਖੇਤੀਬਾੜੀ ਅਤੇ ਭੋਜਨ ਸੁਰੱਖਿਆ ਦੇ ਵਿੱਚ ਔਰਤਾਂ ਦੀ ਜਿਹੜੀ ਮਹੱਤਵਪੂਰਨ ਭੂਮਿਕਾ ਹੈ ਉਹਨੂੰ ਉਜਾਗਰ ਕਰਨ ਲਈ ਇਹ ਸਾਲ ਇਹ ਥੀਮ ਬਣਾਇਆ ਗਿਆ।
2: ਔਰਤਾਂ ਦੀ ਭੂਮਿਕਾ ਦੇ ਬਾਰੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਕਿਉਂਕਿ ਇਸ ਕ੍ਰਾਂਤੀ ਦੇ ਵਿੱਚ ਨਾ ਜਿਹੜੀ ਅਸੀਂ ਗੱਲ ਕੀਤੀ ਹੈ ਸ਼ਵੇਤ ਕ੍ਰਾਂਤੀ ਜੋ ਦੁੱਧ ਨਾਲ ਜੁੜੀ ਹੋਈ ਹੈ, ਇਸ ਵਿੱਚ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਪਿੰਡਾਂ ਦੀਆਂ ਮਹਿਲਾਵਾਂ ਨੇ ਪਸ਼ੂ ਪਾਲਣ ਅਤੇ ਦੁੱਧ ਉਤਪਾਦਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪਸ਼ੂਆਂ ਦੀ ਦੇਖਭਾਲ, ਚਾਰਾ ਪਾਣੀ ਅਤੇ ਦੁੱਧ ਕੱਢਣ ਦਾ ਕੰਮ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡੇਅਰੀ ਸਹਿਕਾਰੀ ਸਭਾਵਾਂ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਆਮਦਨ ਵਧਾਉਣ ਦੇ ਵੀ ਯੋਗਦਾਨ ਦਿੱਤਾ ਹੈ। ਡੇਅਰੀ ਉਦਯੋਗ ਨੇ ਬਹੁਤ ਸਾਰੇ ਮਹਿਲਾਵਾਂ ਨੂੰ ਆਰਥਿਕ ਤੌਰ 'ਤੇ ਸਸ਼ਕਤ ਬਣਾਇਆ, ਅਤੇ ਅੱਜ ਵੀ ਭਾਰਤ ਦੇ ਦੁੱਧ ਉਤਪਾਦਨ ਵਿੱਚ ਮਹਿਲਾਵਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
3: ਦੇਖੋ, 2001 ਤੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ
2: ਜੀ,
3: ਇੰਨੀ ਦੇਰ ਹੋ ਗਈ ਹੈ, ਦਿਨ ਆਪਾਂ ਮਨਾਉਂਦੇ ਪਏ ਹਾਂ। ਪਰਪਸ ਤਾਂ ਇਹੀ ਹੈ ਨਾ ਕਿ ਹਰ ਕੋਈ ਬੰਦਾ ਪੌਸ਼ਟਿਕ ਰਹੇ ਔਰ ਅੱਛਾ ਖਾਓ, ਅੱਛਾ ਪੀਓ, ਸਹੀ ਮਾਤਰਾ ਦੇ ਵਿੱਚ। ਦੇਖੋ, ਅੱਛਾ ਖਾਓ, ਅੱਛਾ ਪੀਓ ਤਾਂ ਆਪਾਂ ਕਹਿ ਦਿੰਦੇ ਹਾਂ, ਪਰ ਕਿੰਨਾ ਖਾਓ ਔਰ ਕਿੰਨੀ ਕੁ ਖੁਰਾਕ ਤੁਹਾਡੇ ਲਈ, ਕਿੰਨਾ ਕੁ ਦੁੱਧ ਤੁਹਾਡੇ ਲਈ ਵਧੀਆ ਆ, ਉਹ ਵੀ ਬਹੁਤ ਇੰਪੋਰਟੈਂਟ ਹੁੰਦਾ।
2: ਬਿਲਕੁਲ ਸਹੀ ਕਿਹਾ ਤੁਸੀਂ। ਅਤੇ ਜਦੋਂ ਅਸੀਂ ਭਾਰਤ ਦੇ ਦੁੱਧ ਉਤਪਾਦਨ ਦੀ ਗੱਲ

0: ਕਰਦੇ ਹਾਂ ਤਾਂ ਇਸਨੇ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡੀ ਕ੍ਰਾਂਤੀ ਲਿਆਉਂਦੀ ਸੀ ਅਤੇ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਦੁੱਧ ਉਤਪਾਦਕ ਦੇਸ਼ਾਂ ਦੇ ਵਿੱਚ ਖੜ੍ਹਾ ਕਰ ਦਿੱਤਾ ਸੀ ਅਤੇ ਇਸਦਾ ਜੋ ਸਿਹਰਾ ਜਾਂਦਾ ਹੈ ਨਾ ਉਹ ਵਰਗਿਸ ਕੁਰੀਅਨ ਦੇ ਨਾਮ 'ਤੇ ਵਿਸ਼ੇਸ਼ ਤੌਰ 'ਤੇ ਜੁੜਿਆ ਹੋਇਆ, ਜਿਨ੍ਹਾਂ ਨੇ ਦੁੱਧ ਉਤਪਾਦਨ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
1: ਕਿੰਨੀਆਂ ਗੱਲਾਂ, ਜੇ ਦੇਖੋ ਦਿਨ ਇੱਕ ਹੈ ਪਰ ਜਿੱਦਾਂ ਕਾਫੀ ਚੀਜ਼ਾਂ ਬਾਰੇ ਤੁਹਾਨੂੰ ਨਹੀਂ ਪਤਾ ਹੁੰਦਾ, ਮੈਨੂੰ ਨਹੀਂ ਪਤਾ ਹੁੰਦਾ, ਸਾਡੇ ਕੁਝ ਸੁਣਨ ਵਾਲਿਆਂ ਨੂੰ ਨਹੀਂ ਪਤਾ ਹੁੰਦਾ, ਤਾਂ ਹੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਬਾਰੇ ਜਾਗਰੂਕ ਪਹਿਲਾਂ ਆਪ ਹੋਈਏ
0: ਜੀ,
1: ਫਿਰ ਦੂਜਿਆਂ ਨੂੰ ਕਰੀਏ।
0: ਜਦੋਂ
1: ਅਸੀਂ ਕਿਸੇ ਨੂੰ ਦੱਸਣ ਲਈ ਪੜ੍ਹਦੇ ਹਾਂ ਤਾਂ ਕਿੰਨੀਆਂ ਚੀਜ਼ਾਂ ਐਸੀਆਂ ਨੇ ਕਿ ਸਾਡੇ ਸਾਹਮਣੇ ਵੀ ਨਵੀਆਂ ਨਵੀਆਂ ਆਉਂਦੀਆਂ ਨੇ। ਪਤਾ ਤਾਂ ਸੀ ਕਿ ਵਿਸ਼ਵ ਦੁੱਧ ਦਿਵਸ ਹੁੰਦਾ ਆ, ਪਰ ਇੰਨੀਆਂ ਟੈਕਨੀਕਲ ਗੱਲਾਂ ਜਦੋਂ ਅਸੀਂ ਹੁਣ ਕਰਦੇ ਪਏ ਹਾਂ ਤਾਂ ਹੋਰ ਕਲੈਰਿਟੀ ਹੁੰਦੀ ਆ।
0: ਬਹੁਤ ਸਾਰੀਆਂ ਗੱਲਾਂ ਦੇਖੋ ਜੁੜੀਆਂ ਹੋਈਆਂ ਨੇ, ਜੇਕਰ ਅਸੀਂ ਗਹਿਰਾਈ ਦੇ ਵਿੱਚ ਇਸ ਨੂੰ ਪੜ੍ਹਨ ਦੀ ਕੋਸ਼ਿਸ਼, ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਕਿੰਨੀਆਂ ਹੀ ਇਹ ਜੋ ਗੱਲਾਂ ਇਸ ਨਾਲ ਜੁੜੀਆਂ ਹੋਈਆਂ ਨੇ। ਖਾਸ ਤੌਰ 'ਤੇ ਜਿਸ ਸ਼ਖਸੀਅਤ ਦੀ ਅਸੀਂ ਗੱਲ ਕੀਤੀ ਹੈ ਨਾ, ਉਹਨਾਂ ਨੇ ਤਾਂ ਬਹੁਤ ਕੰਮ ਕੀਤਾ ਦੁੱਧ ਉਤਪਾਦਨ, ਸ਼ਵੇਤ ਕ੍ਰਾਂਤੀ ਦੇ ਯੋਗਦਾਨ ਦੇ ਵਿੱਚ। ਹੁਣ ਤੁਸੀਂ ਗੱਲ ਕਰ ਰਹੇ ਸੀ ਪੌਸ਼ਟਿਕ ਖੁਰਾਕ ਦੀ, ਅਤੇ ਦੁੱਧ ਬਹੁਤ ਹੀ ਪੌਸ਼ਟਿਕ ਖੁਰਾਕ ਹੈ ਅਤੇ ਇਸ ਨੂੰ ਹਰ ਉਮਰ ਵਰਗ ਦਾ ਵਿਅਕਤੀ ਲੈ ਸਕਦਾ ਹੈ ਅਤੇ ਸਾਡੀ ਹੱਡੀਆਂ ਦੀ ਮਜ਼ਬੂਤੀ ਦੇ ਲਈ ਅਤੇ ਬਹੁਤ ਹੀ ਹੋਰ ਵੀ ਪੌਸ਼ਟਿਕ ਤੱਤਾਂ ਦੀ ਜੋ ਸਰੋਤ ਹੈ ਉਸਦੇ ਲਈ ਬਹੁਤ ਵਧੀਆ ਇੱਕ ਅਸੀਂ ਕਹਿ ਸਕਦੇ ਹਾਂ ਖੁਰਾਕ ਹੈ। ਅਤੇ ਜਦੋਂ ਖੁਰਾਕ ਦੀ ਗੱਲ ਹੋਈ ਹੈ ਤਾਂ ਅੱਜ ਦਿਨ ਖਾਸ ਤੌਰ 'ਤੇ ਖੁਰਾਕ ਦੀ ਗੱਲ ਕਰਨ ਦਾ ਹੈ
1: ਜੀ। ਪਕਵਾਨ ਸੋਮਵਾਰ ਨੂੰ ਸਾਡਾ ਸਿਲਸਿਲਾ ਹੁੰਦਾ ਹੈ, ਅਤੇ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਪੂਨਮ ਜੀ, ਅਤੇ
0: ਜੀ
1: ਆਪਾਂ ਆਈਸਕ੍ਰੀਮ ਨਾ ਬਣਾ ਲਈਏ ਅੱਜ।
0: ਕਿਆ ਬਾਤ ਹੈ ਜੀ, ਆਈਸਕ੍ਰੀਮ ਦੇ ਨਾਮ 'ਤੇ ਵੈਸੇ ਅਸੀਂ ਹਮੇਸ਼ਾ ਬਾਜ਼ਾਰ ਚਲੇ ਜਾਂਦੇ ਹਾਂ, ਬਾਜ਼ਾਰ ਵੱਲ ਰਾਹ ਤੱਕਦੇ ਹਾਂ, ਅਤੇ ਜੇਕਰ ਘਰ ਦੇ ਵਿੱਚ ਬਣਾਈ ਜਾਵੇ ਤਾਂ ਫਿਰ ਕਿਆ ਹੀ ਬਾਤ ਹੈ,
1: ਅਤੇ ਉਹ ਵੀ ਮੈਂਗੋ ਆਈਸਕ੍ਰੀਮ।
0: ਕਿਆ ਬਾਤ ਹੈ ਜੀ,
1: ਤਾਂ ਫਿਰ ਸ਼ੁਰੂ ਕਰਦੇ ਹਾਂ ਜੀ।
0: ਜੀ
1: ਸਭ ਤੋਂ ਪਹਿਲਾਂ ਤਾਂ ਦੋ ਅੰਬ ਲੈਣੇ ਆ ਅਸੀਂ, ਪ੍ਰੋਪਰ ਪੱਕੇ ਹੋਏ ਅੰਬ, ਹੈ ਨਾ, ਅੰਬੀਆਂ ਨਹੀਂ ਅੰਬ
0: ਜੀ।
1: ਔਰ ਫਿਰ ਆਪਾਂ ਇੱਕ ਕੱਪ ਫਰੈਸ਼ ਕਰੀਮ ਲੈ ਲੈਂਦੇ ਹਾਂ,
0: ਠੀਕ ਹੈ।
1: ਅੱਧਾ ਚਮਚ ਅਸੀਂ ਇਹ ਅੱਧਾ ਕੱਪ ਅਸੀਂ ਕਸਟਰਡ ਬਣਾਉਣਾ ਆ, ਥੋੜ੍ਹਾ ਜਿਹਾ ਮਤਲਬ ਜਿੱਦਾਂ ਉਹਨੂੰ ਫੈਂਟ ਲਵਾਂਗੇ, ਇੱਕ ਚਮਚ ਕਸਟਰਡ ਲੈ ਕੇ ਉਹਦੇ ਵਿੱਚ ਥੋੜ੍ਹਾ ਜਿਹਾ ਦੁੱਧ ਪਾ ਕੇ ਉਹਦਾ ਕਸਟਰਡ ਮਿਲਕ ਬਣ ਜਾਂਦਾ। ਔਰ ਜੇ ਤੁਸੀਂ ਚਾਹੁੰਦੇ ਹੋ ਥੋੜ੍ਹਾ ਜਿਹਾ ਹਲਕਾ ਜਿਹਾ ਖਟਾਸ ਹਲਕੀ ਜੀ, ਤਾਂ ਤੁਸੀਂ ਨਿੰਬੂ ਵੀ ਲੈ ਸਕਦੇ ਹੋ
0: ਜੀ,
1: ਉਹ ਤੁਹਾਡੇ ਸਵਾਦ ਅਨੁਸਾਰ ਹੈ। ਤਾਂ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਅੰਬ ਨੂੰ ਛਿਲ ਕੇ ਉਹਦੀ ਪਿਊਰੀ ਬਣਾ ਲੈਣੀ ਹੈ, ਚੰਗੇ ਛੋਟੇ ਸਲਾਈਸ ਕਰਕੇ ਉਹਨੂੰ ਮਿਕਸੀ 'ਚ ਅੱਛੀ ਤਰ੍ਹਾਂ ਪੀਸ ਲਓ
0: ਜੀ।
1: ਉਸ ਤੋਂ ਬਾਅਦ ਦੂਸਰੇ ਪਾਸੇ ਇੱਕ ਬਾਊਲ ਦੇ ਵਿੱਚ ਜਿਹੜੀ ਤੁਸੀਂ ਇੱਕ ਕੱਪ ਕਰੀਮ ਲਈ ਹੈ ਉਹਨੂੰ ਤੁਸੀਂ ਪਾਓ, ਔਰ ਉਹਨੂੰ ਫੈਂਟਣਾ ਕਾਫੀ ਅੱਛੇ ਤਰੀਕੇ ਨਾਲ ਫੈਂਟਣਾ। ਸਾਰੀ ਜਿਹੜੀ ਆਈਸਕ੍ਰੀਮ ਹੈ ਉਹ 'ਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਉਹਨੂੰ ਫੈਂਟਦੇ ਕਿਸ ਤਰੀਕੇ ਦੇ ਨਾਲ ਹੋ, ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਫੈਂਟਣਾ ਆ, ਔਰ ਥੋੜ੍ਹਾ ਜਿਹਾ ਇੰਨਾ ਕੁ ਫੈਂਟੋ ਕਿ ਉਹਦੀ ਥੋੜ੍ਹੀ ਝੱਗ ਜੀ ਬਣ ਜਾਵੇ,
0: ਮਤਲਬ ਕਿ ਜੇਕਰ ਅਸੀਂ ਉਸਨੂੰ ਬਹੁਤ ਵਧੀਆ ਤਰੀਕੇ ਨਾਲ ਫੇਟਾਂਗੇ ਤਾਂ ਆਈਸਕ੍ਰੀਮ ਵਧੀਆ ਬਣੇਗੀ
1: ਜੀ। ਔਰ ਜਿਹੜਾ ਤੁਸੀਂ ਕਸਟਰਡ ਮਿਲਕ ਤਿਆਰ ਕੀਤਾ ਆ ਉਹ ਕੀ ਕੀਤਾ ਸੀ ਤੁਸੀਂ, ਤੁਸੀਂ ਥੋੜ੍ਹਾ ਜਿਹਾ ਕਸਟਰਡ ਲਿਆ ਸੀਗਾ ਇੱਕ ਚਮਚ, ਔਰ ਉਹਦੇ ਵਿੱਚ ਤੁਸੀਂ ਦੋ ਚਮਚ ਹੀ ਤੁਸੀਂ ਦੁੱਧ ਪਾ ਲਿਆ ਸੀ, ਉਹਨੂੰ ਵੀ ਤੁਸੀਂ ਫੈਂਟਿਆ ਸੀਗਾ, ਉਹ ਛੋਟਾ ਜਿਹਾ ਕਸਟਰਡ ਮਿਲਕ ਆਪਾਂ ਕਹਿ ਦਿੰਦੇ ਹੈਗੇ ਹਾਂ, ਉਹ ਤੁਸੀਂ ਉਹਦੇ ਵਿੱਚ ਉਹ ਜਿਹੜਾ ਤੁਸੀਂ ਕਰੀਮ ਫੈਂਟ ਕੇ ਰੱਖੀ ਉਹਦੇ ਵਿੱਚ ਪਾਓ, ਨਾਲ ਹੀ ਤੁਸੀਂ ਅੰਬ ਦੀ ਪਿਊਰੀ ਵੀ ਪਾ ਦਿਓ, ਥੋੜ੍ਹੀ ਜਿਹੀ ਤੁਸੀਂ ਇਸ ਜਗ੍ਹਾ 'ਤੇ ਖੰਡ ਵੀ ਪਾ ਸਕਦੇ ਹੋ,
0: ਠੀਕ ਹੈ,
1: ਜੇ ਤੁਹਾਨੂੰ ਬਹੁਤ ਜ਼ਿਆਦਾ ਆਈਸਕ੍ਰੀਮ ਮਿੱਠੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਥੋੜ੍ਹਾ ਟ੍ਰੈਂਡ ਇਹ ਵੀ ਹੈਗਾ ਨਾ ਕਿ ਥੋੜ੍ਹਾ ਸ਼ੂਗਰ ਨੂੰ ਲੋਕ ਕਹਿੰਦੇ ਕਿ ਥੋੜ੍ਹਾ ਘੱਟ ਖਾਓ, ਮੋਟਾਪੇ ਵੱਲ ਸੋਚਦੇ ਨੇ, ਤਾਂ ਫਿਰ ਵੀ ਤੁਸੀਂ ਜੇ ਇੱਕ ਚਮਚ ਜਾਂ ਡੇਢ ਚਮਚ ਖੰਡ ਥੋੜ੍ਹਾ ਸਵਾਦ ਦੇ ਹਿਸਾਬ ਨਾਲ ਤੁਸੀਂ ਪਾ ਲਓ
0: ਜੀ,
1: ਅਤੇ ਉਹਦਾ ਵੀ ਇੱਕ ਸਲਿਊਸ਼ਨ ਇਹ ਹੈਗਾ ਕਿ ਪਹਿਲਾਂ ਹਲਕਾ ਜਿਹਾ ਅੰਬ ਥੋੜ੍ਹਾ ਟੇਸਟ ਕਰ ਲਓ
0: ਕਿੰਨਾ ਮਿੱਠਾ,
1: ਕਿੰਨਾ ਕੁ ਮਿੱਠਾ ਆ, ਉਸ ਹਿਸਾਬ ਨਾਲ ਤੁਸੀਂ ਆਪਣਾ ਮਿਠਾਸ ਰੱਖ ਸਕਦੇ ਹੋ, ਇਹ ਹਰ ਪਰਿਵਾਰ ਦਾ ਆਪਣਾ ਆਪਣਾ ਟੇਸਟ ਹੁੰਦਾ ਮਿਠਾਸ ਦਾ
0: ਜੀ।
1: ਉਸ ਤੋਂ ਬਾਅਦ ਸਾਰੇ ਮਿਸ਼ਰਣ ਨੂੰ ਫਿਰ ਤੁਸੀਂ ਚੰਗੇ ਤਰੀਕੇ ਦੇ ਨਾਲ ਫੈਂਟ ਕੇ ਅਤੇ ਉਹਨੂੰ ਤੁਸੀਂ ਇੱਕ ਏਅਰ ਟਾਈਟ ਡੱਬੇ 'ਚ ਪਾਉਣਾ ਆ, ਹੈ ਨਾ, ਅਤੇ ਉਹਨੂੰ ਪਾ ਕੇ ਤੁਸੀਂ ਫਰੀਜ਼ਰ 'ਚ ਰੱਖ ਦਿਉ, ਔਰ ਫਿਰ ਤੁਹਾਡੀ ਓਵਰਨਾਈਟ ਰੱਖ ਦਿਉ ਤਾਂ ਬਹੁਤ ਵਧੀਆ ਆ,
0: ਠੀਕ ਹੈ,
1: ਘੱਟੋ ਘੱਟ ਇਹਨੂੰ 8 ਘੰਟੇ ਤੁਸੀਂ ਫਰੀਜ਼ਰ 'ਚ ਰੱਖੋ, ਔਰ ਫਰੀਜ਼ਰ 'ਚ ਰੱਖਣ ਵੇਲੇ ਤੁਸੀਂ ਏਅਰ ਟਾਈਟ ਡੱਬੇ ਨੂੰ ਜੇ ਉੱਪਰੋਂ ਦੀ ਕਵਰ ਕਰ ਦੋਗੇ, ਜਿਹੜਾ ਉਹ ਪੇਪਰ ਹੁੰਦਾ ਆ ਜਿਹਨੂੰ ਆਪਾਂ ਇੱਕ ਖਾਸ ਤਰੀਕੇ ਦਾ ਆਪਾਂ ਪੇਪਰ ਯੂਜ ਕਰਦੇ ਹੈਗੇ ਹਾਂ ਜਿਹਦੇ 'ਚ ਅਸੀਂ ਰੋਟੀ ਵੀ ਪੈਕ ਕਰਦੇ,
0: ਐਲਮੀਨੀਅਮ ਫੋਇਲ,
1: ਹਾਂ ਐਲਮੀਨੀਅਮ ਫੋਇਲ
0: ਜੀ,
1: ਉਹਦੀ ਇੱਕ ਲੇਅਰ ਬਣਾ ਕੇ ਨਾ ਉਹਦੇ ਉੱਤੇ ਉਹ ਰੱਖ ਦੋਗੇ ਤਾਂ ਥੋੜ੍ਹੀ ਬਰਫ਼ ਨਹੀਂ ਜੰਮਦੀ ਫਿਰ ਉਹਦੇ ਉੱਤੇ,
0: ਠੀਕ ਹੈ,
1: ਅਤੇ ਫਿਰ ਤੁਸੀਂ ਸਿੰਪਲ ਤਰੀਕੇ ਦੇ ਨਾਲ ਜਦੋਂ ਤੁਸੀਂ ਉਹਨੂੰ ਖੋਲੋਗੇ ਆਪਣੇ ਫਰੀਜ਼ਰ ਨੂੰ ਤਾਂ ਤੁਹਾਡੀ ਠੰਡੀ ਠੰਡੀ ਆਈਸਕ੍ਰੀਮ ਜੰਮੀ ਹੋਏਗੀ, ਉਹਦੇ ਤੁਸੀਂ ਸਲਾਈਸ ਕਰਕੇ ਖਾ ਸਕਦੇ ਹੋ।
0: ਅਤੇ ਬੱਚੇ ਜੇਕਰ ਘਰ ਦੇ ਵਿੱਚ ਹੋਣਗੇ ਤਾਂ ਉਹ ਬਹੁਤ ਉਤਸ਼ਾਹਿਤ ਵੀ ਹੋਣਗੇ ਕਿ ਆਈਸਕ੍ਰੀਮ ਜੰਮ ਰਹੀ ਹੈ, ਅਤੇ ਬਾਰ ਬਾਰ ਚੈੱਕ ਵੀ ਕਰਨਗੇ ਕਿ ਜੰਮ ਗਈ ਕਿ ਨਹੀਂ।
1: ਹਾਂ, ਅਤੇ ਇੱਕ ਚੀਜ਼ ਹੋਰ ਵੀ ਹੈ ਪੂਨਮ ਜੀ,
0: ਕਦੀ
1: ਕਦੀ ਐਸੀ ਆਈਸਕ੍ਰੀਮ ਨੂੰ ਜੇ ਤੁਸੀਂ ਚਾਹੁੰਦੇ ਹੋ ਕਿ

0: ਅਸੀਂ ਕਰੀਮ ਨਾ ਪਾਈਏ, ਥੋੜ੍ਹਾ ਜਿਹਾ ਲਾਈਟ ਰੱਖਣਾ ਚਾਹੁੰਦੇ ਹੋ, ਤਾਂ
1: ਜੀ
0: ਫਿਰ ਤੁਸੀਂ ਕਰੀਮ ਦੀ ਜਗ੍ਹਾ 'ਤੇ ਦੁੱਧ ਦੇ ਨਾਲ ਬਣਾ ਸਕਦੇ ਹੋ।
1: ਠੀਕ ਹੈ।
0: ਤੁਸੀਂ ਮਤਲਬ ਅੰਬਾਂ ਦੇ ਵਿੱਚ ਦੁੱਧ ਨੂੰ ਫੈਂਟ ਕੇ, ਉਦੋਂ ਤੁਸੀਂ ਸਿੱਧਾ ਹੀ ਅੰਬ ਦੀ ਜਿਹੜੀ ਪਿਊਰੀ ਬਣਾਈ ਹੈ ਉਹਦੇ ਵਿੱਚ 1 ਕੱਪ ਦੁੱਧ ਪਾ ਲਓ, ਫਿਰ ਤੁਸੀਂ ਉਹਨੂੰ ਫੈਂਟ ਕੇ ਅਤੇ ਉਹਦੇ ਵਿੱਚ ਚੀਨੀ ਪਾ ਕੇ, ਤਾਂ ਉਹ ਸਿੰਪਲ ਆਈਸਕ੍ਰੀਮ ਬਣੇਗੀ ਤੁਹਾਡੀ।
1: ਬਹੁਤ ਵਧੀਆ।
0: ਉਹਦੇ ਵਿੱਚ ਤੁਸੀਂ ਕੁਝ ਤੁਹਾਨੂੰ ਖਾਸ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਇੱਕ ਇਹਦੇ ਵਿੱਚ ਅਸੀਂ ਐਡੀਸ਼ਨ ਹੋਰ ਕਰ ਸਕਦੇ ਹਾਂ
1: ਜੀ,
0: ਆਈਸਕ੍ਰੀਮ ਦੇ ਵਿੱਚ ਹੀ, ਜਿਹੜੀ ਅਸੀਂ ਪਹਿਲਾਂ ਜਮਾਈ ਸੀ। ਸਵਾਦ ਦੀ ਗੱਲ ਹੈ,
1: ਜੀ
0: ਤੁਸੀਂ ਚਾਹੁੰਦੇ ਹੋ ਕਿ ਥੋੜ੍ਹਾ ਜਿਹਾ ਸਵਾਦ ਹੋਰ ਆਵੇ, ਤੁਸੀਂ ਪਿਸਤਾ, ਬਦਾਮ,
1: ਜੀ
0: ਕਾਜੂ ਇਹਨਾਂ ਨੂੰ ਬਰੀਕ ਕੱਟ ਕੇ ਇਹਨਾਂ ਨੂੰ ਵੀ ਆਪਣੇ ਮਿਸ਼ਰਣ ਦੇ ਵਿੱਚ ਪਾ ਦਿਓ, ਫਿਰ ਆਈਸਕ੍ਰੀਮ ਦੇ ਵਿੱਚ ਹਲਕੇ ਹਲਕੇ ਕਰੰਚ ਆਣਗੇ।
1: ਕਿਆ ਬਾਤ ਹੈ,
0: ਜੀ
1: ਇੰਨੀ ਵਧੀਆ ਤਰੀਕੇ ਨਾਲ ਤੁਸੀਂ ਦੱਸੀ ਹੈ, ਅਤੇ ਹੁਣ ਤਾਂ ਸੁਣਨ ਵਾਲਿਆਂ ਦੇ ਮੂੰਹ 'ਚ ਵੀ ਪਾਣੀ ਆ ਗਿਆ ਕਿ ਆਈਸਕ੍ਰੀਮ ਬਸ ਹੁਣੇ ਖਾ ਲਈਏ।
0: ਵੈਸੇ ਜਿੱਦਾਂ ਅਸੀਂ
1: ਜੀ
0: ਇੰਨੀ ਗਰਮੀ ਪੈਂਦੀ ਪਈ ਹੈ ਨਾ, ਅਤੇ ਇੱਕ ਆਈਟਮ ਹੋਰ ਦੱਸ ਦਈਏ,
1: ਬਿਲਕੁਲ ਜੀ ਬਿਲਕੁਲ।
0: ਕਿਉਂਕਿ ਅੰਬਾਂ ਦੀ ਗੱਲ ਕੀਤੀ ਹੈਗੀ ਆ।
1: ਅੰਬ ਦਾ ਸੀਜ਼ਨ ਹੈ ਪੂਰਾ।
0: ਜੀ ਜੀ ਜੀ ਅਤੇ ਅੰਬਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਮਨ ਕਰਦਾ ਕਿ ਵੱਖ ਵੱਖ ਡਿਸ਼ਿਜ਼ ਹੋਣ ਅੰਬ ਦੀਆਂ। ਅਤੇ ਇੱਕ ਅੱਜ ਕੱਲ੍ਹ ਕਾਫੀ ਜਗ੍ਹਾ 'ਤੇ ਮਿਲਦੀ ਪਈ ਹੈ ਜੀ, ਮੈਂਗੋ ਸ਼ਾਹੀ ਟੋਸਟ।
1: ਅੱਛਾ ਜੀ।
0: ਜੀ ਉਹਨੂੰ ਬਣਾਉਣ ਲਈ ਵੀ ਬਹੁਤ ਕੁਛ ਜ਼ਰੂਰਤ ਨਹੀਂ ਹੈ ਕੁਛ ਇੱਧਰ ਟੈਨਸ਼ਨ ਲੈਣ ਦੀ, ਘਰ 'ਚ ਪਿਆ ਸਭ ਕੁਛ। ਬ੍ਰੈਡ ਲੈਣੀ ਹੈ ਜੀ, ਤੁਸੀਂ 4 ਪੀਸ ਬ੍ਰੈਡ ਦੇ ਲੈ ਲਓ, 1 ਅੰਬ ਕੱਟਿਆ ਹੋਇਆ, 1 ਕੱਪ ਦੁੱਧ, 2 ਚਮਚ ਖੰਡ ਤੁਹਾਡੇ ਸਵਾਦ ਦੇ ਅਨੁਸਾਰ, ਔਰ ਬਦਾਮ, ਪਿਸਤਾ, ਇਲਾਚੀ ਜੇ ਉਹਨੂੰ ਪੀਸ ਲਓ ਤਾਂ ਵਧੀਆ ਪਾਊਡਰ ਸ਼ੇਪ 'ਚ ਹੋ ਜਾਏਗਾ, ਅਤੇ ਥੋੜ੍ਹਾ ਜਿਹਾ ਘਿਓ ਜਾਂ ਮੱਖਣ।
1: ਜੀ
0: ਅਤੇ ਥੋੜ੍ਹਾ ਜਿਹਾ ਘਿਓ ਜਾਂ ਮੱਖਣ ਇਹ ਵੀ ਡਿਪੈਂਡ ਕਰਦਾ ਜੀ ਤੁਹਾਡੇ ਘਰ ਦੇ ਹਿਸਾਬ ਨਾਲ, ਤੁਹਾਡੇ ਘਰ 'ਚ ਸਿਹਤ ਵਾਲੇ ਕਿੱਦਾਂ, ਮਤਲਬ ਕਿਸੇ ਨੂੰ ਜੇ ਕੋਲੈਸਟਰੋਲ ਹੈ ਤਾਂ ਉਹ ਤੁਸੀਂ ਆਪ ਦੇਖਣਾ ਆ ਕਿ ਤੁਸੀਂ ਅਸੀਂ ਕਿੰਨੇ ਕੁ ਲੈਵਲ ਦਾ ਅਸੀਂ ਉਹਦੇ ਵਿੱਚ ਯੂਜ਼
1: ਸ਼ਾਮਿਲ
0: ਕਰ
1: ਕਰ
0: ਸਕਦੇ ਹਾਂ।
1: ਸਕਦੇ ਹਾਂ
0: ਜੀ
1: ਜੀ।
0: ਅਤੇ ਸਭ ਤੋਂ ਪਹਿਲਾਂ ਤਾਂ ਬ੍ਰੈਡ ਨੂੰ ਤੁਸੀਂ ਘਿਓ ਜਾਂ ਮੱਖਣ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਉਹਨੂੰ ਰੋਸਟ ਕਰ ਲਓ। ਇੱਥੇ ਮੱਖਣ ਅਤੇ ਘਿਓ ਦੀ ਵਰਤੋਂ ਹੋ ਰਹੀ ਹੈ
1: ਜੀ।
0: ਬ੍ਰੈਡ ਨੂੰ ਰੋਸਟ ਕਰਨ ਦੇ ਵਿੱਚ। ਜੇ ਤੁਸੀਂ ਥੋੜ੍ਹਾ ਹਾਈ ਥੋੜ੍ਹੀ ਖਾਣਾ ਚਾਹੁੰਦੇ ਹੋ, ਹਾਈ ਲੈਵਲ ਦਾ ਤੁਸੀਂ, ਤਾਂ ਤੁਸੀਂ ਪ੍ਰੋਪਰ ਤਲ ਸਕਦੇ ਹੋ ਉਹਨੂੰ, ਡੀਪ ਫਰਾਈ ਵੀ ਕਰ ਸਕਦੇ ਹੋ ਬ੍ਰੈਡ ਨੂੰ, ਇਹ ਬਾਕੀ ਤੁਹਾਡੇ ਆਪਣੇ ਸਵਾਦ ਦੇ ਹਿਸਾਬ ਨਾਲ ਹੈ। ਸਭ ਤੋਂ ਪਹਿਲਾਂ ਤੁਸੀਂ ਬ੍ਰੈਡ ਨੂੰ ਉਹਨੂੰ ਤੁਸੀਂ ਹਲਕਾ ਸੁਨਹਿਰਾ ਕਰ ਲੈਣਾ ਹੈ। ਉਸ ਤੋਂ ਬਾਅਦ ਤੁਸੀਂ ਜਿਹੜਾ ਤੁਸੀਂ ਦੁੱਧ ਲਿਆ ਆ ਉਹਦੇ ਵਿੱਚ ਖੰਡ, ਇਲਾਚੀ ਔਰ ਇਹਨੂੰ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਨਾ ਹੈ, ਇਹਨੂੰ ਉਬਾਲ ਲੈਣਾ ਪਹਿਲਾਂ ਮਿਕਸ ਕਰਕੇ, ਫਿਰ ਇਹਨੂੰ ਉਬਾਲ ਲਓ, 5-10 ਮਿੰਟ ਉਬਾਲੇ ਆ ਜਾਣ ਇਹਨੂੰ। ਉਸ ਤੋਂ ਬਾਅਦ ਜਿਹੜੀ ਤੁਹਾਡੀ ਹੁਣ ਆਪਾਂ ਸਜਾਉਣ ਲੱਗੇ ਹਾਂ ਜੀ, ਬਸ ਈਜ਼ੀ ਹੈ, ਬਹੁਤ ਈਜ਼ੀ ਹੈ,
1: ਬਣ ਵੀ ਗਈ ਹੈ?
0: ਨਹੀਂ, ਬਸ ਇਮੀਡੀਏਟਲੀ ਬਣ ਜਾਣੀ ਹੈ ਜੀ।
1: ਅੱਛਾ
0: ਇੱਕ
1: ਜੀ।
0: ਤੁਸੀਂ ਭਾਂਡਾ ਲੈਣਾ ਆ, ਉਹ ਤੁਸੀਂ ਦੇਖ ਲਓ ਜੇ ਤੁਹਾਡੇ ਕੋਲ ਲੰਬੀ ਸ਼ੇਪ ਦੇ ਵਿੱਚ ਕੋਈ ਬਰਤਨ ਹੈਗਾ ਨਾ ਕੱਚ ਦਾ,
1: ਜੀ
0: ਸੋਹਣਾ ਲੱਗੇਗਾ ਉਹਦੇ ਵਿੱਚ। ਲੰਬੀ ਸ਼ੇਪ ਦੇ ਬਰਤਨ 'ਚ ਤੁਹਾਡੇ 4 ਸਲਾਈਸ ਬੜੇ ਆਰਾਮ ਨਾਲ ਫਿਕਸ ਹੋ ਜਾਣਗੇ।
1: ਠੀਕ ਹੈ।
0: ਸਭ ਤੋਂ ਪਹਿਲਾਂ ਉਹ ਸਲਾਈਸ ਥੱਲੇ ਰੱਖੋ, ਉਹਦੇ ਉੱਤੇ ਤੁਸੀਂ ਉਹ ਸੇਕੀ ਹੋਈ ਜਿਹੜੀ ਤੁਹਾਡੀ ਬ੍ਰੈਡ ਹੈ ਨਾ, ਮਤਲਬ ਤੁਸੀਂ ਉਹ ਸਲਾਈਸ ਰੱਖ ਦਿੱਤੇ, ਉਸ ਤੋਂ ਬਾਅਦ ਉਹਦੇ ਉੱਤੇ ਪਾ ਦਿਓ ਦੁੱਧ। ਉਸ ਤੋਂ ਬਾਅਦ ਤੁਸੀਂ ਜਿਹੜੇ ਅੰਬ ਦੇ ਟੁਕੜੇ ਕੱਟੇ ਸੀ, ਇੱਥੇ ਮੈਸ਼ ਨਹੀਂ ਕਰਨਾ ਆਪਾਂ ਅੰਬ, ਅੰਬ ਦੇ ਛੋਟੇ ਛੋਟੇ ਟੁਕੜੇ ਜਦੋਂ ਤੁਸੀਂ ਕੱਟੇ ਸੀ ਉਹਨੂੰ ਉਹਦੇ ਉੱਤੇ ਸਜਾ ਦਿਓ, ਔਰ ਬਦਾਮ, ਪਿਸਤਾ, ਕਾਜੂ ਜੋ ਚੀਜ਼ਾਂ ਤੁਸੀਂ ਪਹਿਲਾਂ ਵੀ ਲਈਆਂ ਸੀ ਉਹਨਾਂ ਨੂੰ ਉਹਦੇ ਉੱਤੇ ਕਰਕੇ ਰੱਖ ਦਿਓ, ਔਰ ਫਿਰ ਇਹਨੂੰ ਫ੍ਰੀਜ਼ਰ 'ਚ ਰੱਖੋ, ਠੰਡਾ ਹੋ ਜਾਏਗਾ, ਅਤੇ ਫਿਰ ਤੁਸੀਂ ਉਹਨੂੰ ਸ਼ਾਹੀ ਟੁਕੜਾ ਖਾਓ,
1: ਕਿਆ
0: ਅਤੇ
1: ਬਾਤ ਹੈ,
0: ਸਵਾਦ ਲਓ। ਠੰਡ ਦੇ ਵਿੱਚ ਇਹਦਾ ਖਾਣ ਦਾ ਸਵਾਦ ਹੀ ਅਲੱਗ ਆਏਗਾ।
1: ਬਹੁਤ ਹੀ ਵਧੀਆ ਰੈਸਿਪੀਜ਼ ਤੁਸੀਂ ਅੱਜ ਦੱਸੀਆਂ, ਅਤੇ ਇਹ ਰੈਸਿਪੀਜ਼ ਉਹ ਨੇ ਜੋ ਅਸੀਂ ਦੇਖੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮੌਸਮੀ ਸਾਨੂੰ ਫਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਭਰਪੂਰ ਮਾਤਰਾ ਦੇ ਵਿੱਚ ਅੱਜ ਕੱਲ੍ਹ ਅੰਬ ਨੇ, ਅੰਬਾਂ ਦੀ ਅਸੀਂ ਭਰਪੂਰ ਵਰਤੋਂ ਕਰੀਏ, ਛੁੱਟੀਆਂ ਦਾ ਮੌਸਮ ਹੈ, ਬੱਚਿਆਂ ਨੂੰ ਘਰ ਦੇ ਵਿੱਚ ਹੀ ਇਹ ਪਕਵਾਨ ਬਣਾ ਕੇ ਖਿਲਾਈਏ। ਅਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੇਕਰ ਮਨ ਹੈ ਤਾਂ ਚੀਨੀ ਤੁਸੀਂ ਮਿਲਾ ਸਕਦੇ ਹੋ, ਨਹੀਂ ਤਾਂ ਅੰਬ ਦੇ ਵਿੱਚ ਕੁਦਰਤੀ ਤੌਰ 'ਤੇ ਬਹੁਤ ਮਿੱਠਾ ਹੁੰਦਾ ਹੈ, ਅਤੇ ਅਸੀਂ ਇਸਦਾ ਕੁਦਰਤੀ ਤੌਰ 'ਤੇ ਮਿਠਾਈ ਦੇ ਰੂਪ ਦੇ ਵਿੱਚ ਸੇਵਨ ਕਰ ਸਕਦੇ ਹਾਂ।
0: ਜੀ ਇਹਦਾ ਬੈਨੀਫਿਟ ਹੈ ਨਾ ਕਿ ਜਦੋਂ ਤੁਸੀਂ ਕੱਟਦੇ ਪਏ ਹੋ ਨਾ ਪੂਨਮ,
1: ਜੀ
0: ਉਸ ਵੇਲੇ ਕਾਫੀ ਸੁਹਾਣੀਆਂ ਸਵਾਦ ਦੇਖਣ 'ਚ ਖਾ ਲੈਂਦੀਆਂ ਨੇ, ਤਾਂ
1: ਜੀ
0: ਅੱਧਾ ਸਵਾਦ ਤਾਂ ਤੁਹਾਨੂੰ ਉਦੋਂ ਹੀ ਪਤਾ ਚੱਲ ਜਾਣਾ ਕਿ ਤੁਹਾਡਾ ਅੰਬ ਕਿੰਨਾ ਕੁ ਮਿੱਠਾ ਅਤੇ ਕਿੰਨਾ ਕੁ ਨਹੀਂ ਮਿੱਠਾ।
1: ਦੇਖੋ ਹੁਣ ਬਹੁਤ ਸਾਰੀ ਸੁਹਾਣੀਆਂ ਖੁਸ਼ ਹੋ ਗਈਆਂ ਹੋਣਗੀਆਂ ਕਿ ਤੁਸੀਂ ਛੁੱਟੀਆਂ ਦੇ ਵਿੱਚ ਬੱਚਿਆਂ ਦੇ ਲਈ ਉਹਨਾਂ ਦੇ ਲਈ ਬਹੁਤ ਵਧੀਆ ਰੈਸਿਪੀਜ਼ ਦੱਸ ਦਿੱਤੀਆਂ ਨੇ, ਅਤੇ ਹੋਰ ਖੁਸ਼ ਉਦੋਂ ਹੋ ਜਾਣਗੀਆਂ ਜਦੋਂ ਅਸੀਂ ਇਸ ਤੋਂ ਬਾਅਦ ਗੀਤ ਸੁਣਾ ਦੇਣਾ।
0: ਸੁਣਦੇ ਹਾਂ
1: ਜੀ।

0: ਹਰਪ੍ਰੀਤ, ਮੈਨੂੰ ਲੱਗਦਾ ਹੈ ਕਿ ਖਾਸ ਤੌਰ 'ਤੇ ਕਾਂ ਨੂੰ ਬੋਲਣ ਲਈ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਕਾਂ ਵੀ ਜਦੋਂ ਬੋਲਦਾ ਹੈ ਨਾ ਤਾਂ ਉਦੋਂ ਕਿਸੇ ਵੀ ਮਹਿਮਾਨ ਆਉਣ ਦਾ ਸੰਕੇਤ ਹੁੰਦਾ ਹੈ, ਅਤੇ ਮਹਿਮਾਨਾਂ ਦੇ ਆਉਣ ਦਾ ਸਮਾਂ ਤਾਂ ਹੋ ਹੀ ਗਿਆ ਛੁੱਟੀਆਂ 'ਚ
1: ਜੀ, ਔਰ ਸਾਡੇ ਵੀ ਜਾਣ ਦਾ ਸਮਾਂ ਹੋ ਗਿਆ ਕਿਉਂਕਿ ਨਾਨੀ ਘਰ ਅਸੀਂ ਵੀ ਜਾਣਾ ਹੈਗਾ।
0: ਅੱਛਾ,
1: ਹਾਂ ਇੱਦਾਂ ਹੀ ਹੈ ਜੀ, ਛੁੱਟੀਆਂ ਦੇ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ, ਅਤੇ ਬਸ ਇਹੀ ਹੈ ਕਿ ਜੇ ਤੁਸੀਂ ਵੀ ਛੁੱਟੀਆਂ ਦੇ ਵਿੱਚ ਆਪਣੇ ਨਾਨਕੇ ਜਾ ਰਹੇ ਹੋ ਜਾਂ ਘੁੰਮਣ ਜਾ ਰਹੇ ਹੋ, ਇਹਤਿਆਤ ਜ਼ਰੂਰ ਵਰਤੋ। ਬਾਹਰ ਤੁਸੀਂ ਜਾ ਰਹੇ ਹੋ ਅਤੇ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ, ਸਾਡੀ ਹਮੇਸ਼ਾ ਤੁਹਾਡੇ ਅੱਗੇ ਇਹੀ ਗੱਲ ਹੈ ਕਿ ਪੌਸ਼ਟਿਕਤਾ ਨੂੰ ਨਹੀਂ ਭੁੱਲਣਾ।
0: ਬਿਲਕੁਲ,
1: ਬਾਜ਼ਾਰੀ ਖਾਣ ਦਾ ਮਨ ਜ਼ਰੂਰ ਕਰਦਾ, ਉਹ ਚੀਜ਼ਾਂ ਸਾਨੂੰ ਲਾਲਚ ਵੀ ਦਿੰਦੀਆਂ ਨੇ, ਆਕਰਸ਼ਿਤ ਵੀ ਕਰਦੀਆਂ ਨੇ, ਅਤੇ ਠੀਕ ਹੈ ਥੋੜ੍ਹਾ ਦੇਖ ਕੇ ਖਾਓ ਕਿਉਂਕਿ ਜੇ ਤੁਸੀਂ ਸਫ਼ਰ ਕਰ ਰਹੇ ਹੋ ਤਾਂ ਹਰ ਵੇਲੇ ਤੁਸੀਂ ਇੰਨਾ ਜ਼ਿਆਦਾ ਕੈਰੀ ਵੀ ਨਹੀਂ ਕਰ ਸਕਦੇ, ਤਾਂ ਦੇਖੋ ਕਿ ਜਿਸ ਜਗ੍ਹਾ ਤੋਂ ਅਸੀਂ ਖਾ ਰਹੇ ਹਾਂ ਉਹ ਸਾਫ਼ ਸੁਥਰੀ ਜਗ੍ਹਾ ਹੋਵੇ, ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, ਆਪਣੇ ਹੱਥ ਹੁੱਥ ਜ਼ਰੂਰ ਧੋ ਕੇ ਖਾਓ।
0: ਬਿਲਕੁਲ ਸਹੀ ਕਿਹਾ ਤੁਸੀਂ, ਅਤੇ ਇਹ ਸਾਫ਼ ਸਵੱਛਤਾ ਅਸੀਂ ਅਪਣਾ ਕੇ ਰੱਖਾਂਗੇ ਤਾਂ ਹੀ ਸਿਹਤਮੰਦ ਰਹਾਂਗੇ, ਤਾਂ ਹੀ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਸਕਾਂਗੇ, ਤਾਂ ਹੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਦੂਸਰੇ ਦੇ ਨਾਲ ਖੁਸ਼ ਰਹਿ ਸਕਦੇ ਹਾਂ
1: ਜੀ,
0: ਅਤੇ ਕਿਉਂਕਿ ਤੰਦਰੁਸਤੀ ਹੀ ਸਭ ਤੋਂ ਵੱਡੀ ਨਿਆਮਤ ਹੈ
1: ਜੀ।
0: ਅਤੇ ਇਸੇ ਸੁਨੇਹੇ ਦੇ ਨਾਲ ਹੀ ਹੁਣ ਹਰਪ੍ਰੀਤ ਜੀ ਆਪਣੇ ਸੁਣਨ ਵਾਲਿਆਂ ਤੋਂ ਇਜਾਜ਼ਤ ਵੀ ਲੈਂਦੇ ਹਾਂ
1: ਜੀ।
0: ਨਮਸਕਾਰ।

0: countries. With Suparna, Anupam Mish, Akashwani News, Delhi.
1: The India Oman.
2: ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਲੋ ਹੁਣ ਤੁਹਾਨੂੰ ਦੱਸਦੀਏ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦੇ ਵੇਰਵੇ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੇ ਦੌਰਾਨ ਖਬਰਾਂ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੀਆਂ ਜਾਣਗੀਆਂ।

0: ਦੁਪਹਿਰ 2:30 ਵਜੇ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੁਖਵਿੰਦਰ ਸਿੰਘ ਦੇ ਗਾਏ ਲੋਕ ਗੀਤ ਸੁਣੋਗੇ। ਸ਼ਾਮ 4:02 ਤੇ ਤੁਸੀਂ ਸੁਣੋਗੇ ਸਦਾਬਹਾਰ ਗੀਤ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਵ ਦੇ ਨਾਲ ਲੜੀਵਾਰ ਨਾਟਕ ਅਵਤਾਰ ਸਿੰਘ ਬਿਲਿੰਗ ਦੇ ਨਾਵਲ 'ਤੇ ਆਧਾਰਿਤ ਪੰਜਾਬੀ ਲੜੀਵਾਰ ਨਾਟਕ ਹੋਇਆ ਦੇਸ਼ ਪਰਾਇਆ ਦਾ ਭਾਗ 9 ਸੁਣਾਇਆ ਜਾਏਗਾ। ਦੁੱਧ ਅਤੇ ਦੁੱਧ ਪਦਾਰਥ ਦੀ ਸੰਭਾਲ, ਇਸ ਵਿਸ਼ੇ 'ਤੇ ਡਾਕਟਰ ਅਮਨਦੀਪ ਜਾਣਕਾਰੀ ਦੇਣਗੇ। ਸ਼ਾਮ 7:00 ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਅਤੇ ਸ਼ਾਮ 7:10 'ਤੇ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣਾਇਆ ਜਾਏਗਾ ਗਰੀਬ ਕਲਿਆਣ। 7:45 'ਤੇ ਵਿਵਿਧਾ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੰਦੀ ਵਾਰਤਾ ਸੁਣੋਗੇ ਅਤੇ 8:00 ਪ੍ਰੋਗਰਾਮ ਰਹੇਗਾ ਜ਼ਿੰਦਗੀ ਹਸੀਨ ਹੈ। 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਪੰਜਾਬੀ ਨਾਟਕ ਸੁਣਾਇਆ ਜਾਏਗਾ ਤਰਕੀਬ। ਰਾਤ ਤੋਂ 10:02 'ਤੇ ਤੁਸੀਂ ਕਵੀ ਗੋਸ਼ਟੀ ਸੁਣੋਗੇ ਅਤੇ ਰਾਤ 10:30 ਗਜ਼ਲਾਂ ਸਮਾਤ ਫਰਮਾਓਗੇ। ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਰੋਜ਼ ਸ਼ਾਮ 7:30 ਪੰਜਾਬੀ ਖਬਰਾਂ ਦਾ ਬੁਲੇਟਿਨ ਅੱਜ ਤੋਂ 21 ਜੂਨ ਤੱਕ ਸ਼ਾਮ 7:00 ਪ੍ਰਸਾਰਿਤ ਕੀਤਾ ਜਾਏਗਾ। ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਬਾਅਦ ਦੁਪਹਿਰ 3:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਰਾਤ 11:10 'ਤੇ ਸਮਾਂ ਹੋਏਗਾ ਤੁਹਾਡੇ ਵਟਸਐਪ ਰਾਹੀਂ ਅਤੇ ਲਾਈਵ ਫੋਨ ਇਨ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕਰਨ ਦਾ। ਇਹ ਸੀ ਸਾਡੇ ਅੱਜ ਰਾਤ ਤੱਕ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ। ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਦੁਪਹਿਰ ਦੇ 1:10 ਹੋਣ ਜਾ ਰਹੇ ਨੇ। ਹੁਣ ਪੇਸ਼ ਹੈ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਲੁਧਿਆਣਾ ਦੇ ਆਰ ਕੇ ਰੋਡ 'ਤੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਈ ਹੈ। ਇਸ ਘਟਨਾ ਵਿੱਚ ਪਿਓ ਪੁੱਤਰ ਸਣੇ 3 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਦੇ ਅਹਾਤੇ ਵਿੱਚ ਭਗਦੜ ਮੱਚ ਗਈ। ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਈ ਹੋਰ ਮਜ਼ਦੂਰ ਬੇਹੋਸ਼ ਹੋ ਗਏ ਨੇ। 2 ਵਿਅਕਤੀਆਂ ਦੀ ਹਾਲਤ 'ਤੇ ਨਾਜ ਦੱਸੀ ਜਾ ਰਹੀ ਹੈ। ਇਸ ਦੌਰਾਨ SDM ਜਸਲੀਨ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇਂਦਰੀ ਰੇਲਵੇ ਰਾਜ ਮੰਤਰੀ ਰਜਨੀਤ ਪਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਟੇਸ਼ਨ ਦੀ ਵਿਗੜੀ ਹੋਈ ਹਾਲਤ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਰੇਲਵੇ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਅਤੇ ਇਹਨਾਂ ਨੂੰ ਜਲਦ ਹੀ ਦੂਰ ਕਰ ਲਿਆ ਜਾਏਗਾ। ਇਸ ਸੰਬੰਧੀ ਉਹਨਾਂ ਵੱਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡਿਵੀਜ਼ਨਲ ਮੈਨੇਜਰ ਨੂੰ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ।

0: ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਬਜਟਾਂ ਤੋਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਪੇਂਡੂ ਸਮਰਕ ਨੂੰ ਵੱਡਾ ਹੁਲਾਰਾ ਮਿਲੇਗਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਸੁਰੱਖਿਆ ਸੰਬੰਧੀ ਖਤਰਿਆਂ ਨੂੰ ਖਤਮ ਕਰਨਾ, ਪੇਂਡੂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਅਤੇ ਹਜ਼ਾਰਾਂ ਪਿੰਡਾਂ ਵਾਸੀਆਂ ਲਈ ਹਰ ਮੌਸਮ ਵਿੱਚ ਸੰਪਰਕ ਯਕੀਨੀ ਬਣਾਉਣਾ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਬਛਵਾਣਾ ਤੋਂ ਬਰੇਟਾ ਵਾਇਆ ਡਸਕਾ ਅਤੇ ਬਹਾਦਰਪੁਰ ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਮਾਲ ਮੁੜਬ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫਤ ਸਮੇਂ ਤੁਰੰਤ ਮਦਦ ਦੇਣ ਨੂੰ ਯਕੀਨੀ ਬਣਾਉਣ ਲਈ ਕੁੱਲ 146 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਲੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਬਣਾਉਣਾ ਹੈ ਲੋਕਾਂ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਬਛਵਾਣਾ ਤੋਂ ਬਰੇਟਾ ਵਾਇਆ ਡਸਕਾ ਅਤੇ ਬਹਾਦਰਪੁਰ ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਮਾਲ ਮੁੜਬ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫਤ ਸਮੇਂ ਤੁਰੰਤ ਮਦਦ ਦੇਣ ਨੂੰ ਯਕੀਨੀ ਬਣਾਉਣ ਲਈ ਕੁੱਲ 146 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਲੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਕਪੂਰਥਲੇ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਜੋ 30 ਮਈ ਨੂੰ ਕਰਵਾਇਆ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਹੁਣ ਇਹ ਸਮਾਗਮ ਭਲਕੇ ਯਾਨੀ ਕਿ 2 ਜੂਨ ਦਿਨ ਮੰਗਲਵਾਰ ਨੂੰ ਫਗਵਾੜਾ ਵਿਖੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਜੀ ਦੇ ਸਾਹਮਣੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਗਰਾਊਂਡ 'ਚ ਕਰਵਾਇਆ ਜਾਏਗਾ। ਉਹਨਾਂ ਦੱਸਿਆ ਕਿ ਸਮਾਗਮ ਸੰਬੰਧੀ ਸਾਰੇ ਹੀ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਏਗੀ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਲੰਬੀ ਹਲਕੇ ਲਈ ਭੇਜੀਆਂ ਗਈਆਂ ਕਿੱਟਾਂ ਪਹੁੰਚ ਚੁੱਕੀਆਂ ਨੇ ਅਤੇ ਇਹਨਾਂ ਦੀ ਵੰਡ ਪ੍ਰਕਿਰਿਆ ਜਾਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਲੰਬੀ ਹਲਕੇ ਲਈ ਕੁੱਲ 25,000 ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਨੇ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਮੁਤਾਬਕ 2023-24 ਅਨੁਸਾਰ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਸਭ ਤੋਂ ਘੱਟ ਤੰਬਾਕੂ ਦੀ ਵਰਤੋਂ ਦਰਜ ਕੀਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਇਹ ਸਰਵੇਖਣ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਖਰਾ ਕਰਦਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ 15 ਮਹੀਨੇ ਪੂਰੇ ਹੋ ਗਏ ਨੇ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਨੈਟਵਰਕਾਂ ਦੇ ਵਿੱਤੀ ਢਾਂਚੇ ਨੂੰ ਢਾਹ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ 300 ਕਰੋੜ ਰੁਪਏ ਦੇ ਲਗਭਗ ਨਸ਼ੀਲੀਆਂ ਦਵਾਈਆਂ ਦੇ 750 ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ। ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ NDPS ਐਕਟ ਤਹਿਤ 46,937 FIR ਦਰਜ ਕੀਤੀਆਂ ਨੇ ਅਤੇ 65,884 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਖੇ ਬੀਤੇ 2-3 ਦਿਨ ਤੋਂ ਹਲਕੀ ਅਤੇ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ 40 ਡਿਗਰੀ ਤੋਂ 46 ਡਿਗਰੀ ਵਿਚਕਾਰ ਪਹੁੰਚ ਗਿਆ। ਉੱਥੇ ਹੀ ਬੀਤੇ ਦਿਨੀ 31 ਮਈ ਨੂੰ ਦੋਵਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 38 ਸੈਲਸੀਅਸ ਦਰਜ ਕੀਤਾ ਗਿਆ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਕਮੀ ਆਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR ਆਰਿਆਨ ਯੁਜਲਿੰਦਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

ਜੈ ਹਿੰਦ ਫੌਜੀ ਵੀਰੋ, ਤੁਹਾਡੇ ਮਨੋਰੰਜਨ ਦੇ ਲਈ ਹਿੰਦੀ ਫਿਲਮੀ ਗੀਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਸ਼ਾਹਿਦ ਮਾਲਿਆ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਮੌਸਮ ਫਿਲਮ ਦੇ ਵਿੱਚ ਲਿਆ।

ਹਾਂਜੀ ਵੀਰ ਵੱਲੋਂ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੋਨੂ ਨਿਗਮ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਨੇ ਅਤੇ ਫਿਲਮ ਹੈ ਕਭੀ ਖੁਸ਼ੀ ਕਭੀ ਗਮ।

ਹਾਂਜੀ ਵੀਰੋ, ਆਹ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਹਰਸ਼ਦੀਪ ਕੌਰ ਅਤੇ ਸਾਥੀਆਂ ਦਾ ਗਾਇਆ, ਰੌਕ ਸਟਾਰ ਫਿਲਮ ਦੇ ਵਿੱਚੋਂ।

0: ਹਾਂਜੀ ਵੀਰੋ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਹਿੰਦੀ ਫਿਲਮਾਂ ਦੇ ਵਿੱਚੋਂ ਗੀਤ ਸੁਣ ਰਹੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਗੀਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਠੀਕ 2 ਵਜੇ ਅਤੇ ਹੁਣ 1:40 ਹੋਣ ਜਾ ਰਹੇ ਨੇ। ਹੁਣ ਸਮਾਂ ਹੋ ਰਿਹਾ ਪੰਜਾਬੀ ਵਿੱਚ ਖਬਰਾਂ ਸੁਣਨ ਦਾ ਅਤੇ 1:50 'ਤੇ ਤੁਹਾਨੂੰ ਉਰਦੂ ਵਿੱਚ ਖਬਰਾਂ ਸੁਣਾਈਆਂ ਜਾਣਗੀਆਂ।
1: नमस्कार, ये आकाशवाणी है। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी ते म्यांमार दे राष्ट्रपति ओ मिन ऑनलाइन दरमियान नवी दिल्ली विच दवली गलबात। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ ਅਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਲਾਓਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਮੀਟਿੰਗ ਜਾਰੀ ਹੈ। ਇਨ੍ਹਾਂ ਚਰਚਾਵਾਂ ਦਾ ਉਦੇਸ਼ ਦੋਵਾਂ ਨੇਤਾਵਾਂ ਵਿਚਕਾਰ ਇਤਿਹਾਸਕ ਅਤੇ ਸੱਭਿਅਤਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਚਰਚਾਵਾਂ ਵਿੱਚ ਸੁਰੱਖਿਆ ਅਤੇ ਸੰਪਰਕ ਸਮੇਤ ਮਿਆਂਮਾਰ ਅਤੇ ਭਾਰਤ ਵਿਚਕਾਰ ਸੰਬੰਧਾਂ ਦੇ ਸਾਰੇ ਪਹਿਲੂਆਂ ਨੂੰ ਸ਼ਾਮਿਲ ਕਰਨ ਦੀ ਉਮੀਦ ਹੈ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ ਅਤੇ ਗਿਆ ਪਹੁੰਚੇ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਹੈ ਜਿਸ ਵਿੱਚ ਕਈ ਕੈਬਨਿਟ ਮੰਤਰੀ, ਸੀਨੀਅਰ ਅਧਿਕਾਰੀ ਅਤੇ ਵਪਾਰਕ ਆਗੂ ਸ਼ਾਮਿਲ ਨੇ। ਇਹ ਉਹਨਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੈ। ਮਿਆਂਮਾਰ ਦੇ ਰਾਸ਼ਟਰਪਤੀ ਕੱਲ੍ਹ ਮੁੰਬਈ ਦਾ ਵੀ ਦੌਰਾ ਕਰਨਗੇ ਜਿੱਥੇ ਉਹ ਕਾਰੋਬਾਰੀ ਅਤੇ ਸਨਅਤੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਮਿਆਂਮਾਰ ਦੇ ਰਾਸ਼ਟਰਪਤੀ ਅੱਜ ਸ਼ਾਮ ਰਾਸ਼ਟਰਪਤੀ ਭਵਨ

0: ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਮਹੱਤਵਪੂਰਨ ਤੌਰ 'ਤੇ ਲਾਭ ਮਿਲੇਗਾ। ਭਾਰਤ ਅਤੇ ਓਮਾਨ ਵਿਸ਼ੇਸ਼ ਆਰਥਿਕ ਅਤੇ ਸੱਭਿਆਚਾਰਕ ਸੰਬੰਧ ਸਾਂਝੇ ਕਰਦੇ ਨੇ। ਓਮਾਨ ਵਿੱਚ ਕਰੀਬ 7 ਲੱਖ ਭਾਰਤੀ ਰਹਿੰਦੇ ਨੇ। ਸ਼੍ਰੀ ਗੋਇਲ ਨੇ ਕਿਹਾ ਕਿ ਓਮਾਨ ਸਾਲਾਨਾ ਕਰੀਬ $2 ਅਰਬ ਦੀ ਦਰਾਮਦ ਹੁੰਦੀ ਏ। ਓਮਾਨ ਵਿੱਚ 6,000 ਤੋਂ ਵੱਧ ਭਾਰਤੀ ਉੱਦਮ ਕੰਮ ਕਰ ਰਹੇ ਨੇ। ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਓਮਾਨ 'ਚ 98% ਟੈਰਿਫ ਅਤੇ ਫੌਰਨ 100% ਡਿਊਟੀ ਮੁਕਤ ਬਾਜ਼ਾਰ ਪਹੁੰਚ ਹਾਸਿਲ ਹੋ ਗਈ ਏ। ਇਸ ਸਮਝੌਤੇ ਤੋਂ ਪਹਿਲਾਂ ਭਾਰਤ ਦੀਆਂ ਬਰਾਮਦਾਂ ਦਾ ਸਿਰਫ 15.3% ਹੀ ਓਮਾਨ ਡਿਊਟੀ ਮੁਕਤ ਪਹੁੰਚ ਸਕਦਾ ਸੀ। ਦੇਸ਼ ਭਰ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ। ਹਾਲਾਂਕਿ ਘਰੇਲੂ ਵਰਤੋਂ ਵਿੱਚ ਆਉਣ ਵਾਲੀ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵਧਾ ਦਿੱਤੀ ਗਈ ਏ ਅਤੇ ਹੁਣ ਇਸਦੀ ਕੀਮਤ 3,113.50 ਰੁਪਏ ਹੋਏਗੀ। ਮੁੰਬਈ ਵਿੱਚ ਇਸਦੀ ਕੀਮਤ 43.5 ਰੁਪਏ ਵਧਾ ਦਿੱਤੀ ਗਈ ਹੈ ਅਤੇ ਹੁਣ ਵਪਾਰਕ ਸਿਲੰਡਰ ਦੀ ਕੀਮਤ 3,067.50 ਰੁਪਏ ਹੋਏਗੀ। ਕੋਲਕਾਤਾ ਵਿੱਚ ਵਪਾਰਕ ਸਿਲੰਡਰ ਦੀ ਕੀਮਤ 53.5 ਰੁਪਏ ਦੇ ਵਾਧੇ ਨਾਲ 3,255.50 ਰੁਪਏ ਹੋਏਗੀ। ਚੇਨਈ ਵਿੱਚ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 42 ਰੁਪਏ ਦਾ ਵਾਧਾ ਕੀਤਾ ਗਿਆ ਅਤੇ ਹੁਣ ਇਸ ਦੀ ਕੀਮਤ 3,283 ਰੁਪਏ ਹੋਏਗੀ। ਵਪਾਰਕ LPG ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧਾ, ਅਮਰੀਕਾ ਅਤੇ ਈਰਾਨ ਵਿਚਕਾਰ ਟਕਰਾਅ ਦਰਮਿਆਨ ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਕਰਕੇ ਊਰਜਾ ਦੀਆਂ ਆਲਮੀ ਲਾਗਤਾਂ ਵਿੱਚ ਵਾਧੇ ਦੇ ਪਿਛੋਕੜ ਵਿੱਚ ਹੋਇਆ ਏ। ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ IIT ਰੁੜਕੀ ਨੇ JEE ਐਡਵਾਂਸ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਕੁੱਲ 56,880 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ, ਜਿਨ੍ਹਾਂ ਵਿੱਚ 10,107 ਵਿਦਿਆਰਥਣਾਂ ਸ਼ਾਮਿਲ ਨੇ। ਫੁੱਟਬਾਲ ਵਿੱਚ ਭਾਰਤ ਔਰਤਾਂ ਦੀ ਸੈਫ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤੀ ਟੀਮ ਨੇ ਕੱਲ੍ਹ ਗੋਆ ਦੇ ਮਾਰਗਾਓਂ ਦੇ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਮੌਜੂਦਾ ਚੈਂਪੀਅਨ ਬਾਂਗਲਾਦੇਸ਼ ਨੂੰ 3-0 ਨਾਲ ਹਰਾ ਕੇ ਚੈਂਪੀਅਨਸ਼ਿਪ ਦੇ ਗਰੁੱਪ ਬੀ ਵਿੱਚ ਸਿਖਰ 'ਤੇ ਥਾਂ ਬਣਾ ਲਈ। ਪਿਆਰੀ ਜਾਕਸ਼ਾ, ਲਿੰਡਾ ਕੌਮ ਅਤੇ ਮਾਲਵਿਕਾ ਪੀ ਨੇ 1-1 ਗੋਲ ਕੀਤਾ। ਭਾਰਤ ਹੁਣ ਬੁੱਧਵਾਰ ਨੂੰ ਸੈਮੀਫਾਈਨਲ ਵਿੱਚ ਗਰੁੱਪ ਏ ਦੇ ਰਨਰ ਅਪ ਭੂਟਾਨ ਖਿਲਾਫ਼ ਮੈਦਾਨ 'ਚ ਉਤਰੇਗਾ। ਦੂਜੇ ਪਾਸੇ ਬਾਂਗਲਾਦੇਸ਼ ਦੂਜੇ ਸੈਮੀਫਾਈਨਲ ਵਿੱਚ ਗਰੁੱਪ ਏ ਦੇ ਜੇਤੂ ਨੇਪਾਲ ਖਿਲਾਫ਼ ਖੇਡੇਗਾ। ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਲਾਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲ ਕੈਬਨਿਟ ਦਾ ਪਸਾਰ, 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ ਸਹਿਮਤੀ ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं अर्जुमंद अली खान। वज़ीर-ए-आज़म नरेंद्र मोदी और म्यांमार के सदर ऊ मिन आउं लाइन ने नई दिल्ली में दो तरफा बातचीत की है। भारत और ओमान के दरमियान जामे इक्तसादी साझेदारी समझौता नाफिज हो गया है। मगरबी बंगाल के वजीर आला शोभेंदु अधिकारी ने 35 नए वजीरों को शामिल करके काबीना में तौसी की है। मई के महीने में GST की मजमूई वसूलियाबी बढ़कर 1,94,000 करोड़ रुपये तक पहुंच गई, जिसमें बरामदात से होने वाली वसूलियाबी में इजाफे का अहम रोल है। PM स्वनिधि स्कीम को 6 साल मुकम्मल हो गए हैं। वजीर आजम नरेंद्र मोदी ने कहा है कि मस्कूरा स्कीम से रेहड़ी पटली वालों के लिए तरक्की के नए मौके दस्तियाब हुए हैं। अमरीका ने ईरान में रडार और ड्रोन कंट्रोल मराकज पर हमले किए हैं, जिससे मगरबी एशिया खत्ते में कशीदगी फिर से बढ़ गई है। और हांगकांग में 20 साल तक की उम्र के खिलाड़ियों की एशियाई एथलेटिक्स चैंपियनशिप में भारत ने सोने के 10 तमगों समेत 19 तमगे जीते हैं। अब खबरें तफसील से। वज़ीर-ए-आज़म नरेंद्र मोदी और म्यांमार के सदर ऊ मिन आउं लाइन ने नई दिल्ली में दो तरफा बातचीत की है। इस बातचीत का मकसद दोनों मुल्कों के दरमियान तारीखी और तहजीबी राबतों को मजीद मुस्तहकम करना है। भारत और म्यांमार के दरमियान वसीतर शोबों में अच्छे ताल्लुकात हैं, जिनमें सिक्योरिटी और कनेक्टिविटी शामिल हैं। कौमी सलामती के मुशीर अजीत डोभाल ने कल शाम नई दिल्ली में म्यांमार के सदर से मुलाकात की थी।

0: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए, देखते आए, अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: साइबर फ्रॉड या धोखाधड़ी की जानकारी लई 1930 हेल्पलाइन नंबर डायल करो जां www.cybercrime.gov.in ते शिकायत दर्ज करवाओ।
3: ਹਾਂਜੀ ਵੀਰੋ, ਖਬਰਾਂ ਦੇ ਪ੍ਰਸਾਰਣ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ, ਰਾਂਝਣਾ ਫਿਲਮ ਦੇ ਵਿੱਚ ਲਿਆ, ਜਸਵਿੰਦਰ ਸਿੰਘ ਅਤੇ ਸ਼ਿਰਾਜ ਉੱਪਲ ਦੀਆਂ ਆਵਾਜ਼ਾਂ ਦੇ ਵਿੱਚ।

ਸੋਨਿਆ ਰਮਜ਼ਾ ਤੇਰੀਆਂ ਗਾਉਂਦਿਆਂ। ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਲੋਕ ਗੀਤ ਸੁਣ ਰਹੇ ਸੀ, ਅਤੇ ਆਓ ਹੁਣ ਅਗਲਾ ਲੋਕ ਗੀਤ ਸੁਣਦੇ ਹਾਂ। ਆਖ ਨੀ ਮਾਏ ਮੇਰਾ ਹਾਲ ਸਾਈਂ ਅੱਗੇ, ਆਖ ਨੀ ਮਾਏ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸਿੰਘ ਨੂੰ ਸੁਣ ਰਹੇ ਹੋ। ਆਓ ਹੁਣ ਇਹਨਾਂ ਦੀ ਆਵਾਜ਼ ਦੇ ਵਿੱਚ ਗਾਇਆ ਅਗਲਾ ਲੋਕ ਗੀਤ ਸੁਣਦੇ ਹਾਂ। ਪਤਨਾ ਅਤੇ ਮਿਲ ਮਾਈਆ, ਮੁੱਦ ਤਾਂ ਗੁਜ਼ਰ ਗਈਆਂ, ਤੇਰਾ ਦਿਲ ਲੈ ਕੇ ਸਿਲ ਮਾਈਆਂ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਖਵਿੰਦਰ ਸਿੰਘ ਦੇ ਗਾਏ ਲੋਕ ਗੀਤ ਸੁਣ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਪਹਿਲੀ ਸਭਾ ਦੇ ਪ੍ਰੋਗਰਾਮ ਹੁਣ ਖਤਮ ਹੁੰਦੇ ਨੇ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਤੁਹਾਡੀ ਸੇਵਾ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਨਮਸਕਾਰ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਇਨ ਦਰਮਿਆਨ ਨਵੀਂ ਦਿੱਲੀ ਵਿੱਚ ਦੁਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਏ। ਪੱਛਮੀ ਬੰਗਾਲ ਕੈਬਨਿਟ ਦਾ ਪ੍ਰਸਾਰ 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ਼ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਏ। ਲੁਧਿਆਣਾ ਦੇ ਆਰ ਕੇ ਰੋਡ 'ਤੇ ਸਥਿਤ ਰੈਂਚ ਅਤੇ ਔਜ਼ਾਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਵੇਗੀ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਮਈ ਨੂੰ ਕਰਾਇਆ ਜਾਣ ਵਾਲਾ ਕੀਰਤਨ ਦਰਬਾਰ ਖਰਾਬ ਮੌਸਮ ਕਾਰਨ ਭਲਕੇ 2 ਜੂਨ ਨੂੰ ਕਰਵਾਇਆ ਜਾਵੇਗਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾਗਾ ਗਾਗਾ ਖੇਤਰ ਵਿੱਚ 8.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਤਰ ਰੱਖਿਆ। ਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੇ ਸਾਫ਼ ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਏ।

ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DDSE ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ, ਤੁਹਾਡਾ ਹੀ ਆਪਣਾ ਪ੍ਰੋਗਰਾਮ ਜਿਸਦਾ ਨਾਂ ਹੈ ਚਿੱਠੀਆਂ ਮੀਠੀਆਂ। ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚ ਸਕਦੇ ਹੋ ਜੀ ਚਿੱਠੀਆਂ ਰਾਹੀਂ। ਇਸ ਪ੍ਰੋਗਰਾਮ ਦਾ ਪਤਾ ਜੋ ਹੈ ਦੱਸ ਦੇਣੇ ਜੀ, ਜ਼ਰੂਰ ਦੱਸਾਂਗੇ। ਫਿਲਹਾਲ ਉਸ ਤੋਂ ਪਹਿਲਾਂ ਇੱਕ ਗੀਤ ਹੋ ਜਾਏ। ਤੁਸੀਂ ਕੀ ਕਿਹਾ, ਐਡਰੈਸ ਦੱਸ ਦਿੱਤਾ ਜਾਵੇ? ਜੀ ਜ਼ਰੂਰ, ਐਡਰੈਸ ਦੱਸ ਦਿੰਦੇ ਹਾਂ ਜੀ। ਪ੍ਰੋਗਰਾਮ ਜੋ ਹੈ ਸ਼ੁਰੂਆਤ ਗੀਤ ਦੇ ਨਾਲ ਹੁੰਦੀ ਹੈ ਅਤੇ ਤੁਹਾਡੇ ਖਤ ਪੜ੍ਹੇ ਜਾਂਦੇ ਨੇ। ਇਸ ਪ੍ਰੋਗਰਾਮ ਦੀ ਜਾਣਕਾਰੀ ਇਹੀ ਹੈ ਕਿ ਖਤਾਂ ਦੇ ਰਾਹੀਂ ਤੁਸੀਂ ਆਪਣੇ ਨਾਂ ਸੁਣਦੇ ਹੋ ਅਤੇ ਆਪਣੇ ਗੀਤਾਂ ਨੂੰ ਵੀ ਸੁਣਦੇ ਹੋ। ਅਤੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਦੇ ਲਈ ਪੋਸਟਕਾਰਡ ਰਾਹੀਂ ਤੁਸੀਂ ਪਹੁੰਚ ਜਾਂਦੇ ਹੋ। ਅਤੇ ਇਸ ਪੋਸਟਕਾਰਡ ਦੇ ਐਡਰੈਸ ਵਾਲੇ ਪਾਸੇ ਤੁਸੀਂ ਲਿਖਣਾ ਹੈ ਜੀ ਇਸ ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ, ਮਾਰਫਿਸਟ੍ਰੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਦੇ ਦੂਜੇ ਪਾਸੇ ਤੁਸੀਂ ਆਪਣਾ ਨਾਂ ਅਤੇ ਆਪਣੀ ਜਗ੍ਹਾ ਦਾ ਨਾਂ ਲਿਖ ਕੇ ਭੇਜ ਦਿਓ। ਇਹ ਛੋਟਾ ਜਿਹਾ ਕੰਮ ਕਰਕੇ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਕੋਈ ਵੀ ਗੀਤ। ਫਿਲਹਾਲ ਛੋਟਾ ਜਿਹਾ ਗੀਤ ਜੋ ਹੈ ਤੁਹਾਡੇ ਵਾਸਤੇ ਐਮੀ ਵਿਰਕ ਦੀ ਆਵਾਜ਼ ਵਿੱਚ, ਮੈਂ ਤੁਹਾਡੇ ਦੋਸਤ ਕ੍ਰਿਤਿਕਾ ਕੌਸ਼ਲ।

ਵਾਹ ਜੀ ਵਾਹ, ਮਨਜੀਤ ਸ਼ੌਂਕੀ ਦੀ ਆਵਾਜ਼ ਵਿੱਚ ਗੀਤ ਹੁਣੇ ਹੁਣੇ ਤੁਸੀਂ ਸੁਣਿਆ। ਪੜ੍ਹ ਲੈਂਦੇ ਹਾਂ ਜੀ ਤੁਹਾਡੇ ਭੇਜੇ ਹੋਏ ਖਤ। ਚੱਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਜਿੰਦਲ ਪਰਿਵਾਰ।

ਵਾਹ ਜੀ ਵਾਹ, ਮਨਜੀਤ ਸ਼ੌਂਕੀ ਦੀ ਆਵਾਜ਼ ਵਿੱਚ ਗੀਤ ਹੁਣੇ ਹੁਣੇ ਤੁਸੀਂ ਸੁਣਿਆ। ਪੜ੍ਹ ਲੈਂਦੇ ਹਾਂ ਜੀ ਤੁਹਾਡੇ ਭੇਜੋ ਇੱਕ ਖਤ। ਚੱਕਲਾ ਬਾਜ਼ਾਰ ਸਮਾਣਾ ਤੋਂ ਲਿਖ ਰਹੇ ਨੇ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਜਿੰਦਲ ਪਰਿਵਾਰ। ਗਾਂਧੀ ਚੌਂਕ ਰੋਪੜ ਤੋਂ ਲਿਖ ਰਹੇ ਨੇ ਹਰਦੇਵ ਮਿੱਕਾ, ਬਲਵਿੰਦਰ ਬਿਰਕ, ਜਤੇਕ ਅਤੇ ਮਿੱਕਾ ਬਿਰਕ। ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੌਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੌਟ। ਮੋਰਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਕਿਰਨ ਠਾਕੁਰ ਅਤੇ ਸਾਰਾ ਪਰਿਵਾਰ। ਮਲੌਟ ਤੋਂ ਲਿਖ ਰਹੇ ਨੇ ਸ਼ਮਸ਼ੀਰ ਸਿੰਘ, ਜਸਵਿੰਦਰ ਕੌਰ, ਕਰਨਪ੍ਰੀਤ, ਮਨਪ੍ਰੀਤ ਅਤੇ ਨਾਲ ਇਹਨਾਂ ਦੇ ਤਰਨਵੀਰ। ਅਤੇ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ ਅਤੇ ਸੁਣਦੇ ਹਾਂ ਜੀ ਜੋਗਿੰਦਰ ਸਿੰਘਾਪੁਰੀਆ ਦੀ ਆਵਾਜ਼ ਵਿੱਚ ਮਾਇਆ।

ਅੱਜ ਤਾਂ ਪੱਕਾ ਬੁਲਾਉਣ ਵਾਲੇ ਨੇ ਹਿਚਕੀਆਂ ਲਾਤੀਆਂ ਹੋਣੀਆਂ ਜਿਹਨੂੰ ਯਾਦ ਕਰ ਰਿਹਾ। ਚਲੋ ਖੈਰ, ਬਹੁਤ ਹੀ ਖੂਬਸੂਰਤ ਗੀਤ ਹੁਣੇ ਹੁਣੇ ਤੁਸੀਂ ਸੁਣਿਆ, ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਪੜ੍ਹ ਲੈਂਦੇ ਹਾਂ ਜੀ ਤੁਹਾਡੇ ਭੇਜੋ ਇੱਕ ਖਤ। ਮਲੌਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ, ਰਮਨ, ਪਾਲ ਗਿੱਲ, ਗੁਰਦਿਆਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ, ਮਲਕੀਤ ਅਤੇ ਸਾਰਾ ਪਰਿਵਾਰ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਮੱਖੂ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਪਿੰਡ ਖੈਰਕਾ ਸਿਰਸਾ ਤੋਂ ਲਿਖ ਰਹੇ ਨੇ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਗੁੰਜਨ ਅਤੇ ਪ੍ਰੀਆ। ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਲਿਖ ਰਹੇ ਨੇ। ਮੋਹਲਾ ਫਤਿਹਗੜ੍ਹ ਲੁਧਿਆਣਾ ਤੋਂ ਲਿਖ ਰਹੇ ਨੇ ਵਿਨੋਦ ਪੁਰੀ, ਵੀ ਪੀ ਰੰਜੂ, ਅਸ਼ੋਕ, ਸੁਸ਼ੀਲ, ਬੀ ਕੇ ਪੁਰੀ, ਕੈਲਾਸ਼, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ, ਗੁੰਜਨ, ਲਾਲਸਾ, ਰਮਾ, ਕੁਨਾਲ, ਨਿਧੀ, ਹਰੀਸ਼, ਸਤੀਸ਼, ਰਕੇਸ਼, ਵਿਨੋਦ, ਪਾਲੀ, ਡੀ ਸੀ ਅਰੁਣ, ਨੇਹਾ, ਏਕਤਾ, ਸ਼ਮੀ, ਬੋਧੀ, ਸੁਨੀਲ, ਵੀ ਕੇ ਪੁਰੀ, ਆਰ ਐਸ ਪੁਰੀ, ਲਾਲ ਚੰਦ ਅਤੇ ਸਾਰਾ ਪਰਿਵਾਰ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਤਲਵੰਡੀ ਸਾਬੋ ਤੋਂ ਲਿਖ ਰਹੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ, ਮਹਿੰਦਰ ਪੱਟੀ ਅਤੇ ਸਾਰਾ ਪਰਿਵਾਰ। ਇਹਨਾਂ ਸਾਰਿਆਂ ਨੂੰ ਸੁਣਾ ਰਹੇ ਜੀ ਸੁਖਬੀਰ ਰਾਣਾ ਦੀ ਆਵਾਜ਼ ਵਿੱਚ ਪਸੰਦ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਜੀ ਬਿਲਕੁਲ, ਇਸ ਟਾਈਮ ਤਾਂ ਗੱਲ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਬੜੇ ਦਿਨ ਹੋ ਗਏ ਮੈਂ ਕੋਈ ਚੁਟਕਲਾ ਨਹੀਂ ਸੁਣਾਇਆ ਜੋ ਚੁਟਕਿਆਂ ਵਿੱਚ ਤੁਹਾਨੂੰ ਹੱਸਾ ਸਕੇ। ਚਲੋ ਮੈਂ ਇਹ ਵੀ ਸੋਚ ਰਹੀ ਸੀ ਕਿ ਕੋਈ ਟਿਪ ਦੇ ਦੇਵਾਂ ਜਾਂ ਫਿਰ ਚੁਟਕਲਾ ਸੁਣਾ ਦਾਂ। ਬਈ ਟਿਪ ਤਾਂ ਹਰ ਰੋਜ਼ ਕੋਈ ਨਾ ਕੋਈ ਦਿੰਦਾ ਹੋਏਗਾ ਅਤੇ ਚੁਟਕਲਾ ਸੁਣਾਉਂਦਾ, ਦੱਸਿਓ ਜ਼ਰੂਰ। ਅਤੇ ਚਲੋ ਚੁਟਕਲੇ ਦੀ ਯਾਦ ਆ ਗਈ ਹੈ ਅਤੇ ਮੈਨੂੰ ਵੀ ਇੱਕ ਚੁਟਕਲਾ ਯਾਦ ਆ ਗਿਆ। ਇੱਕ ਵਾਰ ਕੀ ਹੁੰਦਾ, ਹਰ ਰੋਜ਼ ਹੀ ਹੁੰਦਾ ਇਹ ਕਿੱਸਾ, ਸੁਣਿਓ ਧਿਆਨ ਨਾਲ, ਤੁਹਾਡੇ ਘਰ ਵੀ ਹੁੰਦਾ ਹੋਏਗਾ। ਕੀ ਹੁੰਦਾ ਜੀ, ਪਤਨੀ ਗੁੱਸੇ 'ਚ ਕਹਿੰਦੀ ਹੈ ਜੀ, ਮੈਂ ਚਲੀ ਆਪਣੇ ਪੇਕੇ, ਅੱਜ ਤੋਂ ਬਾਅਦ ਕਦੇ ਵਾਪਿਸ ਨਹੀਂ ਆਉਣਾ ਮੈਂ। ਪਤੀ ਕਹਿੰਦਾ, ਬਸ ਚੜਾ ਕੇ ਆਵਾਂ ਫਿਰ, ਹਜੇ ਰੁਕ ਜਾਓ, ਅੱਗੇ ਕੀ ਹੁੰਦਾ। ਪਤਨੀ ਕਹਿੰਦੀ, ਬਸ ਆਹੀ ਤਾਂ ਤੁਹਾਡੀਆਂ ਜੋ ਮਿੱਠੀਆਂ ਗੱਲਾਂ ਨਾ ਮੈਨੂੰ ਜਿਉਣ ਨਹੀਂ ਦਿੰਦੀਆਂ। ਜੀ ਬਿਲਕੁਲ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਜੋ ਹੈ ਸਮਾਂ ਵੀ ਹੋ ਚੁੱਕਿਆ, 3:36 ਅਤੇ 57 ਸੈਕਿੰਡ ਹੋ ਚੁੱਕੇ ਨੇ। ਫਿਲਹਾਲ ਬਹੁਤ ਸਮਾਂ ਬਾਕੀ ਹੈ। ਕੋਟਲੀ ਕਲਾਂ ਪੰਜਾਬ ਤੋਂ ਚਿੱਠੀ ਪਹੁੰਚ ਚੁੱਕੀ ਹੈ। ਲਿਖ ਰਹੇ ਨੇ ਯਾਦਵਿੰਦਰ ਸਿੰਘ, ਸੁਖਮੰਦਰ ਸਿੰਘ, ਰਵਿੰਦਰ, ਮਨਜੀਤ ਅਤੇ ਗੁਰਜੋਤ ਅਤੇ ਸਾਰਾ ਪਰਿਵਾਰ। ਤੁਸੀਂ ਭਾਵੇਂ ਸਾਰਾ ਪਰਿਵਾਰ ਨਾ ਲਿਖੋ, ਪਰ ਮੈਂ ਜ਼ਰੂਰ ਕਹਿ ਦਿੰਦੀ ਹਾਂ ਕਿਉਂਕਿ ਸਾਰੇ ਪਰਿਵਾਰ ਵਿੱਚ ਨਾ ਸਾਰੇ ਆ ਜਾਂਦੇ ਆ। ਫਰੈਂਡਸ ਕਲੋਨੀ ਕਰਨਾਲ ਤੋਂ ਲਿਖ ਰਹੇ ਨੇ ਗੁਰਵਿੰਦਰ ਸਿੰਘ ਪਾਂਧਾ, ਇੰਦਰਜੋਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਮੁਕਤਸਰ ਤੋਂ ਲਿਖ ਰਹੇ ਨੇ ਬਾਬੂ ਸਿੰਘ ਦਿਮਾਨ, ਬਲਜਿੰਦਰ ਕੌਰ, ਰਵਨੀਤ, ਨਿਸ਼ੂ ਅਤੇ ਭੁਪਿੰਦਰ ਕੋਈ ਵੀ ਗੀਤ ਲਿਖਿਆ ਜੀ ਇਹਨਾਂ ਨੇ। ਕੋਈ ਵੀ ਗੀਤ ਸਭ ਤੋਂ ਪਹਿਲਾਂ ਲਿਖਤਾ, ਲਿਖ ਰਹੇ ਨੇ ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਅਤੇ ਸਾਰਾ ਪਰਿਵਾਰ। ਸ਼੍ਰੀ ਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼

ਬਸ ਤੇ ਚੜਾਉਣ ਦੀ ਗੱਲ ਜਿੱਦਾਂ ਹੀ ਹਸਬੈਂਡ ਨੇ ਕੀਤੀ ਹੈ ਅਤੇ ਆਪ ਹੀ ਇਹ ਗਾਣਾ ਨਿਕਲ ਕੇ ਬਾਹਰ ਆ ਗਿਆ, ਮੈਨੂੰ ਚੇਤੇ ਆ ਗਿਆ ਇਸ ਗਾਣੇ ਦਾ। ਫਿਲਹਾਲ ਹੁਣ ਚੇਤੇ ਆ ਗਿਆ ਜੀ, ਤੁਹਾਡੀ ਚਿੱਠੀਆਂ ਪੜ੍ਹਨੀਆਂ ਨੇ। ਲਿਖ ਰਹੇ ਨੇ ਕੁਲਦੀਪ ਕੁਮਾਰ, ਸੁਮਿਤ ਕੁਮਾਰ, ਵਿਸ਼ਾਲ, ਕਵਿਤਾ ਪੇਨ ਕੁੜਿਆਣਾ ਤੋਂ ਲਿਖ ਰਹੇ ਨੇ, ਅਤੇ ਦੋਸਤ ਦਾ ਨਾਂ ਵੀ ਲਿਖਿਆ ਹੈ ਬਲਤੇਜ। ਪਿੰਡ ਕੁੜਿਆਣਾ ਤੋਂ ਹੀ ਦੀਪਾ ਸੇਠ, ਵਿਸ਼ਾਲ, ਰਜਿੰਦਰ ਸ਼ਰਮਾ, ਸੋਹਨ ਲਾਲ, ਰੁੜ ਸਿੰਘ ਅਤੇ ਰਮਨ ਵਰਮਾ ਅਤੇ ਸਾਰਾ ਪਰਿਵਾਰ। ਪਿੰਡ ਕੈਰੂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਲਿਖ ਰਹੇ ਨੇ ਗੁਰਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਡੱਬ ਵਾਲੀ ਹਰਿਆਣਾ ਤੋਂ ਲਿਖ ਰਹੇ ਨੇ ਜੇ ਕੇ ਬੁਕਾਲੀਆ, ਸੁਨੀਤਾ, ਸੰਜੇ, ਅਨਿਲ, ਮੀਨੂ ਅਤੇ ਸਾਰਾ ਪਰਿਵਾਰ। ਪਿੰਡ ਆਜ਼ਮ ਵਾਲਾ, ਤਹਿਸੀਲ ਫਾਜ਼ਿਲਕਾ ਤੋਂ ਸੋਹਨ ਸਿੰਘ ਬੂਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ ਅਤੇ ਦਾਦੀ ਜਸਵੰਤ ਕੌਰ। ਪਿੰਡ ਕੁੜਾਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਵਿੰਦਰ ਸਿੰਘ, ਪੋਤਾ ਗੁਰਸ਼ਬਦ, ਜੀਤ ਸਿੰਘ ਅਤੇ ਸਾਰਾ ਪਰਿਵਾਰ। ਅਤੇ ਸੁਣਦੇ ਹਾਂ ਜੀ ਹਰਸ਼ਦੀਪ ਦੀ ਆਵਾਜ਼ ਵਿੱਚ ਇੱਕ ਗੀਤ ਹੈ, ਮੇਰਾ ਫੇਵਰੇਟ ਵਾਲਾ ਗੀਤ ਹੈ, ਸੁਣਦੇ ਹਾਂ।

ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਨਾਲ ਇਹਨਾਂ ਦੇ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਰਾਇਣ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਿਖ ਰਹੇ ਨੇ ਡਾਕਟਰ ਬਨਵਾਰੀ ਜੈਪਾਲ, ਉਰਮਿਲਾ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ, ਵਿਕਰਮ ਅਤੇ ਸਾਰਾ ਪਰਿਵਾਰ। ਨਾਭਾ ਤੋਂ ਲਿਖ ਰਹੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਅਤੇ ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਹਾਂ ਜੀ ਤੁਹਾਨੂੰ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਪ੍ਰਭਗਿੱਲ ਦੀ ਆਵਾਜ਼ ਵਿੱਚ, ਪਿਆਰ ਤੇਰੇ ਦਾ ਅਸਰ ਹੈ ਜੀ। ਬਿਲਕੁਲ, ਇਸ ਪ੍ਰੋਗਰਾਮ ਦਾ ਅਸਰ ਜੀ ਬਹੁਤ ਹੀ ਖੂਬਸੂਰਤ ਹੈ, ਕਿਉਂਕਿ ਤੁਸੀਂ ਖਤਾਂ ਦੇ ਰਾਹੀਂ ਆਪਣਾ ਪਿਆਰ ਦਿਖਾਉਂਦੇ ਹੋ ਉਹਨੂੰ, ਖਤ ਨੂੰ, ਇੱਕ ਸਿੰਪਲ ਜਿਹੇ ਖਤ ਨੂੰ ਇੰਨਾ ਸਜਾ ਕੇ ਤੁਸੀਂ ਭੇਜਦੇ ਹੋ, ਯਾਨੀ ਕਿ ਸਮਾਂ ਕੱਢਦੇ ਹੋ ਇਸ ਪ੍ਰੋਗਰਾਮ ਦੇ ਲਈ, ਸੁਣਦੇ ਵੀ ਹੋ ਅਤੇ ਚਿੱਠੀਆਂ ਲਿਖਣ ਦੇ ਲਈ ਇੰਨਾ ਸਮਾਂ ਕੱਢ ਲੈਂਦੇ ਹੋ ਕਈ ਵਾਰ ਕਿ ਤੁਸੀਂ ਇੱਕ ਵਾਰ 'ਚ 10-10 ਖਤ ਇੱਕੋ ਵਾਰ ਭੇਜ ਦਿੰਦੇ ਹੋ। ਇੱਦਾਂ ਨਾ ਕਰਿਆ ਕਰੋ, ਸਾਨੂੰ ਜੋ ਹੈ ਖਤਾਂ ਨੂੰ ਪੜ੍ਹਨ 'ਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ, ਅਤੇ ਵਾਰ ਵਾਰ ਉਹੀ ਜੋ ਹੈ ਖਤ ਸਾਨੂੰ ਮਿਲਦੇ ਨੇ ਜਦ ਤੁਸੀਂ ਖਤ ਸਾਰੇ ਭੇਜਦੇ ਹੋ। ਅਤੇ ਸਾਰਿਆਂ ਤੋਂ ਗੁਜ਼ਾਰਿਸ਼ ਹੈ ਕਿ ਇੱਕੋ ਵਾਰੀ 'ਚ ਇੱਕ ਹੀ ਖਤ ਭੇਜਿਆ ਕਰੋ। ਅਤੇ ਖਤ ਭੇਜਣ ਦਾ ਕਿਸੇ ਦੀ ਆਵਾਜ਼ ਆਈ ਹੈ ਕਿ ਪਤਾ ਨੋਟ ਕਰਾ ਦਿਉ ਜੀ। ਬਿਲਕੁਲ, ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨਕੋਡ 1440001। ਅਤੇ ਦੂਜੇ ਪਾਸੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ ਭਾਈ। ਛੋਟਾ ਜਿਹਾ ਕੰਮ ਕਰਨਾ, ਉਸ ਤੋਂ ਬਾਅਦ ਆਪਾਂ ਤੁਹਾਡਾ ਜੋ ਹੈ ਨਾਂ ਪੜ੍ਹਾਂਗੇ, ਦੋਸਤਾਂ ਦਾ ਨਾਂ ਪੜ੍ਹਾਂਗੇ, ਅਤੇ ਤੁਹਾਡੇ ਭੇਜੇ ਹੋਏ ਜੋ ਗੀਤ ਨੇ ਉਹ ਵੀ ਜੋ ਹੈ ਪਲੇ ਕਰਾਂਗੇ। ਇਹ ਛੋਟੇ ਜਿਹੇ ਕੰਮ ਕਰ ਕਰਕੇ ਤੁਸੀਂ ਜੋ ਹੈ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ ਰੋਜ਼ ਦੇ ਰੋਜ਼। ਅਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਿਹਾ ਕਰੋ ਕਿ ਦੁਪਹਿਰ ਦੇ 3-4 ਜੋ ਹੈ ਪ੍ਰੋਗਰਾਮ ਆਉਂਦਾ ਜੀ ਡੀ ਟੀ ਐੱਸ ਦੀ ਪੰਜਾਬੀ ਪ੍ਰਸਾਰਣ ਸੇਵਾ 'ਤੇ ਚਿੱਠੀਆਂ ਮਿੱਠੀਆਂ। ਅਤੇ ਮੈਂ ਜੀ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ, ਅਤੇ ਸੁਣਦੇ ਹਾਂ ਜੀ ਇਸ ਗੀਤ ਨੂੰ ਪ੍ਰਭਗਿੱਲ ਦੀ ਆਵਾਜ਼ ਵਿੱਚ।

ਬਹੁਤ ਹੀ ਖੂਬਸੂਰਤ ਗੀਤ ਹੁਣੇ ਹੁਣੇ ਤੁਸੀਂ ਸੁਣਿਆ ਜੀ ਪ੍ਰਭ ਗਿੱਲ ਦੀ ਆਵਾਜ਼ ਵਿੱਚ। ਅਤੇ ਇੱਕ ਗੱਲ ਨਾ ਮੈਨੂੰ ਸਮਝ ਨਹੀਂ ਆ ਰਹੀ ਕਿ ਦੱਸਾਂ ਕਿ ਨਾ ਦੱਸਾਂ। ਮੈਂ ਸੋਚ ਰਹੀ ਸੀ ਕਿ ਇਹ ਗੱਲ ਮੇਰੇ ਨਾਲ ਵੀ ਹੋਈ ਸੀ, ਹੈ ਨਾ, ਅਤੇ ਤੁਹਾਡੇ ਨਾਲ ਵੀ ਹੁੰਦੀ ਹੋਏਗੀ। ਤੁਸੀਂ ਸੋਚਦੇ ਹੋਗੇ ਕਿ ਅਸੀਂ ਕੀ ਕਰ ਰਹੇ ਹਾਂ, ਹੈ ਨਾ, ਕਿਸੇ ਹੋਰ ਦੇ ਲਈ। ਚਲੋ ਖੈਰ, ਜੋ ਸੀਕਰੇਟ ਇੰਨਾ ਬਣਾਇਆ ਹੋਇਆ ਦੱਸ ਦਿੰਦੀ ਹਾਂ। ਜਦੋਂ ਕੁੜੀਆਂ, ਈਵਨ ਕਿ ਮੈਂ ਵੀ, ਵਿਆਹੀਆਂ ਨਹੀਂ ਸੀ, ਹੈ ਨਾ, ਵਿਆਹ ਨਹੀਂ ਹੋਇਆ ਸੀ, ਤਾਂ ਉਦੋਂ ਆਪਾਂ, ਮਤਲਬ ਇਹ ਜੋ ਹੈ ਨਾ ਗੱਲ, ਚੰਦਰਮਾ ਵੱਲ ਬੜਾ ਹੀ ਰੋਸ਼ ਪ੍ਰਗਟ ਕਰ ਰਿਹਾ ਮੈਨੂੰ। ਮੈਨੂੰ ਇੰਨਾ ਗੁੱਸੇ 'ਚ ਲੱਗ ਰਿਹਾ ਚੰਦਰਮਾ। ਤੁਸੀਂ ਸੋਚ ਰਹੇ ਹੋ ਕਿਹੜੀ ਗੱਲ ਸੁਣਾ ਰਹੀ ਸੀ, ਕੰਨ ਖੁੱਲ੍ਹ ਗਏ ਨਾ ਤੁਹਾਡੇ, ਖੁੱਲ੍ਹਣੇ ਚਾਹੀਦੇ ਇੱਦਾਂ ਹੀ। ਜਦ ਤੁਹਾਡੇ ਨਾਂ ਜਾਂ ਕਿਸੇ ਹੋਰ ਦੇ ਨਾਂ ਵੀ ਸੁਣੇ ਜਾਂਦੇ ਨੇ ਨਾ, ਪੜ੍ਹੇ ਜਾਂਦੇ ਨੇ, ਉਦੋਂ ਵੀ ਜੋ ਹੈ ਕੰਨ ਖੁੱਲ੍ਹੇ ਹੋਣੇ ਚਾਹੀਦੇ ਨੇ। ਅਤੇ ਜਦ ਇੱਕ ਕੁੜੀ ਵਿਆਹੀ ਨਹੀਂ ਹੁੰਦੀ, ਉਦੋਂ ਚੰਨ ਨੂੰ ਮਾਹੀ ਕਹਿਣਗੀਆਂ, ਅਤੇ ਜਦੋਂ ਵਿਆਹੀਆਂ ਜਾਂਦੀਆਂ ਨੇ ਉਦੋਂ ਜਵਾਕਾਂ ਨੂੰ ਕਹਿਣਗੀਆਂ, ਉਹ ਦੇਖ ਚੰਨ ਮਾਮਾ, ਚੰਦ ਮਾਮਾ ਨਿਕਲਿਆ। ਬਈ ਚੰਦ ਮਾਮਾ ਜੀ ਕਹਿੰਦੇ ਨੇ ਹੁਣ ਘੱਟੋ ਘੱਟ ਰਿਸ਼ਤਾ ਤਾਂ ਇੱਕ ਰੱਖਣ, ਸਾਡੀ ਵੀ ਬ੍ਰਹਿਮੰਡ 'ਚ ਕੋਈ ਇੱਜ਼ਤ ਹੈ ਕਿ ਨਹੀਂ ਹੈ। ਦੇਖੋ ਜ਼ਰਾ, ਬੜੇ ਹਾਸੇ ਆ ਰਹੇ ਨੇ ਤੁਹਾਨੂੰ, ਹੈ ਨਾ, ਇੱਦਾਂ ਹੱਸਣਾ ਚਾਹੀਦਾ, ਨਹੀਂ ਹੱਸਣਾ ਚਾਹੀਦਾ ਨਾ। ਚਲੋ ਖੈਰ, ਹੱਸ ਵੀ ਲਿਆ ਤਾਂ ਕੋਈ ਚੰਗੀ ਗੱਲ ਹੈ ਕਿ ਤੁਹਾਡਾ ਖੂਨ ਵੱਧ ਗਿਆ ਥੋੜ੍ਹਾ ਜਿਹਾ, 0.1 ਜੋ ਹੈ ਖੂਨ ਵੱਧ ਗਿਆ ਹੈ। ਅਤੇ ਜੋ ਗੀਤ ਲਾ ਰਹੀਆਂ ਉਸਦੇ ਨਾਲ ਵੀ ਨੱਚ ਲਓਗੇ ਨਾ, ਤਾਂ ਇਹੀ ਹੁੰਦਾ ਹੈ ਜੀ, ਜੇ ਤੁਹਾਡਾ ਭਾਰ ਵੱਧ ਵੀ ਰਿਹਾ ਜਾਂ ਤੁਹਾਨੂੰ ਲੱਗ ਰਿਹਾ ਬੜਾ ਹੀ ਭਾਰਾ ਭਾਰਾ ਲੱਗ ਰਿਹਾ, ਅਤੇ ਡਾਂਸ ਵੀ ਕਰ ਲਓਗੇ ਨਾ, ਨੱਚ ਲਓਗੇ ਨਾ, ਅਤੇ 0.5 ਤੁਹਾਡਾ ਭਾਰ ਘੱਟ ਜਾਂਦਾ। ਹੁਣ ਤੁਸੀਂ ਦੇਖ ਲਓ ਕਿੰਨੇ ਘੰਟੇ ਤੁਸੀਂ ਨੱਚ ਕੇ ਆਪਣਾ ਭਾਰ ਘਟਾ ਸਕਦੇ ਹੋ। ਠੀਕ ਹੈ, ਫਾਸਟ ਫੂਡ ਬਹੁਤ ਜ਼ਿਆਦਾ ਖਾ ਰਹੇ ਨੇ ਆਪਾਂ, ਬਹੁਤ ਕੁਝ ਹੋ ਰਿਹਾ, ਪਰ ਦੇਖਿਆ ਜਾਵੇ ਤਾਂ ਇਹ ਸਭ ਕੁਝ ਸਾਡੇ ਖਾਣ ਪੀਣ ਦਾ ਨਤੀਜਾ ਹੈ। ਜੇ ਤੁਸੀਂ ਖਾਣ ਪੀਣ ਬਹੁਤ ਹੀ ਵਧੀਆ ਰੱਖਦੇ ਹੋ ਨਾ, ਤਾਂ ਤੁਸੀਂ ਇਸ ਲਈ ਮੈਂਟਰੀ ਮੈਂ ਰਹਿੰਦੇ ਹੋ, ਤੁਹਾਡਾ ਜੋ ਹੈਲਥ ਹੈ ਉਹ ਵੀ ਵਧੀਆ ਰਹਿੰਦੀ ਹੈ। ਫਿਲਹਾਲ ਕਹਿਣ ਦਾ ਮਤਲਬ ਹੈ ਕਿ ਸਾਡਾ ਜੋ ਮੂੰਹ ਹੈ ਨਾ, ਉਹ ਬਹੁਤ ਹੀ ਜ਼ਿਆਦਾ ਸਵਾਦਲੀ ਚੀਜ਼ਾਂ ਨੂੰ ਖਾਣ ਦੇ ਲਈ ਉਤਾਵਲਾ ਰਹਿੰਦਾ ਹੈ, ਅਤੇ ਉਹ ਉਤਾਵਲਾਪਣ ਥੋੜ੍ਹਾ ਜਿਹਾ ਕੰਟਰੋਲ ਰੱਖੋਗੇ ਨਾ, ਤਾਂ ਤੁਸੀਂ ਬਹੁਤ ਹੀ ਵਧੀਆ ਜ਼ਿੰਦਗੀ ਜੀ ਸਕਦੇ ਹੋ। ਫਿਲਹਾਲ ਤੁਹਾਡੇ ਜੋ ਨਾਂ ਨੇ ਨਾ, ਜੋ ਖਤਾਂ ਰਾਹੀਂ ਸਾਡੇ ਕੋਲ ਪਹੁੰਚੇ ਹੋਏ ਨੇ, ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਗੁਰਮੀਤ ਸਿੰਘ ਮੀਤਾ, ਲਿਖ ਰਹੇ ਨੇ ਨਵੀਂ ਦਿੱਲੀ ਤੋਂ, ਇਹਨਾਂ ਨੇ ਜੋ ਹੈ ਖਤ ਭੇਜਿਆ। ਅਤੇ ਅਗਲਾ ਖਤ ਆਇਆ ਜੀ, ਲਿਖ ਰਹੇ ਨੇ ਜਨਕਪੁਰੀ ਸਹਾਰਨਪੁਰ ਤੋਂ, ਜੌਨ ਡਿਕ੍ਰੈਸਟਰੋ, ਜਰੋਜ਼ੀ, ਪਰਲ ਅਤੇ ਵਿਲੀਸ, ਨਾਂ ਕਿੰਨੇ ਪਿਆਰੇ ਨੇ ਇਹਨਾਂ ਦੇ। ਲਿਖ ਰਹੇ ਨੇ ਜ਼ਿਲ੍ਹਾ ਮੁਰਾਦਾਬਾਦ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਕਾਜਲ, ਮਾਨਵੀ, ਲਕਸ਼ੇ, ਮੋਹਿਨੀ ਅਤੇ ਬਲਵੀਰ। ਅਤੇ ਲਓ ਜੀ, ਪਿੰਡ ਮਹਿਸ ਤੋਂ ਲਿਖ ਰਹੇ ਨੇ ਹਰਜੀਤ, ਪਰਿਵਾਰਕ, ਸੁਨੈਨਾ ਅਤੇ ਸਾਰਾ ਪਰਿਵਾਰ। ਅਤੇ ਸੁਣਾ ਰਹੇ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ ਹੈ, ਸੁਣਦਿਆਂ ਇਸ ਗੀਤ ਨੂੰ। ਪਰ ਹਾਂ, ਇਸ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ, ਆਪਣਾ ਟੇਸ ਦਾ ਖਿਆਲ ਰੱਖਣਾ, ਫਿਰ ਹੋਰ ਕਿਸੇ ਸਫ਼ਰ 'ਤੇ ਰੂਬਰੂ ਹੋਵਾਂਗੇ। ਇਸ ਤੋਂ ਬਾਅਦ ਤੁਸੀਂ ਠੀਕ 4 ਵਜੇ ਸੁਣੋਗੇ ਪ੍ਰੋਗਰਾਮ ਪ੍ਰਾਇਮਰੀ ਚੈਨਲ ਤੋਂ।

ਨਮਸਕਾਰ, ਮੇਰੇ ਵੇਬ 343.6 MHz 73 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4 ਵੱਜ ਰਹੇ ਨੇ। ਸਾਡੀ ਅੱਜ ਦੀ ਦੂਜੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਸਭਾ ਦੇ ਸ਼ੁਰੂ ਵਿੱਚ ਪੇਸ਼ ਨੇ ਹੁਣ ਤੱਕ ਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਓ ਮਿਨ ਆਓ ਲਾਈਨ ਦਰਮਿਆਨ ਨਵੀਂ ਦਿੱਲੀ ਵਿੱਚ ਦਵੱਲੀ ਗੱਲਬਾਤ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ 'ਚ ਹੋਣ ਵਾਲੀਆਂ ਚੋਣਾਂ ਵਾਸਤੇ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤਾ ਗਿਆ ਏ। ਪੱਛਮੀ ਬੰਗਾਲ ਕੈਬਨਿਟ ਦਾ ਪਸਾਰ 35 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਸੁਪਰੀਮ ਕੋਰਟ ਵਿੱਚ 5 ਨਵੇਂ ਜੱਜਾਂ ਦੀ ਨਿਯੁਕਤੀ, ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋਈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਲੁਧਿਆਣਾ ਦੇ ਆਰ ਕੇ ਰੋਡ 'ਤੇ ਸਥਿਤ ਰੈਂਚ ਅਤੇ ਔਜ਼ਾਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਿੱਚ 3 ਲੋਕਾਂ ਦੀ ਮੌਤ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਅੱਜ ਫਤਿਹਗੜ੍ਹ ਚੂੜੀਆ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਵੇਗੀ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 30 ਮਈ ਨੂੰ ਕਰਾਇਆ ਜਾਣ ਵਾਲਾ ਕੀਰਤਨ ਦਰਬਾਰ ਖਰਾਬ ਮੌਸਮ ਕਾਰਨ ਭਲਕੇ 2 ਜੂਨ ਨੂੰ ਕਰਵਾਇਆ ਜਾਵੇਗਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਅਤੇ ਫੁੱਟਬਾਲ ਵਿੱਚ ਭਾਰਤ ਔਰਤਾਂ ਦੀ SAFF ਚੈਂਪੀਅਨਸ਼ਿਪ 2026 ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ ਹੈ। ਇਹ ਸੀ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੀਡੀਆ ਵੇਵ 343.6 MHz 73 ਕਿਲੋਹਰਟਜ਼ 'ਤੇ। ਹੁਣ ਪੇਸ਼ੇ ਪ੍ਰੋਗਰਾਮ ਸਦਾਬਹਾਰ ਗੀਤ। ਸਦਾਬਹਾਰ ਗੀਤ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹਾਂਡਾ ਦੀ ਪਿਆਰ ਭਰੀ ਨਮਸਕਾਰ ਜੀ। ਦੋਸਤੋ, ਜ਼ਿੰਦਗੀ ਕਈ ਰੰਗਾਂ ਦੇ ਸੁਮੇਲ ਨਾਲ ਬਣਦੀ ਹੈ ਅਤੇ ਸਾਡੇ ਫਿਲਮ ਮੇਕਰਸ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਤਾਂ ਹੀ ਤਾਂ ਜ਼ਿੰਦਗੀ ਦਾ ਕੋਈ ਵੀ ਅਜਿਹਾ ਰੰਗ ਜਾਂ ਵਨਗੀ ਨਹੀਂ ਹੈ ਜਿਸ ਦੇ ਨਾਲ ਉਹ ਰੰਗੀਆਂ ਹੋਈਆਂ ਫਿਲਮਾਂ ਸਾਨੂੰ ਦੇਖਣ ਨੂੰ ਨਾ ਮਿਲਦੀਆਂ ਹੋਣ। ਅਤੇ ਸਾਡੇ ਗੀਤਕਾਰਾਂ ਨੇ ਤਾਂ ਵੀ ਕਮਾਲ ਹੀ ਕੀਤੀ ਹੋਈ ਹੈ। ਸਾਡਾ ਕੋਈ ਵੀ ਮੂਡ ਹੋਵੇ ਜਾਂ ਜ਼ਿੰਦਗੀ ਦਾ ਕੋਈ ਵੀ ਅਜਿਹਾ ਰੰਗ, ਉਸ ਦੇ ਨਾਲ ਮਿਲਦੇ ਜੁਲਦੇ ਗੀਤ ਸਾਨੂੰ ਇਹਨਾਂ ਫਿਲਮਾਂ ਦੇ ਵਿੱਚ ਅਕਸਰ ਦੇਖਣ ਨੂੰ ਅਤੇ ਸੁਣਨ ਨੂੰ ਮਿਲ ਹੀ ਜਾਂਦੇ ਨੇ। ਅਤੇ ਇਹਨਾਂ ਗੀਤਾਂ ਦੇ ਵਿੱਚ ਛੁਪੇ ਹੁੰਦੇ ਨੇ ਅਹਿਸਾਸ, ਜਾਂ ਕਹਿ ਲਈਏ ਕਿ ਸਾਡੇ ਅਹਿਸਾਸਾਂ ਦੇ ਨਾਲ ਜੁੜੇ ਹੋਏ ਨੇ ਗੀਤ। ਅਤੇ ਸਦਾਬਹਾਰ ਗੀਤਾਂ ਦੇ ਵਿੱਚ

ਅਸੀਂ ਅਜਿਹੇ ਗੀਤ ਹੀ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਹਾਂ, ਤੁਹਾਡੀ ਨਜ਼ਰ ਕਰਦੇ ਹਾਂ ਵੀ ਜਿਹਨਾਂ ਗੀਤਾਂ ਦੇ ਵਿੱਚ ਅਹਿਸਾਸ ਭਾਵੇਂ ਕਿਸੇ ਵੀ ਦੌਰ ਦੇ ਵਿਅਕਤੀ ਦੇ ਕਿਉਂ ਨਾ ਹੋਣ, ਗੀਤ ਤੁਹਾਨੂੰ ਅਕਸਰ ਜ਼ੁਬਾਨ ਦੇ ਉੱਤੇ ਉਹ ਹੀ ਆ ਹੀ ਜਾਂਦੇ ਨੇ, ਤੁਹਾਡੇ ਉਹ ਗੀਤ ਜਿਹੜੇ ਕਿ ਯਾਦਾਂ ਦੇ ਵਿੱਚ ਵਸੇ ਹੋਏ ਨੇ, ਜਾਂ ਫਿਰ ਇੰਝ ਕਹਿ ਲਈਏ ਕਿ ਯਾਦਾਂ ਉਹਨਾਂ ਗੀਤਾਂ ਦੇ ਨਾਲ ਬਣੀਆਂ ਹੋਈਆਂ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਮੁਕੇਸ਼ ਦੀ ਆਵਾਜ਼ ਦੇ ਵਿੱਚ ਗਾਏ ਹਿਮਾਲਿਆ ਕੀ ਗੋਦ ਮੇਂ ਫਿਲਮ ਦੇ ਵਿੱਚੋਂ ਲਏ ਇਸ ਗੀਤ ਦੇ ਨਾਲ, ਅਤੇ ਮੈਨੂੰ ਪਤਾ ਹੈ ਗੀਤ ਸੁਣ ਕੇ ਤੁਸੀਂ ਮੇਰੇ ਇਹਨਾਂ ਗੱਲਾਂ ਦੇ ਨਾਲ ਬਿਲਕੁਲ ਸਹਿਮਤ ਹੋ ਜਾਓਗੇ।

ਬਿਲਕੁਲ ਦੋਸਤੋ, ਸਾਡੇ ਗੀਤਕਾਰਾਂ ਨੇ ਹਰੇਕ ਮੂਡ ਦੇ ਲਈ ਗੀਤ ਲਿਖੇ ਨੇ, ਚਾਹੇ ਉਹ ਆਪਣੇ ਮਹਿਬੂਬ ਦੀ ਤਾਰੀਫ ਦੇ ਲਈ ਹੋਣ ਜਾਂ ਪਹਿਲੀ ਮੁਲਾਕਾਤ ਦੇ ਲਈ ਹੋਣ, ਜਾਂ ਫਿਰ ਆਪਣੇ ਮਹਿਬੂਬ ਦੇ ਨਾਲ ਬਿਤਾਏ ਉਹਨਾਂ ਪਹਿਲੇ ਪਲਾਂ ਨੂੰ ਯਾਦ ਕਰਨ ਦੇ ਲਈ, ਕਿਉਂ ਨਾ ਹੋਣ, ਤੁਹਾਨੂੰ ਆਪਣੇ ਹਰ ਇੱਕ ਹਸੀਨ ਪਲ ਦੇ ਲਈ ਕੋਈ ਨਾ ਕੋਈ ਗੀਤ ਮਿਲ ਹੀ ਜਾਂਦਾ ਹੈ। ਅਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਵੀ ਮਿਲਿਆ ਅਗਲਾ ਸਦਾਬਹਾਰ ਗੀਤ, ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਅਨਪੜ੍ਹ ਫਿਲਮ ਦੇ ਵਿੱਚੋਂ।

ਜੀ ਦੋਸਤੋ, ਜਦੋਂ ਮੁਹੱਬਤ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਨਾ ਹੁੰਦੀ ਤਾਂ ਉਹ ਫਿਰ ਨਿਗਾਹਾਂ ਦਾ ਰਸਤਾ ਬਣਾਉਂਦੀ ਹੈ। ਦੁਨੀਆ ਦੀ ਭੀੜ ਦੇ ਵਿੱਚ ਜਦ ਕੋਈ ਖਾਸ ਸਾਡੀ ਖਾਮੋਸ਼ੀ ਨੂੰ ਪੜ੍ਹ ਲੈਂਦਾ ਹੈ ਤਾਂ ਫਿਰ ਦਿਲ ਨੂੰ ਆਪਣੀ ਮੰਜ਼ਿਲ ਨਜ਼ਰ ਆਉਂਦੀ ਨਜ਼ਰ ਆ ਜਾਂਦੀ ਹੈ। ਅਤੇ ਇਹ ਵਾਲਾ ਗੀਤ ਜਿਹੜਾ ਤੁਸੀਂ ਸੁਣ ਰਹੇ ਸੀ, ਚੌਧਵੀ ਕਾ ਚਾਂਦ ਫਿਲਮ ਦੇ ਵਿੱਚੋਂ ਮੁਹੰਮਦ ਰਫ਼ੀ ਦੀ ਆਵਾਜ਼ ਦੇ ਵਿੱਚ ਇਹ ਗੀਤ, ਬਿਲਕੁਲ ਦੇਖੋ ਜਦੋਂ ਤਾਰੀਫ਼ ਦੇ ਲਈ ਕਹਿੰਦੇ ਸ਼ਬਦ ਘੱਟ ਪੈ ਜਾਂਦੇ ਨਾ, ਤਾਂ ਫਿਰ ਚੰਦ ਅਤੇ ਸਿਤਾਰਿਆਂ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਨਾਲ ਮਹਿਬੂਬ ਦੀ ਤੁਲਨਾ ਕੀਤੀ ਜਾਂਦੀ ਹੈ। ਅਤੇ ਅੱਜ ਵੀ ਜਦੋਂ ਮਹਿਬੂਬ ਦੀ ਤਾਰੀਫ਼ ਕਰਨੀ ਹੋਵੇ ਤਾਂ ਇਹ ਗੀਤ ਸਾਡੇ ਜ਼ਹਿਨ ਦੇ ਵਿੱਚ ਆ ਹੀ ਜਾਂਦਾ ਹੈ। ਅਤੇ ਹੁਣ ਅਗਲਾ ਪ੍ਰੋਗਰਾਮ ਦੇ ਵਿੱਚ ਜਿਹੜਾ ਗੀਤ ਤੁਹਾਨੂੰ ਸੁਣਾ ਰਹੇ ਹਾਂ ਨਾ, ਉਹ ਵੀ ਚਾਹੇ ਸਮੇਂ ਦਾ ਕੋਈ ਵੀ ਦੌਰ ਹੋਵੇ, ਇਹ ਗੀਤ ਸਾਡੇ ਜਿਹੜੇ ਆ ਉਹ ਯਾਦਾਂ ਦੇ ਵਿੱਚ ਵਸਿਆ ਹੁੰਦਾ ਹੈ ਅਤੇ ਕਿਸੇ ਨਾ ਕਿਸੇ ਯਾਦ ਦੇ ਨਾਲ ਜੁੜ ਕੇ ਸਾਨੂੰ ਯਾਦ ਆ ਹੀ ਜਾਂਦਾ ਹੈ। ਬਦਲੇਗਾ ਜ਼ਮਾਨਾ ਮਗਰ ਇਹ ਪਿਆਰ ਨਾ ਬਦਲੇਗਾ, ਆਂਖੋਂ ਮੇਂ ਜੋ ਬਸ ਗਿਆ ਹੈ ਵੋ ਸਾਇਆ ਨਾ ਬਦਲੇਗਾ, ਜਬ ਤੋ ਰਾਹੀ ਜ਼ਿੰਦਗੀ ਕੇ ਸਫ਼ਰ ਮੇਂ ਹਮ ਕਦਮ ਬਨ ਜਾਤੇ ਹੈ, ਤੋ ਧੂਪ ਹੋ ਜਾ ਛਾਓ, ਹਮਾਰਾ ਰਾਸਤਾ ਹਸੀਨ ਲਗਨੇ ਲਗਤਾ ਹੈ। ਤੋ ਆਓ ਇਸ ਸਦਾਬਹਾਰ ਗੀਤਾਂ ਦੀ ਮਹਿਫਿਲ ਨੂੰ ਪਿਆਰ ਦੇ ਇੱਕ ਅਨੋਖੇ ਰੰਗ ਦੇ ਵਿੱਚ ਸਰੋਬੋਰ ਕਰਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਗਾਈਡ ਫਿਲਮ ਦੇ ਵਿੱਚ ਚੱਲਿਆ, ਮੁਹੰਮਦ ਰਫ਼ੀ ਦੀ ਆਵਾਜ਼ ਦੇ ਵਿੱਚ ਗਾਇਆ।

ਜੀ ਦੋਸਤੋ, ਕੁਝ ਗੀਤ ਸਿਰਫ ਸੁਣੇ ਹੀ ਨਹੀਂ ਜਾਂਦੇ ਬਲਕਿ ਰੂਹ ਤੋਂ ਮਹਿਸੂਸ ਕੀਤੇ ਜਾਂਦੇ ਨੇ। ਜਦੋਂ ਸ਼ਾਇਰੀ ਅਤੇ ਸੰਗੀਤ ਦਾ ਅਜਿਹਾ ਮਿਲਨ ਹੋ ਜਾਵੇ ਜੋ ਵਕਤ ਨੂੰ ਠਹਿਰਾ ਦੇਵੇ ਤਾਂ ਇਤਿਹਾਸ ਬਣ ਜਾਂਦਾ ਹੈ। ਸਾਲ 1976 ਦੇ ਵਿੱਚ ਜਸ਼ ਚੋਪੜਾ ਜੀ ਦੀ ਫਿਲਮ ਕਭੀ ਕਭੀ 'ਤੇ ਵੀ ਇੱਕ ਅਜਿਹਾ ਹੀ ਗੀਤ ਹੈ, ਮਾਸਟਰ ਪੀਸ ਅਸੀਂ ਕਹਿ ਸਕਦੇ ਹਾਂ, ਜਿਸ ਨੇ ਮੁਹੱਬਤ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ। ਅਤੇ ਇਹ ਗੀਤ ਅੱਜ ਵੀ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਉਸੇ ਤਰ੍ਹਾਂ ਤਾਜ਼ਾ ਹੈ ਜਿਸ ਤਰ੍ਹਾਂ ਜਦੋਂ ਇਹ ਬਣਿਆ ਸੀ। ਉਸ ਵੇਲੇ ਇਸ ਨੇ ਆਪਣੀ ਇੱਕ ਅਲੱਗ ਪਛਾਣ ਬਣਾਈ ਸੀ।

ਜਦੋਂ ਦੋਸਤੋ ਇਹ ਦਿਲ ਹੈ ਨਾ, ਇਹ ਕਿਸੇ ਦੇ ਨਹੀਂ ਸੁਣਦਾ, ਨਾ ਉਮਰ ਦੀ ਸੀਮਾ ਨੂੰ ਦੇਖਦਾ ਹੈ, ਨਾ ਦੁਨੀਆ ਦੀਆਂ ਦੀਵਾਰਾਂ ਨੂੰ ਮੰਨਦਾ ਹੈ। ਜਦੋਂ ਇਸ ਨੂੰ ਧੜਕਣਾ ਹੁੰਦਾ ਹੈ ਤਾਂ ਬਸ ਫਿਰ ਧੜਕ ਹੀ ਜਾਂਦਾ ਹੈ, ਅਤੇ ਜਦੋਂ ਕਿਸੇ ਦੇ ਪਿਆਰ ਦੇ ਵਿੱਚ ਗ੍ਰਿਫਤਾਰ ਹੋ ਜਾਂਦਾ

ਹੈ ਤਾਂ ਇਨਸਾਨ ਲੱਖ ਕੋਸ਼ਿਸ਼ਾਂ ਕਰ ਲੇ ਖੁਦ 'ਤੇ ਕਾਬੂ ਨਹੀਂ ਰੱਖ ਪਾਉਂਦਾ। ਚਲੋ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ, ਜੂਲੀ ਫਿਲਮ ਦੇ ਵਿੱਚੋਂ ਲਿਆ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਜਿਹੜਾ ਕਿ ਅੱਜ ਵੀ ਤੁਹਾਡੇ ਅਤੇ ਸਾਡੇ ਪਿਆਰ ਦੇ ਇਜ਼ਹਾਰ ਨੂੰ ਕਰਨ ਦੇ ਲਈ ਹਮੇਸ਼ਾ ਸੁਣਿਆ ਅਤੇ ਗੁਣਗੁਣਾਇਆ ਜਾਂਦਾ ਹੈ।

ਦੋਸਤੋ ਕਹਿੰਦੇ ਆ ਕਿ ਮੁਹੱਬਤ ਦਾ ਰਸਤਾ ਕਦੇ ਵੀ ਆਸਾਨ ਨਹੀਂ ਹੁੰਦਾ। ਇਹ ਇੱਕ ਅਜਿਹੀ ਮਿੱਠੀ ਸਜ਼ਾ ਹੁੰਦੀ ਹੈ ਜਿਸ ਨੂੰ ਪਾਉਣ ਦੇ ਲਈ ਇਨਸਾਨ ਖੁਦ ਮਿੰਨਤਾਂ ਕਰਦਾ ਹੈ, ਅਤੇ ਜਦੋਂ ਪਿਆਰ ਦਾ ਥੋੜ੍ਹਾ ਜਿਹਾ ਜਨੂੰਨ ਅਤੇ ਥੋੜ੍ਹੀ ਜਿਹੀ ਤਕਰਾਰ ਮਿਲ ਜਾਏ ਤਾਂ ਮਾਹੌਲ ਆਪਣੇ ਆਪ ਸੁਰੀਲਾ ਹੋ ਜਾਂਦਾ। ਅਤੇ ਅੱਜ ਦੇ ਹੁਣ ਸਦਾਬਹਾਰ ਗੀਤਾਂ ਦੇ ਵਿੱਚ ਆਖਰੀ ਰੰਗ ਤੁਹਾਨੂੰ ਗੀਤਾਂ ਦਾ ਕਵਾਲੀ ਦੇ ਰੂਪ ਦੇ ਵਿੱਚ ਸੁਣਾ ਰਹੇ ਹਾਂ। ਹਸਤੇ ਜ਼ਖਮ ਫਿਲਮ ਦੇ ਵਿੱਚੋਂ ਲਈ ਮੁਹੰਮਦ ਰਫੀ, ਬਲਵੀਰ ਅਤੇ ਸਾਥੀਆਂ ਦੀ ਗਾਈ। ਆਓ ਹੁਣ ਕਵਾਲੀ ਸੁਣਦੇ ਹਾਂ।

ਜਦੋਂ ਤੱਕ ਕੁਝ ਗੀਤ ਵਕਤ ਦੇ ਦਾਇਰੇ ਤੋਂ ਆਜ਼ਾਦ ਹੁੰਦੇ ਨੇ ਉਹ ਸਾਲਾਂ ਪਹਿਲਾਂ ਵੀ ਦਿਲਾਂ ਨੂੰ ਧੜਕਾਉਂਦੇ ਸੀ ਅਤੇ ਅੱਜ ਵੀ ਉਸੇ ਤਰ੍ਹਾਂ ਉਹਨਾਂ ਦੇ ਵਿੱਚ ਮਿਠਾਸ ਅਤੇ ਆਪਣਾ ਰੰਗ ਜਿਹੜਾ ਆ ਉਸੇ ਤਰ੍ਹਾਂ ਬਣਿਆ ਹੋਇਆ। ਉਮੀਦ ਹੈ ਤੁਹਾਨੂੰ ਅੱਜ ਦੇ ਇਹਨਾਂ ਗੀਤਾਂ ਦਾ ਗੁਲਦਸਤਾ ਪਸੰਦ ਆਏਗਾ। ਹੁਣ ਮੈਨੂੰ ਪੂਜਾ ਹਾਂਡਾ ਨੂੰ ਅੱਜ ਦਾ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਤੁਸੀਂ ਸਾਰਿਆਂ ਨੇ ਰੱਖਣਾ ਆਪਣਾ ਖਿਆਲ। ਹੱਸਦੇ ਰਹੋ, ਵੱਸਦੇ ਰਹੋ, ਜ਼ਿੰਦਗੀ ਨੂੰ ਮਾਣਦੇ ਰਹੋ। ਜ਼ਿੰਦਗੀ ਜ਼ਿੰਦਾਬਾਦ।

ਹੁਣੇ ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ ਮੀਡੀਅਮ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, TRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਰਥਾਤ ਇਹ ਸਾਰਾ ਪਸਾਰਾ ਜਿਸਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤੇ ਇਸ ਸ੍ਰਿਸ਼ਟੀ ਦੇ ਪਸਾਰ ਕਰਨ ਵਾਲੇ ਦਾ ਅੰਤ ਵੀ ਨਹੀਂ ਲਖਿਆ ਜਾ ਸਕਦਾ। ਉਸ ਦੇ ਅੱਗੇ ਤਾਂ ਨਤਮਸਤਕ ਹੋਣਾ ਹੀ ਬਣਦਾ ਹੈ ਤੇ ਇਹੀ ਕਹਿਣਾ ਬਣਦਾ ਹੈ ਤੁਮਰਾ ਲਖਾ ਨ ਜਾਏ ਪਸਾਰਾ। ਸੁਣਦੇ ਹਾਂ ਸੁਖਜੀਤ ਸਿੰਘ ਹੋਰਾਂ ਪਾਸੋਂ ਇਹ ਵਾਰਤਾ।
1: ਸੰਸਾਰ ਅੰਦਰ ਅਨੇਕਾਂ ਧਰਮ ਹਨ। ਹਰੇਕ ਧਰਮ ਨੇ ਸ੍ਰਿਸ਼ਟੀ ਦੀ ਉਤਪਤੀ ਕਦੋਂ ਕਿਵੇਂ ਹੋਈ ਦੇ ਬਾਰੇ ਆਪਣੇ ਆਪਣੇ ਵਿਚਾਰ ਦਿੱਤੇ ਹਨ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਇਸ ਸੰਬੰਧ ਵਿੱਚ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਆਪ ਨੂੰ ਪ੍ਰਕਾਸ਼ਮਾਨ ਕੀਤਾ, ਫਿਰ ਪਰਮੇਸ਼ੁਰ ਨੇ ਹਵਾ ਪੈਦਾ ਕੀਤੀ, ਹਵਾ ਤੋਂ ਪਾਣੀ ਅਤੇ ਫਿਰ ਪਾਣੀ ਤੋਂ ਵੱਖ ਵੱਖ ਤਰ੍ਹਾਂ ਦੇ ਜੀਵ ਜੰਤੂਆਂ ਦੀ ਪੈਦਾਇਸ਼ ਆਰੰਭ ਹੋਈ। ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਅੱਜ ਤੋਂ ਲਗਭਗ 500 ਸਾਲ ਪਹਿਲਾਂ ਦਿੱਤੇ ਗਏ ਇਸ ਸਿਧਾਂਤ ਦੀ ਸੱਚਾਈ ਨੂੰ ਵਿਗਿਆਨ ਵੱਲੋਂ ਵੀ ਪ੍ਰਮਾਣਿਤ ਕਰ ਦਿੱਤਾ ਗਿਆ ਹੈ। ਪਹਿਲੇ ਪਾਤਸ਼ਾਹ ਦੇ ਪਾਵਨ ਬਚਨ ਹਨ, ਸਾਚੇ ਤੇ ਪਵਣਾ ਪਇਆ, ਪਵਣੈ ਤੇ ਜਲ ਹੋਏ, ਜਲ ਤੇ ਤਿਰ ਪਵਣ ਸਾਜਿਆ, ਘੱਟ ਘੱਟ ਜੋਤ ਸਮੋਏ। ਸ੍ਰਿਸ਼ਟੀ ਦਾ ਪਸਾਰਾ ਕਦੋਂ ਹੋਇਆ ਦੇ ਬਾਰੇ ਵਿੱਚ ਵੱਖ ਵੱਖ ਸਮੇਂ 'ਤੇ ਸਾਇੰਸਦਾਨਾਂ ਨੇ ਆਪੋ ਆਪਣੀਆਂ ਖੋਜਾਂ ਦੇ ਆਧਾਰ 'ਤੇ ਦੱਸਣ ਦਾ ਯਤਨ ਕੀਤਾ ਹੈ, ਪਰ ਇਸ ਸੰਬੰਧ ਵਿੱਚ ਸਾਇੰਸਦਾਨ ਇੱਕ ਮਤ ਨਹੀਂ ਹੋ ਸਕੇ। ਜੇ ਕੋਈ ਸ੍ਰਿਸ਼ਟੀ ਦੀ ਆਰੰਭਤਾ ਦੇ ਸਮੇਂ ਨੂੰ ਨਿਸ਼ਚਿਤ ਕਰਕੇ ਦੱਸਣ ਦਾ ਯਤਨ ਕਰਦਾ ਹੈ ਤਾਂ ਹੋਰ ਕੋਈ ਸਾਇੰਸਦਾਨ ਉਸ ਤੋਂ ਹੋਰ ਅੱਗੇ ਜਾ ਕੇ ਆਪਣੀ ਖੋਜ ਦੁਆਰਾ ਪਹਿਲੇ ਨੂੰ ਰੱਦ ਕਰਦੇ ਹੋਏ ਨਵੀਂ ਖੋਜ ਵਿੱਚ ਬਦਲ ਦਿੰਦਾ ਹੈ। ਇਸ ਸੰਬੰਧ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਵੇਖਦੇ ਹਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਬਾਣੀ ਜਪ ਵਿੱਚ ਹੀ ਸਪਸ਼ਟ ਕਰ ਦਿੰਦੇ ਹਨ ਕਿ ਜੇਕਰ ਸ੍ਰਿਸ਼ਟੀ ਦੀ ਆਰੰਭਤਾ ਦਾ ਸਮਾਂ ਸਹੀ ਰੂਪ ਵਿੱਚ ਲੱਭੇ ਜਾਣ ਯੋਗ ਹੁੰਦਾ ਤਾਂ ਹਿੰਦੂ, ਇਸਲਾਮ, ਈਸਾਈ, ਯੋਗ ਮਤ ਆਦਿ ਦੇ ਪਹਿਲਾਂ ਹੀ ਰਚੇ ਜਾ ਚੁੱਕੇ ਪੁਰਾਣ, ਕੁਰਾਨ, ਬਾਈਬਲ ਆਦਿਕ ਧਰਮ ਗ੍ਰੰਥਾਂ ਵਿੱਚ ਇਸ ਦਾ ਜ਼ਿਕਰ ਜ਼ਰੂਰ ਮਿਲ ਜਾਣਾ ਸੀ। ਗੁਰੂ ਸਾਹਿਬ ਤਾਂ ਬਿਨਾਂ ਕਿਸੇ ਐਸੇ ਵਾਦ ਵਿਵਾਦ ਵਿੱਚ ਪੈਣ ਦੇ ਸਪਸ਼ਟ ਕਰਦੇ ਹਨ ਕਿ ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ ਦੇ ਬਾਰੇ ਜੇ ਸੋਚਣ ਲੱਗੀਏ ਤਾਂ ਬਗੈਰ ਹੈਰਾਨੀ ਅਤੇ ਅਸਚਰਜਤਾ ਦੇ ਹੋਰ ਕੁਝ ਵੀ ਹੱਥ ਨਹੀਂ ਆਉਂਦਾ ਹੈ। ਇਹ ਸਮਾਂ ਲੱਭਣਾ ਤਾਂ ਕੇਵਲ ਹਨੇਰੇ ਵਿੱਚ ਹੱਥ ਮਾਰਨ ਦੇ ਬਰਾਬਰ ਹੈ। ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਜਪਜੀ ਸਾਹਿਬ ਦੀ ਪੌੜੀ ਨੰਬਰ 21 ਵਿੱਚ ਅਸੀਂ ਰੋਜ਼ਾਨਾ ਨਿਤਨੇਮ ਰੂਪ ਵਿੱਚ ਪੜ੍ਹਦੇ ਹਾਂ, ਕਵਣ ਸੁਵੇਲਾ ਵਖਤ ਕਵਨ, ਕਵਣ ਥਿਤ ਕਵਨ ਵਾਰ, ਕਵਣ ਸਿਰੁੱਤੀ ਮਾਹ ਕਵਨ, ਜਿਤ ਹੋਵਾ ਆਕਾਰ, ਵੇਲ ਨ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਖਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨ ਕੋਈ, ਜਾ ਕਰਤਾ ਸ੍ਰਿਸ਼ਟੀ ਕਉ ਸਾਜੈ, ਆਪੇ ਜਾਣੈ ਸੋਈ। ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਦੇ ਬਾਰੇ ਤਾਂ ਤੁਮਰਾ ਲਖਾ ਨ ਜਾਏ ਪਸਾਰਾ ਹੀ ਕਹਿਣਾ ਬਣਦਾ ਹੈ। ਵਿਚਾਰਵਾਨਾਂ ਦਾ ਮਤ ਹੈ ਕਿ ਇਹ ਦਿਖਾਈ ਦਿੰਦਾ ਪਸਾਰਾ ਇੱਕ ਅਜਿਹੀ ਹੱਥ ਲਿਖਤ ਕਿਤਾਬ ਵਾਂਗ ਹੈ ਜਿਸ ਦੇ ਨਾ ਪਹਿਲੇ ਪੰਨੇ ਹਨ ਅਤੇ ਨਾ ਹੀ ਅਖੀਰਲੇ। ਇਸ ਦਾ ਭਾਵ ਇਹੀ ਬਣਦਾ ਹੈ ਕਿ ਬੇਅੰਤ ਪਰਮੇਸ਼ਰ ਵੱਲੋਂ ਸਾਜਿਆ ਗਿਆ ਸਮੁੱਚਾ ਬ੍ਰਹਿਮੰਡ ਅਸੀਮ ਕਰਤੇ ਵਾਂਗ ਹੀ ਅਸੀਮਤ ਹੈ। ਇਸ ਲਈ ਸ੍ਰਿਸ਼ਟੀ ਦੇ ਆਰੰਭ ਬਾਰੇ ਕੋਈ ਵੀ ਅਨੁਮਾਨ ਲਗਾਉਣਾ ਬੇਅਰਥ ਹੀ ਹੈ ਅਤੇ ਕੇਵਲ ਕਿਆਸ ਅਰਾਈਆਂ ਹੀ ਹਨ। ਪ੍ਰਭੂ ਵੱਲੋਂ ਰਚੇ ਗਏ ਸ੍ਰਿਸ਼ਟੀ ਦੇ ਸਮੁੱਚੇ ਪਸਾਰੇ ਨੂੰ ਪੂਰਨ ਰੂਪ ਵਿੱਚ ਲੱਖ ਸਕਣਾ ਭਾਵ ਜਾਣਨ ਸੰਬੰਧੀ

ਵੀ ਕੋਈ ਵੀ ਦਾਅਵੇਦਾਰੀ ਕਰਨਾ ਸਾਡੀ ਅਗਿਆਨਤਾ ਹੀ ਗਿਣੀ ਜਾਵੇਗੀ। ਸਾਰੀ ਲੋਕਾਈ ਦੇ ਸਿਰਜਣਹਾਰੇ ਰੱਬ ਦੇ ਆਪਣੇ ਜੋਤ ਸਵਰੂਪ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਦੀ ਸਾਜਨਾ ਕਰਕੇ ਆਪਣਾ ਨਾਮਨਾ ਬਣਾਇਆ, ਫਿਰ ਉਸਨੇ ਕੁਦਰਤ ਦੀ ਰਚਨਾ ਕੀਤੀ ਅਤੇ ਆਪਣੀ ਰਚੀ ਹੋਈ ਕੁਦਰਤ ਵਿੱਚ ਇੱਕ ਰਸ ਵਿਆਪਕ ਹੋ ਕੇ ਆਪ ਹੀ ਸਾਰੇ ਜਗਤ ਦਾ ਤਮਾਸ਼ਾ ਵੇਖ ਰਿਹਾ ਹੈ। ਆਪ ਹੀ ਜੀਵਾਂ ਨੂੰ ਸਾਜ ਕੇ ਦਾਤਾਂ ਦਿੰਦਾ ਹੈ ਅਤੇ ਆਪ ਹੀ ਆਪਣੇ ਹੁਕਮ ਦੁਆਰਾ ਜੀਵਾਂ ਨੂੰ ਦਿੱਤੀ ਗਈ ਜਿੰਦ ਅਤੇ ਸਰੀਰ ਨੂੰ ਵਾਪਸ ਵੀ ਲੈ ਲੈਂਦਾ ਹੈ। ਇਸ ਸੰਬੰਧ ਵਿੱਚ ਆਸਾ ਕੀ ਵਾਰ ਦੀ ਪਹਿਲੀ ਪੌੜੀ ਰਾਹੀਂ ਗੁਰੂ ਨਾਨਕ ਪਾਤਸ਼ਾਹ ਪਾਵਨ ਗੁਰਬਾਣੀ ਦੇ ਬਚਨ ਬਖਸ਼ਿਸ਼ ਕਰਦੇ ਹੋਏ ਸਾਡੀ ਅਗਵਾਈ ਕਰਦੇ ਹਨ। ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਓ, ਦੁਈ ਕੁਦਰਤ ਸਾਜੀਐ, ਕਰ ਆਸਣ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈਂ ਕਰੈਂ ਪਸਾਓ, ਤੂੰ ਜਾਣੋਈ ਸਭ ਸੈਂ, ਦੇ ਲੈਸੈਂ ਜਿੰਦ ਕਵਾਓ, ਕਰ ਆਸਣ ਡਿੱਠੋ ਚਾਓ। ਸੰਸਾਰ ਦੇ ਦਿਸਦੇ ਪਸਾਰੇ ਸੰਬੰਧੀ ਲੋਕਾਂ ਵਿੱਚ ਇਹ ਖਿਆਲ ਆਮ ਪ੍ਰਚਲਿਤ ਸੀ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਅਤੇ ਪ੍ਰਤੱਖ ਤੌਰ 'ਤੇ ਉਸ ਦੇ ਤਿੰਨ ਪੁੱਤਰ ਪੈਦਾ ਹੋਏ। ਉਹਨਾਂ ਵਿੱਚੋਂ ਇੱਕ ਬ੍ਰਹਮਾ ਕਾਰਬਾਰੀ ਭਾਵ ਜੀਵ ਜੰਤਾਂ ਨੂੰ ਪੈਦਾ ਕਰਨ ਲੱਗ ਪਏ, ਦੂਜੇ ਵਿਸ਼ਨੂੰ ਭੰਡਾਰੇ ਦੇ ਮਾਲਕ ਬਣ ਕੇ ਜੀਵਾਂ ਨੂੰ ਰਿਜਕ ਭੇਜਣ ਦੇ ਕੰਮ ਵਿੱਚ ਲੱਗ ਪਏ ਅਤੇ ਤੀਜੇ ਸ਼ਿਵ ਜੀ ਆਪਣੀ ਕਚਹਿਰੀ ਲਾ ਕੇ ਜੀਵਾਂ ਨੂੰ ਸੰਘਾਰਨ ਭਾਵ ਨਾਸ਼ ਕਰਨ ਦੇ ਕੰਮ ਵਿੱਚ ਲੱਗ ਗਏ। ਪਰ ਗੁਰੂ ਨਾਨਕ ਸਾਹਿਬ ਇਸ ਪ੍ਰਚਲਿਤ ਖਿਆਲ ਨਾਲ ਸਹਿਮਤ ਨਾ ਹੁੰਦੇ ਹੋਏ ਆਪਣਾ ਮਤ ਪ੍ਰਗਟ ਕਰਦੇ ਹਨ ਕਿ ਜੇਕਰ ਮੰਨ ਲਿਆ ਜਾਵੇ ਕਿ ਐਸਾ ਹੀ ਹੋ ਰਿਹਾ ਹੈ ਤਾਂ ਇਹਨਾਂ ਤਿੰਨ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਤਾਂ ਪ੍ਰਭੂ ਆਪ ਹੀ ਹੈ। ਸੋ ਅਸਲ ਗੱਲ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ ਅਤੇ ਜਿਵੇਂ ਉਸਦਾ ਹੁਕਮ ਹੁੰਦਾ ਹੈ, ਤਿਵੇਂ ਹੀ ਉਹ ਆਪ ਹੀ ਸੰਸਾਰ ਦੇ ਪਸਾਰੇ ਦੀ ਸਾਰੀ ਕਾਰ ਨੂੰ ਚਲਾ ਰਿਹਾ ਹੈ। ਪਰ ਇਹ ਕੈਸਾ ਕੌਤਕ ਹੈ ਕਿ ਉਹ ਅਕਾਲ ਪੁਰਖ ਆਪਣੇ ਹੁਕਮ ਵਿੱਚ ਚੱਲ ਰਹੇ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ ਪਰ ਜੀਵਾਂ ਨੂੰ ਅਕਾਲ ਪੁਰਖ ਨਹੀਂ ਦਿਸਦਾ। ਇਸ ਬਰਥਾਏ ਜਪਜੀ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈਂ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਨ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਵਾਲੇ ਪਸਾਰੇ ਨੂੰ ਪ੍ਰਭੂ ਵੱਲੋਂ ਕਿਵੇਂ ਸਾਜਿਆ ਗਿਆ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣ ਦਾ ਯਤਨ ਕਰਦੇ ਹਾਂ ਤਾਂ ਸਾਡੇ ਸਾਹਮਣੇ ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਦੇ ਬਚਨ ਆਉਂਦੇ ਹਨ। ਇਸ ਵਿਸ਼ੇ ਦੇ ਖੋਜ ਮਾਰਗ ਉੱਪਰ ਚੱਲਦੇ ਚੱਲਦੇ ਸਾਡੀ ਹੈਰਾਨੀ ਹੱਦਾਂ ਬੰਨੇ ਪਾਰ ਕਰ ਜਾਂਦੀ ਹੈ। ਇਸ ਅਵਸਥਾ ਲਈ ਆਸਾ ਕੀ ਵਾਰ ਬਾਣੀ ਅੰਦਰ ਪਹਿਲੇ ਪਾਤਸ਼ਾਹ ਜੀ ਨੇ ਵਿਸਮਾਦ ਸ਼ਬਦ ਵਰਤਿਆ ਹੈ। ਸਹਿਬਾਂ ਦੇ ਅਮੋਲਕ ਬਚਨ ਹਨ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈਂ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ। ਗੁਰੂ ਸਾਹਿਬ ਕੁਦਰਤ ਦੀ ਬੇਅੰਤ ਵਿਸ਼ਾਲਤਾ ਦਾ ਲਗਾਤਾਰ ਹੋਰ ਵਰਣਨ ਕਰਦੇ ਹੋਏ ਇਸ ਸਲੋਕ ਦੀ ਸਮਾਪਤੀ 'ਤੇ ਇਸ ਸਾਰੇ ਪਸਾਰੇ ਸੰਬੰਧੀ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਨਾਲ ਸਿਧਾਂਤ ਸਪਸ਼ਟ ਕਰਦੇ ਹਨ ਕਿ ਇਸ ਇਲਾਹੀ ਤਮਾਸ਼ੇ ਨੂੰ
ਵੱਡੇ ਭਾਗਾਂ

0: ਨਾਲ ਹੀ ਸਮਝਿਆ ਜਾ ਸਕਦਾ ਹੈ। ਵਿਸ਼ਾ ਅਧੀਨ ਵਿਚਾਰ ਤੋਂ ਅਸੀਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਇਸ ਸਾਰੇ ਪਸਾਰੇ ਨੂੰ ਪਸਾਰਨ ਵਾਲਾ ਅਕਾਲ ਪੁਰਖ ਆਪ ਬੇਅੰਤ ਹੈ। ਉਸ ਦੇ ਹੁਕਮ ਨਾਲ ਸਾਜੀ ਹੋਈ ਕੁਦਰਤ ਵੀ ਬੇਅੰਤ ਹੈ। ਉਸ ਦੀ ਬੇਅੰਤਤਾ ਨੂੰ ਪੂਰਨ ਰੂਪ ਵਿੱਚ ਜਾਣਨ ਦੀਆਂ ਕਿਸੇ ਵੀ ਤਰ੍ਹਾਂ ਕੋਈ ਦਾਅਵੇਦਾਰੀਆਂ ਕਰਨ ਦੀ ਥਾਂ 'ਤੇ ਸਾਨੂੰ ਵੀ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨਾਂ ਅਨੁਸਾਰ ਇਹੀ ਆਖਣਾ ਬਣਦਾ ਹੈ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਤੁਮਰਾ ਲੱਖਾ ਨ ਜਾਏ ਪਸਾਰਾ, ਇਹ ਵਾਰਤਾ ਸੁਣਾ ਰਹੇ ਸਨ ਸੁਖਜੀਤ ਸਿੰਘ। ਅਕਾਲ ਪੁਰਖ ਪ੍ਰਭੂ ਸਭ ਤੋਂ ਵੱਡਾ ਹੈ, ਅਰਥਾਤ ਸਿਰਮੌਰ ਹੈ, ਸਿਆਣਾ ਹੈ, ਦਿਆਨਤਦਾਰ ਹੈ। ਗੱਲ ਕੀ ਅਨੇਕਾਂ ਗੁਣ ਹਨ ਜਿਹੜੇ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਬਸ ਉਸ ਦੀ ਭਜਨ ਬੰਦਗੀ ਅਤੇ ਉਸ ਦੇ ਸੇਵਾ ਸਿਮਰਨ ਦੇ ਵਿੱਚ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰਾਗ ਮਾਰੂ ਵਿੱਚ ਉਚਾਰਿਤ ਸ਼ਬਦ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਮੈਨੂੰ ਐਸੇ ਪ੍ਰਭੂ ਨੂੰ ਮਿਲਣ ਦੀ ਤਾਂਗ ਹੈ, ਉਸ ਨੂੰ ਮਿਲੇ ਬਿਨਾਂ ਹਿਰਦਾ ਵਿਆਕੁਲ ਹੈ। ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ। ਸਰਵਣ ਕਰਦੇ ਹਾਂ ਭਾਈ ਕਮਲਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ

ਜਿਵੇਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ ਕਿ ਅੱਜ ਤੁਸੀਂ ਪੰਜਾਬੀ ਖਬਰਾਂ ਦਾ ਬੁਲੇਟਿਨ ਜੋ ਕਿ 7:30 ਵਜੇ ਸੁਣਦੇ ਸੀ ਅੱਜ ਯਾਨੀ 1 ਜੂਨ ਤੋਂ ਲੈ ਕੇ 21 ਜੂਨ ਤੱਕ ਸ਼ਾਮ 7 ਵਜੇ ਸੁਣਿਆ ਕਰੋਗੇ। ਸ਼ਾਮ 7:10 ਤੇ ਸਾਡੇ ਦਿੱਲੀ ਕੇਂਦਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣੋਗੇ ਗਰੀਬ ਕਲਿਆਣ।

0: ਸਤਿ ਸ਼੍ਰੀ ਅਕਾਲ ਪੰਜਾਬੀਓ, ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਹਿਭਾਗੀ ਨਿਆਂ ਤੇ ਘਰ ਘਰ ਨਿਆਂ ਲਈ ਇੱਕ ਇਤਿਹਾਸਿਕ ਪਹਿਲ ਕੀਤੀ ਗਈ ਹੈ, ਜਿੱਥੇ ਮਿਲੇਗਾ ਤੁਹਾਡੇ ਕੇਸ ਨੂੰ ਤੁਰੰਤ ਸਨਮਾਨਜਨਕ ਹੱਲ। ਹਿੱਸਾ ਬਣੋ ਸਮਾਧਾਨ ਸਮਾਰੋਹ 2026 ਦਾ। 21-22 ਤੇ 23 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਵਿਸ਼ੇਸ਼ ਲੋਕ ਅਦਾਲਤ ਲੱਗ ਰਹੀ ਹੈ।
1: ਪਰ ਕੀ ਉਸਦੇ ਲਈ ਮੈਨੂੰ ਦਿੱਲੀ ਜਾਣਾ ਪਏਗਾ?
0: ਜ਼ਰੂਰੀ ਨਹੀਂ, ਤੁਸੀਂ ਆਨਲਾਈਨ ਵੀ ਜੁੜ ਸਕਦੇ ਹੋ।
1: ਅਪਲਾਈ ਕਿਵੇਂ ਕਰੀਏ?
0: ਸੁਪਰੀਮ ਕੋਰਟ ਦੀ ਵੈਬਸਾਈਟ www.sei.gov.in ਤੇ ਗੂਗਲ ਫਾਰਮ ਰਾਹੀਂ ਬੇਨਤੀ ਭੇਜੋ। ਯਾਦ ਰੱਖੋ, ਆਖਰੀ ਤਾਰੀਖ 31 ਮਈ 2026 ਹੈ। ਸਹਾਇਤਾ ਲਈ 0112311242 ਤੇ ਸੰਪਰਕ ਕਰੋ।
1: ਸਮਾਧਾਨ ਸਮਾਰੋਹ 2026, ਆਪਸੀ ਸਹਿਮਤ ਤੇ ਪੱਕਾ ਨਿਪਟਾਰਾ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮੇਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਫੋਰੈਕਸ ਟ੍ਰੇਡਿੰਗ ਹੁਣ
3: ਇੱਕ ਟ੍ਰੇਡ ਵਿੱਚ ਸਿਕਸਰ
4: ਇਹ ਅਟਕਿਆ।
5: ਪ੍ਰਸਿੱਧ ਪਹਿਲਾਂ ਸੁਰੱਖਿਆ, ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ, ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ,
6: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
5: RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
8: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਨੇ ਮਈ 2026 ਦੌਰਾਨ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਅਤੇ ਮੌਸਮ ਵਿਭਾਗ ਵੱਲੋਂ 4 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਹ ਮੁਹਿੰਮ 1 ਮਹੀਨੇ ਤੱਕ ਚੱਲੇਗੀ। 1 ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੇਸ਼ ਦੀ ਖੇਤੀਬਾੜੀ ਜ਼ਮੀਨ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਗਰੂਕ ਕਰਨ ਲਈ ਇੱਕ ਵੱਡੀ ਪਹਿਲ ਹੈ। ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਚੌਹਾਨ ਨੇ ਕਿਹਾ,
9: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के कि इतना खाद मत डालो, इतना कीटनाशक मत डालो।
8: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਕੌਂਸਲ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜਨਤਕ ਪ੍ਰਤੀਨਿਧੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਮੁਹਿੰਮ ਤਹਿਤ ਕਿਸਾਨਾਂ ਨੂੰ ਮਿੱਟੀ ਦੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਸੰਤੁਲਿਤ ਖਾਦ ਦੀ ਵਰਤੋਂ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ। ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, PM ਕਿਸਾਨ, ਫਸਲ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ। ਪੰਜਾਬ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਫੈਸਲੇ ਨਾਲ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਮਦਦ ਮਿਲੇਗੀ ਅਤੇ ਚੋਣਾਂ ਨਾਲ ਸੰਬੰਧਿਤ ਕਾਰਜਾਂ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਰਾਹ ਪੱਧਰਾ ਹੋਏਗਾ। ਇਹ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਏ ਗਏ। ਇਹ ਸੋਧ ਵਿਭਾਗ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈ ਸੀ। ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਮਨਜ਼ੂਰੀ। ਇਸ ਦੌਰਾਨ ਮੰਤਰੀ ਮੰਡਲ ਨੇ ਸਾਲ 2025 ਲਈ ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਇਸ ਰਿਪੋਰਟ ਦੀ ਪ੍ਰਵਾਨਗੀ ਨਾਲ ਮਾਲੀ ਸਾਲ ਦੌਰਾਨ ਵਿਭਾਗ ਦੇ ਪ੍ਰਸ਼ਾਸਨਿਕ ਕੰਮਕਾਜ ਅਤੇ ਪ੍ਰਾਪਤੀਆਂ ਦੇ ਦਸਤਾਵੇਜ਼ੀਕਰਨ ਅਤੇ ਸਮੀਖਿਆ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਸਾਰੀਆਂ ਫੀਲਡ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਲਈ ਰਣਨੀਤਿਕ ਨਾਕਿਆਂ, ਮੋਬਾਈਲ ਗਸ਼ਤ, ਵਾਹਨ ਜਾਂਚ ਅਤੇ ਖੇਤਰ 'ਚ ਪ੍ਰਭਾਵਸ਼ਾਲੀ ਦਬਦਬੇ ਰਾਹੀਂ ਪੁਲਿਸ ਦੀ ਮੌਜੂਦਗੀ ਅਤੇ ਪੁਲਿਸ ਗਸ਼ਤ ਨੂੰ ਮਜ਼ਬੂਤ ਕਰਨ। ਉਹ ਚੰਡੀਗੜ੍ਹ ਵਿੱਚ ਆਪਣੇ ਦਫ਼ਤਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ IG, PDIG, ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸਾਰੇ ਸੀਨੀਅਰ ਪੁਲਿਸ ਸੁਪਰਿਟੈਂਡਾਂ ਨਾਲ ਵਰਚੁਅਲ ਮੋਡ ਵਿੱਚ ਰਾਜ ਪੱਧਰੀ ਅਮਨ ਕਾਨੂੰਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਪੰਜਾਬ ਸਰਕਾਰ ਦੀਆਂ ਮੁੱਖ ਪੁਲਿਸਿੰਗ

0: ਤਰਜੀਹਾਂ ਤੇ ਜ਼ੋਰ ਦੇਣਾ, ਅਪਰਾਧ ਸਥਿਤੀ ਦੀ ਸਮੀਖਿਆ ਕਰਨਾ ਤੇ ਰਾਜ ਭਰ ਵਿੱਚ ਖੇਤਰਾਂ 'ਚ ਦਬਦਬਾ ਵਧਾਉਣਾ ਸੀ। ਮੀਟਿੰਗ ਦੌਰਾਨ DGP ਨੇ ਪੰਜਾਬ ਸਰਕਾਰ ਦੀਆਂ ਦੋ ਪ੍ਰਮੁੱਖ ਪਹਿਲਕਦਮੀਆਂ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਦੀ ਪ੍ਰਗਤੀ ਦੀ ਵਿਆਪਕ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਗੈਰ ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੀ ਪੈਸੇ ਦੀ ਸਪਲਾਈ ਨੂੰ ਰੋਕਣ ਤੇ ਧਿਆਨ ਕੇਂਦਰਿਤ ਕਰ ਰਹੀ ਹੈ।
1: ਸਾਰੇ ਸਟੇਟ ਦੇ ਵਿੱਚ ਪੁਲਿਸ ਫੋਰਸ ਦੀ ਪ੍ਰੈਜੈਂਸ ਜਿਹੜੀ ਹੈਗੀ ਤੇ ਏਰੀਆ ਡੋਮੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ। ਜਿਹੜੇ ਸਾਡੇ ਨਾਕੇ ਹੈਗੇ ਮੋਬਾਈਲ ਪੈਟਰੋਲਿੰਗ ਪਰਮਾਨੈਂਟ ਨਾਕਾਜ਼, ਉਹਨਾਂ ਤੇ ਪੁਲਿਸ ਦੀ ਪ੍ਰੈਜੈਂਸ ਹੋਵੇ, ਵਹੀਕਲਸ ਦੀ ਚੈਕਿੰਗ ਹੋਵੇ, ਲੋਕਾਂ ਦੇ ਵਿੱਚ ਇੱਕ ਫੀਲਿੰਗ ਆਫ ਕੋਨਫੀਡੈਂਸ ਹੋਣਾ ਚਾਹੀਦਾ। ਪੁਲਿਸਿੰਗ ਨੂੰ ਪੀਪਲ ਫਰੈਂਡਲੀ ਬਣਾਇਆ ਜਾਊਗਾ, ਲੋਕਾਂ ਦੇ ਨਾਲ ਪੁਲਿਸ ਦਾ ਰਾਫਤਾ, ਪੁਲਿਸ ਦਾ ਤਾਲਮੇਲ ਹੋਰ ਬਿਹਤਰ ਕੀਤਾ ਜਾਊਗਾ। ਆਉਣ ਵਾਲੇ ਦਿਨਾਂ 'ਚ ਫੋਕਸ ਜਿਹੜਾ ਹੈਗਾ ਡਰੱਗ ਟ੍ਰੇਡ ਦੀ ਮਨੀ ਸਪਲਾਈ ਨੂੰ ਚੋਕ ਕਰਨ ਲਈ ਹੋਊਗਾ, ਅਤੇ ਜਿਹੜੇ ਇਹਨਾਂ ਦੇ ਮਨੀ ਸਪਲਾਇਰਸ ਹੈਗੇ ਜਿਹੜੇ ਹਵਾਲਾ ਦੇ ਥਰੂ ਪੈਸੇ ਜਿਹੜੇ ਇਹ ਰੂਟ ਕਰਕੇ ਥਰੂ ਮਿਡਲ ਈਸਟ ਕੰਟਰੀਜ਼, ਪਾਕਿਸਤਾਨ, ਅਦਰ ਕੰਟਰੀਜ਼ ਦੇ ਵਿੱਚ ਭੇਜਦੇ ਹੈਗੇ, ਉਹਨਾਂ 'ਤੇ ਲੋਫੁਲ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਊਗਾ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ।
0: ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਨੇੜੇ ਅੱਜ ਇੱਕ ਸਰਕਾਰੀ ਅਧਿਆਪਕ ਦਾ ਕੁਝ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਤਲਵੰਡੀ ਨੇੜੇ ਮਾਲੋਵਾਲ ਦਾ ਰਹਿਣ ਵਾਲਾ ਸੀ। ਉਹ ਆਪਣੀ ਧੀ ਨੂੰ ਟਿਊਸ਼ਨ ਛੱਡਣ ਲਈ ਜਾ ਰਹੇ ਸਨ ਜਦੋਂ ਉਹਨਾਂ 'ਤੇ ਹਮਲਾ ਹੋਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। DSP ਬਲਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੱਜ ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ। ਅੰਮ੍ਰਿਤਸਰ SSP ਦਿਹਾਤੀ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ। SSP ਨੇ ਦੱਸਿਆ ਕਿ 30 ਮਈ ਨੂੰ ਇੱਕ ਮਾਮਲੇ ਵਿੱਚ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ 'ਤੇ ਗ੍ਰਿਫਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਅੱਜ ਸਵੇਰੇ ਕਰੀਬ 10:30 ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ ਵਿੱਚ ਮਜੀਠਾ ਤੋਂ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਅੰਦਰ ਥਾਣੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਇਲਜ਼ਾਮ ਲਾਇਆ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਉਹਨਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕੀਤਾ ਅਤੇ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। SSP ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
2: ਇਹਦੇ ਵਿੱਚ ਸਾਡੀ ਜਿਹੜੀ ਰੇਡਸ ਹੈ ਇਹ ਚੱਲਦੀਆਂ ਪਈਆਂ, ਤਾਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ। ਐਂਡ ਇਨ ਦ ਮੀਨ ਟਾਈਮ ਇਹਦੇ ਵਿੱਚ ਅਸੀਂ ਸਿੱਟ ਬਣਾਈ ਹੈ ਵਿਚ ਇਜ਼ ਲੈਡ ਬਾਈ SP PBI, ਤਾਂ ਹੋਰ ਇਹਦੇ 'ਚ 3 ਮੈਂਬਰਸ ਹੈਗੇ ਨੇ, 2 DSPs ਐਂਡ 1 SHO ਰੈਂਕ ਆਫਿਸਰ। ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਸ਼ਖਸ, ਨੋ ਮੈਟਰ ਹਾਊ ਹਾਈਲੀ ਹੀ ਇਜ਼ ਪਲੇਸਡ, ਜੇ ਤੁਸੀਂ ਕਾਨੂੰਨ ਤੋੜਦੇ ਹੋ ਦੈਨ ਲਾਅ ਵਿਲ ਟੇਕ ਇਟਸ ਓਨ ਕੋਰਸ ਐਂਡ ਐਕਸ਼ਨ ਵਿਲ ਫੋਲੋ।
0: ਸੂਬੇ ਦੇ ਟੈਕਸ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਨੇ ਮਈ 2026 ਦੌਰਾਨ ਵਸਤੂ ਤੇ ਸੇਵਾ ਟੈਕਸ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਤੱਕ ਕੁੱਲ GST ਵਸੂਲੀ 2,400.52 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਬੀਤੇ 2 ਤੋਂ 3 ਦਿਨਾਂ ਤੋਂ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਸਮੇਤ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਆਖਿਰ 'ਚ ਖਾਸ ਖ਼ਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸੈਂਡਲੇ @AIRRN ਜਲੰਧਰ। ਨਮਸਕਾਰ।
3: ਪਾਪਾ, ਕਾਲਜ ਦੀ ਫੀਸ ਜ਼ਿਆਦਾ ਹੈ।
4: ਬੇਟਾ,
3: ਯਾਦ ਹੈ ਬੋਨਸ ਦੇ ਕੁਝ ਪੈਸੇ ਅਸੀਂ

0: ਹੋਰ ਖਾਤੇ ਵਿੱਚ ਰੱਖੇ ਸਨ?
1: 2 ਸਾਲਾਂ ਤੋਂ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਹੈ। ਹੋ ਸਕਦਾ ਹੈ ਇਨਓਪਰੇਟਿਵ ਹੋ ਗਿਆ ਹੋਵੇ।
2: ਤਾਂ ਹੁਣ ਬੈਂਕ ਜਾਓ ਜਾਂ ਵੀਡੀਓ ਕੇਵਾਈਸੀ ਰਾਹੀਂ ਕੇਵਾਈਸੀ ਅਪਡੇਟ ਕਰਵਾਓ। ਖਾਤਾ ਹੋਵੇਗਾ ਐਕਟਿਵ ਬਿਲਕੁਲ ਮੁਫਤ। ਚਲੋ
0: ਕਿੱਥੇ?
2: ਐਡਮਿਸ਼ਨ ਲੈਣ ਲਈ। ਖਾਤਾ ਹੋਇਆ ਐਕਟਿਵ।
0: RBI ਕਹਿੰਦਾ ਹੈ
3: ਜਾਣਕਾਰ ਬਣੋ, ਸੁਚੇਤ ਰਹੋ।
4: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਹੁਣ ਸੁਣਦੇ ਹਾਂ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ।

0: ਕੇ ਰੁਲੀਆ ਰਾਮ ਜੀ ਲੰਘ ਆਈਏ।
1: ਆਜੋ ਆਜੋ ਆਜੋ ਸੰਧੂ ਸਾਹਿਬ, ਆਜੋ ਬੱਚਿਆਂ ਵਾਲੇ ਆਜੋ।
0: ਆ ਗਏ ਜੀ ਆ ਗਏ। ਜੈ ਹਿੰਦ ਜੀ, ਰੁਲੀਆ ਰਾਮ ਜੀ, ਜੈ ਹਿੰਦ।
1: ਜੈ ਜੀ, ਜੈ ਜੀ ਸੰਧੂ ਸਾਹਿਬ, ਬੱਚਿਆਂ ਵਾਲੇ ਕੀ ਹਾਲ ਚਾਲ ਹੈ ਤੁਹਾਡਾ?
0: ਬਹੁਤ ਵਧੀਆ ਜੀ, ਆਪਣਾ ਸੁਣਾਓ।
1: ਹਾਲ ਚਾਲ ਤਗੜਾ। ਦੇਖੋ, ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਕੋਈ ਵੀ ਕੰਮ ਹੈ, ਕੋਈ ਵੀ ਕਿੱਤਾ ਹੈ, ਧੰਦਾ ਹੈ, ਹਰ ਕਿੱਤੇ ਧੰਦੇ ਦੇ ਵਿੱਚ ਪ੍ਰਾਪਤੀਆਂ ਵੀ ਹੈ ਅਤੇ ਚੁਣੌਤੀਆਂ ਵੀ ਹੈ, ਹੈ ਕਿ ਨਹੀਂ? ਸੋ ਇਸ ਕਰਕੇ ਪ੍ਰਾਪਤੀਆਂ ਅਤੇ ਚੁਣੌਤੀਆਂ ਦਾ ਸੁਮੇਲ ਤਾਂ ਚੱਲਦਾ ਰਹਿੰਦਾ ਹੈ, ਪਰ ਆਪਾਂ ਖੇਤੀ ਨੂੰ ਕਿੱਤੇ ਧੰਦਿਆਂ ਦੇ ਜ਼ਰੀਏ ਹੀ ਬਰਕਰਾਰ ਰੱਖਣਾ ਹੈ। ਹੁਣ ਅੱਜ ਵਿਸ਼ਵ ਭਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਦੁੱਧ ਉਤਪਾਦਨ ਦਾ ਕੰਮ ਜਾਂ ਦੁੱਧ ਦੀ ਪੈਦਾਵਾਰੀ ਦਾ ਕੰਮ ਬਹੁਤ ਵੱਡੇ ਪੱਧਰ 'ਤੇ ਵੱਖ ਵੱਖ ਪੱਖਾਂ ਦੇ ਉੱਤੇ ਕੀਤਾ ਜਾ ਰਿਹਾ। ਸੋ ਇਸੇ ਕਰਕੇ ਦੁੱਧ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਦਿਹਾੜਾ ਵੀ ਮਨਾਇਆ ਜਾ ਰਿਹਾ।
0: ਤਾਂ ਕਹਿੰਦੇ ਦੁੱਧ ਤੇ ਪੁੱਤ ਦੀ ਜਿਹੜੀ ਹੈ ਨਾ ਸੀਸ,
1: ਹਾਂ,
0: ਇਹ ਤੋਂ ਵੱਡੀ ਕੋਈ ਸੀਸ ਨਹੀਂ ਹੁੰਦੀ,
1: ਹੈ ਨਹੀਂ। ਸੋ ਇਸ ਕਰਕੇ ਇਹਦੇ ਕਿੱਤੇ ਧੰਦੇ ਦੀ ਅਹਿਮੀਅਤ ਨੂੰ ਸਾਨੂੰ ਸਮਝਣਾ ਚਾਹੀਦਾ ਹੈ, ਔਰ ਕਿੱਤਾ ਧੰਦਾ ਜਦੋਂ ਵੀ ਆਪਾਂ ਕੋਈ ਸ਼ੁਰੂ ਕਰਨਾ ਹੈ ਉਹ ਜਾਣਕਾਰੀ ਦੇ ਨਾਲ, ਹੈ ਕਿ ਨਹੀਂ?
0: ਇਹ ਤਾਂ ਹੈ।
1: ਵਿਗਿਆਨਿਕ ਲੀਹਾਂ 'ਤੇ ਜਦੋਂ ਕੰਮ ਕਰਦੇ ਹਾਂ ਉਹਦਾ ਸਿੱਟਾ ਕੁਛ ਹੋਰ ਹੁੰਦਾ ਹੈ, ਅਤੇ ਜਿਹੜਾ ਵੇਬਿਉਂਤਾ ਕੰਮ ਹੈ, ਬਿਨਾਂ ਜਾਣਕਾਰੀ ਦਾ ਕੰਮ ਹੈ, ਉਹਦਾ ਸਿੱਟੇ ਗੰਭੀਰ ਸਾਨੂੰ ਮਿਲਦੇ ਆ। ਅੱਜ ਕਿਉਂਕਿ ਵਕਤ ਦੀ ਆਪਣੇ ਕੋਲ ਕਮੀ ਹੈ, ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ਼ ਪਰਾਇਆ ਇਹ ਆਪਾਂ ਸੱਜਣਾ ਨਾਲ ਸਾਂਝਾ ਕਰਦੇ ਹਾਂ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਉਹਦਾ ਸਮਾਂ 7 ਵਜੇ ਤੱਕ ਦਾ ਹੈ, ਇਹ ਸਾਂਝਾ ਕਰ।
2: ਲੜੀਵਾਰ ਰੇਡੀਓ ਨਾਟਕ ਹੋਇਆ ਦੇਸ਼ ਪਰਾਇਆ ਦੀ 8ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦਾ ਛੋਟਾ ਪੁੱਤਰ ਕਰਮਪ੍ਰੀਤ ਸਿੰਘ ਸਾਰੇ ਨਸ਼ੇ ਛੱਡ ਕੇ ਪਾਕ ਸਾਫ਼ ਹੋ ਜਾਂਦਾ ਹੈ।
3: ਦੇਖ ਪੁੱਤਰਾ, ਹੁਣ ਜੇ ਤੂੰ ਨਸ਼ਿਆਂ ਦੇ ਖਿਲਾਫ਼ ਡਾਟੀ ਗਿਆ ਤਾਂ ਪਹਿਲਾ ਕੰਮ ਇਹ ਕਰ, ਜਿਹੜਾ ਪੈਰ ਪੈਰ 'ਤੇ ਘਰ 'ਚ ਦੱਬਿਆ ਹੋਇਆ ਅਸਲਾ ਹੈ ਨਾ, ਉਹ ਮੇਰੇ ਹਵਾਲੇ ਕਰ ਦੇ, ਫਿਰ ਹੀ ਅਗਲਾ ਕਦਮ ਪੁੱਟਿਆ ਜਾਊ, ਠੀਕ ਹੈ?
4: ਹੁਣ ਤਾਂ ਦੋਹਾਂ ਲਵੇਰੀਆਂ ਲਈ ਪੱਠੇ ਵੀ ਵੱਢ ਕੇ ਲਿਆਉਂਦਾ ਹੈ, ਉਤਰ ਕੇ ਉਹਨਾਂ ਨੂੰ ਪਾਉਣ ਵੀ ਲੱਗ ਪਿਆ ਹੈ, ਉਹਨਾਂ ਨੂੰ ਪਾਣੀ ਵੀ ਆਪ ਪਿਆਉਂਦਾ ਹੈ ਅਤੇ ਨਵਾਉਂਦਾ ਵੀ ਆਪ ਹੀ ਹੈ। ਉੱਦਾਂ ਦੁੱਧ ਪਾਉਣ ਖਾਤਰ ਡੇਅਰੀ ਤੋਂ ਜਾਣ ਤੋਂ ਵਰਜਿਆ ਤੇਰੇ ਡੈਡੀ ਨੇ।
5: ਜੇ ਲਵੇਰੀਆਂ ਦਾ ਬਾਕੀ ਕੰਮ ਕਰਨ ਵੀ ਲੱਗ ਪਏ ਹੈ ਤਾਂ ਦੁੱਧ ਪਾਉਣ ਵੀ ਤਾਂ ਜਾਇਆ ਹੀ ਜਾ ਸਕਦਾ ਹੈ ਮੰਮੀ ਜੀ।
4: ਨਹੀਂ, ਤੇਰੇ ਡੈਡੀ ਸੋਚਦੇ ਹੈ ਵੀ ਜੇ ਡੇਅਰੀ ਦੁੱਧ ਪਾਉਣ ਜਾਂਦੇ ਨੂੰ ਉਹਦਾ ਕੋਈ ਕੁਰਸੰਗੀ ਮਿਲ ਗਿਆ ਤਾਂ ਉਹਦੀ ਸੀਟੀ 'ਤੇ ਫੇਰ ਪੁੱਠੇ ਰਾਹ 'ਤੇ ਨਾ ਪੈ ਜਾਵੇ।
2: ਨਸ਼ਿਆਂ ਦੇ ਵਪਾਰੀ ਮੋਨੂ ਮੁੰਦਰਾਂ ਵਾਲਾ ਅਤੇ ਕਾਲੀਆ ਕਾਲੀਯੁਗੀ ਉਸ ਨੂੰ ਅਗਵਾ ਕਰਨ ਦਾ ਹੀਲਾ ਕਰਦੇ ਹਨ ਤਾਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਬਚਾ ਲਿਆ ਜਾਂਦਾ ਹੈ।
6: ਉਹ ਤੂੰ ਖਾ ਗਿਆ ਸਾਡੇ ਕਾਕੂ ਨੂੰ, ਹੁਣ ਮੈਂ ਨਹੀਂ ਛੱਡਣਾ ਤੁਹਾਨੂੰ ਦੁਆੜੂ। ਹਲੋ ਯਾਰ, ਹਲੋ ਬਹੁ ਨੂੰ, ਜੇ ਮੁਲਜ਼ਮਾਂ ਨੂੰ ਕੁਝ ਹੋ ਗਿਆ ਤਾਂ ਸਾਰਾ ਕਸੂਰ ਆਪਣੇ ਪਿੰਡ ਸਿਰ ਪੈ ਜਾਣਾ।
2: ਹੁਣ ਸੁਣੋ ਇਸ ਲੜੀਵਾਰ ਰੇਡੀਓ ਨਾਟਕ ਦੀ 9ਵੀਂ ਕੜੀ।

0: ਥਾਣੇਦਾਰ ਬਿਕਰਮਜੀਤ ਸਿੰਘ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਫੜਵਾਏ ਮੁਲਜ਼ਮਾਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਤੇ ਲੋਕਾਂ ਨੂੰ ਸਹਿਯੋਗ ਨਾ ਦੇਣ ਖਿਲਾਫ ਰੋਸ ਜ਼ਾਹਰ ਕਰਨ ਖਾਤਰ ਮੇਜਰ ਮੱਖਣ ਸਿੰਘ ਪਿੰਡ ਦੇ ਲੋਕਾਂ ਦੀਆਂ 3 ਟਰਾਲੀਆਂ ਭਰ ਕੇ ਥਾਣੇ ਅੱਗੇ ਧਰਨਾ ਦੇਣ ਲੱਗਿਆ। ਥਾਣੇਦਾਰ ਉੱਥੇ ਮੌਜੂਦ ਨਾ ਹੋਣ ਦੀ ਵਜ੍ਹਾ ਨਾਲ ਮੇਜਰ ਨੇ ਥਾਣੇ ਦੇ ਮੁਨਸ਼ੀ ਨਾਲ ਗੱਲਬਾਤ ਕੀਤੀ। ਮੁਨਸ਼ੀ ਨੇ ਦੱਸਿਆ ਕਿ ਮੁਲਜ਼ਮ ਹਵਾਲਾਤ ਵਿੱਚ ਨੇ ਪਰ FIR ਦਰਜ ਨਹੀਂ ਕੀਤੀ ਗਈ। ਇਸ ਤਰ੍ਹਾਂ ਹੀ ਸ਼ਾਮ ਪੈ ਗਈ ਪਰ ਥਾਣੇਦਾਰ ਨਾ ਆਇਆ।
1: ਅਸੀਂ ਇਹ 3 ਟਰਾਲੀਆਂ ਚੀਫ ਮਿਨਿਸਟਰ ਦੀ ਕੋਠੀ ਵੱਲ ਨੂੰ ਸਿੱਧੀਆਂ ਕਰ ਲੈਣੀਆਂ ਨੇ ਹੌਲਦਾਰ ਸਾਹਿਬ
2: ਜੀ। ਸਦਕੇ ਕਰ ਲਓ ਸਰ ਜੀ, ਪਰ ਤੁਹਾਡੀ ਜਾਣਕਾਰੀ ਵਧਾਉਣ ਲਈ ਦੱਸ ਰਿਹਾ ਵੀ ਇਹ ਮੁੱਖ ਮੰਤਰੀ ਸਾਹਿਬ ਇਸ ਇਲਾਕੇ ਦੇ MLA ਹੁੰਦੇ ਸੀ ਨਾ, ਉਦੋਂ ਉਹਨਾਂ ਨੇ ਸਾਡੇ ਸਾਹਿਬ ਨੂੰ ASI ਭਰਤੀ ਕਰਾਇਆ ਸੀ ਜੀ।
3: ਮੇਜਰ ਸਾਹਿਬ, ਚੰਡੀਗੜ੍ਹ ਜਾਣ ਨੂੰ ਤਾਂ ਹੁਣ ਕਵੇਲਾ ਹੋ ਗਿਆ, ਆਪਾਂ MLA ਸਾਹਿਬ ਨੂੰ ਕਿਉਂ ਨਾ ਮਿਲ ਲਈਏ? ਕੱਲ੍ਹ ਨੂੰ ਵੋਟਾਂ ਮੰਗਣ ਤਾਂ ਆਪਣੇ ਕੋਲ ਸੁਰਜੀਤ ਸਿਓ ਨਹੀਂ ਆਉਣਾ, ਜਾਂ ਫਿਰ ਵਿਰੋਧੀ ਪਾਰਟੀ ਦਾ ਜੱਗਾ ਸਿਓ ਆ ਕੇ ਤਰਲੇ ਪਾਊ।
1: ਮਿਲਣ ਨੂੰ ਤਾਂ ਆਪਾਂ ਦੋਨਾਂ ਨੂੰ ਹੀ ਮਿਲ ਲੈਂਦੇ ਹਾਂ। MLA ਸਾਹਿਬ, ਉਦੋਂ ਤਾਂ ਤੁਹਾਨੂੰ ਵੀ ਪਤਾ ਹੀ ਹੋਣਾ ਬਈ ਸਾਨੂੰ ਤੁਹਾਤੋਂ ਅਪਾਇੰਟਮੈਂਟ ਕਿਉਂ ਲੈਣੀ ਪਈ।
0: ਤੁਸੀਂ ਪੁਲਿਸ ਬੁਲਾ ਕੇ ਮੁਲਜ਼ਮ ਉਸਦੇ ਹਵਾਲੇ ਕਰਤੇ, ਤੁਹਾਡੀ ਚਿੰਤਾ ਖਤਮ ਹੋ ਜਾਣੀ ਚਾਹੀਦੀ ਸੀ ਸਰਪੰਚ ਸਾਹਿਬ, ਐਵੇਂ ਕਿਉਂ ਵਾਧੂ ਟਾਇਰ ਘਸਾਈ ਕਰਦੇ ਫਿਰਦੇ ਹੋ?
1: ਜਦੋਂ ਰਾਪਟੀ ਕੋਈ ਨਹੀਂ ਲਿਖਣੀ ਤਾਂ ਪੁਲਿਸ ਚਲਾਣ ਕਿੱਦਾਂ ਪੇਸ਼ ਕਰੂ? MLA ਸਾਹਿਬ ਰਾਤ ਨੂੰ ਦੋਹਾਂ ਮੁਲਾਜ਼ਮਾਂ ਨੂੰ 2-2 ਪੈਗ ਪਲਾ ਘਰੀ ਤੋੜ ਦੇਣਗੇ।
0: ਵਾਹ ਜੀ ਵਾਹ, ਮੁਲਾਜ਼ਮਾਂ 'ਤੇ ਬਹੁਤਾ ਸਿਰ ਨਹੀਂ ਚੜੀਦਾ ਮੇਜਰ ਸਾਹਿਬ, ਇਹ ਮਿਲਟਰੀ ਨਹੀਂ ਪੁਲਿਸ ਆ। ਪੁਲਿਸ ਜਦੋਂ ਮੁਲਜ਼ਮਾਂ ਨੂੰ ਘਰੀ ਤੋੜ ਦੇਣਗੇ ਫਿਰ ਤੁਸੀਂ ਮੇਰੇ ਕੋਲ ਆਇਓ ਜੀ ਸਦਕੇ।
1: ਆਲ ਰਾਈਟ ਸਰ, ਚਲੋ ਵੀ ਸੱਚ ਆ ਮੁੰਡਾ ਸੰਭਾਲ ਲਿਓ ਜਿਹੜਾ ਇਹਨਾਂ ਨੇ ਦਿੱਤਾ, ਆਪਾਂ ਥਾਣੇ ਦੇ ਅੱਗੇ ਹੀ ਧਰਨਾ ਦਿੰਦੇ ਹਾਂ, ਉੱਥੇ ਹੀ ਇਹਨਾਂ ਦਾ ਸਿਆਪਾ ਕਰਾਂਗੇ।
0: ਓਹੋ ਮੇਜਰ ਸਾਹਿਬ, ਮੇਰੀ ਗੱਲ ਤਾਂ ਸੁਣੋ, ਠਹਿਰੋ ਤਾਂ ਸਹੀ, ਮੈਂ ਹੁਣੇ ਫੋਨ ਕਰ ਦਿੰਦਾ। ਆ ਲਓ,
2: ਥਾਣਾ ਸਦਰ ਮੁਨਸ਼ੀ ਬੋਲਦਾ ਜੀ।
0: MLA ਬੋਲ ਰਿਹਾ? MLA
2: ਜੀ ਜਨਾਬ, ਜੀ ਜਨਾਬ,
0: ਜੀ ਜਨਾਬ ਤਾਂ ਠੀਕ ਹੈ। ਉਹ ਮੁਨਸ਼ੀ ਸਾਹਿਬ, ਕਿਉਂ ਬਾਤ ਦਾ ਪਤੰਗੜ ਬਣਵਾਇਆ? ਹਾਲੇ ਤਾਂ ਇੱਕੋ ਪਿੰਡ ਦੇ ਲੋਕ ਆਏ ਆ, ਜੇ ਕੱਲ੍ਹ ਨੂੰ ਯੂਨੀਅਨ ਵਾਲੇ ਆ ਗਏ ਸਿਆਪਾ ਸਾਨੂੰ ਹੀ ਪੈਣਾ। FIR ਲਿਖ ਅਤੇ ਇਹਨਾਂ ਨੂੰ ਤੋਰਦਾ ਕਿਉਂ ਨਹੀਂ? ਅਸੀਂ ਵੀ ਕੱਲ੍ਹ ਨੂੰ ਪਿੰਡਾਂ 'ਚ ਜਾਣਾ, ਕਿਹੜੇ ਮੂੰਹ ਜਾਵਾਂਗੇ? ਉਹ ਇਹਨਾਂ ਦੇ ਮੱਥੇ ਕਿੱਦਾਂ ਲੱਗਾਂਗੇ?
1: ਮੇਰੇ ਪਿੰਡ ਦੇ ਲੋਕੋ, ਮੈਂ ਆਪਕਾ ਸਰਪੰਚ ਮੇਜਰ ਮੱਖਣ ਸਿੰਘ ਬੋਲ ਰਿਹਾ ਹੂੰ। ਮਿੱਤਰੋ, ਆਪਨੇ ਪਿਛਲੇ ਦਿਨੋਂ ਦੇਖ ਹੀ ਲਿਆ ਹੈ ਕਿ ਕੈਸੇ ਇਹ ਸਭ ਆਪਸ ਮੇਂ ਮਿਲੇ ਹੋਏ ਹੈ। ਬੇਸ਼ੱਕ ਇਸ ਮੁਲਕ ਮੈਂ ਪ੍ਰਜਾਤੰਤਰ ਹੈ, ਲੇਕਿਨ ਪ੍ਰਜਾ ਕੀ ਸੁਣਵਾਈ ਕਿਤਨੀ ਹੈ, ਇਹ ਹਮਨੇ ਆਪਣੀ ਆਂਖੋਂ ਸੇ ਦੇਖ ਲਿਆ ਹੈ, ਮਹਿਸੂਸ ਕਰ ਲਿਆ ਹੈ। ਮੈਂ ਇੱਕ ਫੌਜੀ ਹੂੰ ਔਰ ਅਬ ਵਕਤ ਆ ਗਿਆ ਹੈ ਜਬ ਹਮਾਰੇ ਪਿੰਡ ਕੇ ਹਰ ਵਿਅਕਤੀ ਕੋ ਫੌਜੀ ਜਵਾਨ ਕੀ ਤਰ੍ਹਾਂ ਆਪਣੇ ਪਿੰਡ ਕੀ ਰਕਸ਼ਾ ਕਰਨੀ ਹੋਏਗੀ।
0: ਗੁਰੂ ਘਰ ਤੋਂ ਉਹ ਐਲਾਨ ਕੀਤੇ ਜਾਣ ਮਗਰੋਂ ਪਿੰਡ ਵਿੱਚ ਕੋਈ ਓਪਰਾ ਬੰਦਾ, ਸਾਧ ਫਕੀਰ, ਮੰਗਤਾ ਜਾਂ ਕੋਈ ਫੇਰੀ ਵਾਲਾ ਦਿਸਦਾ ਤਾਂ ਠੀਕਰੀ ਪਹਿਰਾ ਦੇਣ ਵਾਲੇ ਉਸ ਦੀ ਤਲਾਸ਼ੀ ਲੈਂਦੇ। ਸੱਥ ਵਿੱਚ ਬੈਠੇ ਲੋਕ ਕੋਈ ਮਸ਼ਕੂਕ ਬੰਦਾ ਦੇਖਦਿਆਂ ਹੀ ਉਸ ਤੋਂ ਪੁੱਛ ਗਿੱਛ ਕਰਨ ਦੀ ਘੌਲ ਨਾ ਕਰਦੇ। ਪੰਚਾਇਤ ਪਿੰਡ ਵਿੱਚ ਇੱਕ ਜਿਮਨੇਜ਼ੀਅਮ ਬਣਾਉਣ ਲਈ ਹੀਲੇ ਕਰਨ ਲੱਗੀ। ਸਰੂਪ ਸਿੰਘ ਦੇ ਪੋਤੇ ਇਸ਼ਪ੍ਰੀਤ ਲਈ ਰੁਪਏ ਪੈਸੇ ਦੀ ਦਿੱਕਤ ਜਿਉਂ ਦੀ ਤਿਉਂ ਸੀ। ਇੱਕ ਦਿਨ ਉਸ ਨੂੰ ਉਸਦੇ ਦਾਦੇ ਸਰੂਪ ਸਿੰਘ ਨੇ ਸਲਾਹ ਦਿੱਤੀ।
4: ਕਿਸੇ ਪਾਸੇ ਹੱਥ ਨਹੀਂ ਪੈਂਦਾ ਪੁੱਤਰ, ਤੂੰ ਸਾਲ ਖਰਾਬ ਕਾਹਨੂੰ ਕਰਨਾ? AS ਕਾਲਜ 'ਚ ਦਾਖਲਾ ਲੈ ਲੈ, ਚੱਲ ਕੁਛ ਨਾ, 4 ਗੱਲਾਂ ਸਿੱਖੇਂਗਾ ਹੀ। ਹੁਣ ਕੀ ਕਰੀਏ ਪੁੱਤਰ, ਰੱਬ ਜੋ ਕਰਦਾ ਚੰਗਾ ਹੀ ਕਰਦਾ।
5: ਹੁਣ ਹੋਰ ਕੀ ਕਰ ਸਕਦੇ ਹੈ ਧੀਏ, ਤੂੰ ਹੁਣ ਹੋਰ ਰੋ ਕੇ ਆਪਣੇ ਦੀਦੇ ਨਾ ਗਾੜ ਲਵੀ।
6: ਜੇ ਮੇਰੀ ਆਪਣੀ ਰਣੀ ਚੁਣੀ ਬੱਚੀ ਰਹਿੰਦੀ ਤਾਂ ਚਾਹ ਦਿਨ ਨਾ ਵੇਖਣੇ ਪੈਂਦੇ ਮੇਰੇ ਪੁੱਤ ਨੂੰ। ਮੇਰੇ ਇੱਧਰਲੇ ਉੱਧਰਲੇ ਗਹਿਣਿਆਂ ਨੇ ਕੈਨੇਡਾ ਪਹੁੰਚਦਾ ਤਾਂ ਕਰ ਹੀ ਦੇਣਾ ਸੀ।
7: ਹੁਣ ਤੇਰੇ ਉੱਠੇ ਬਗੈਰ ਨਹੀਂ ਸਰਨਾ ਸਰਦਾਰ ਕਰਮਪ੍ਰੀਤ ਸਿੰਘਾ।

0: ਆਲੂਆਂ ਦਾ ਗ੍ਰਾਹ ਵੀ ਉਦਾਂ ਹੀ ਲੱਗਿਆ ਹੋਇਆ, ਇਹਦੇ ਦੂਜੇ ਪਾਸੇ ਆ ਛੀਂਗਾਂ ਵੀ ਉਦਾਂ ਹੀ ਪਈਆਂ ਨੇ। ਇਹ ਲੰਘੇ ਸਿਆਲ ਵੀ ਘਰਦਿਆਂ ਨੇ ਚੁੱਲ੍ਹੇ ਨਿਰਾਈਆਂ ਸੀ, ਡਾਂਦੇ ਵੀ ਕਿੱਤਾ। ਉਹਦਾ ਸਾਰਾ ਸਾਲ ਰਸੋਈ ਗੈਸ ਨਾਲ ਹੀ ਰੋਟੀ ਟੁੱਕ ਕਰਦੇ ਆ। ਫਸਲ ਮਰਨੋਂ ਬਚਾਉਣ ਲਈ ਸੰਘਣੀ ਛੌਰ ਕਰੀ ਖੜ੍ਹੇ ਦਰਖਤ ਮੋਹਣੇ ਨੇ ਛਾਂਗ ਕੇ ਡੁੰਡਜੇ ਕੀਤੇ ਹੋਏ ਆ। ਉਹਨਾਂ ਦਰਖਤਾਂ ਦਾ ਛਾਂਗ ਡੈਡੀ ਨੇ ਕਿਸੇ ਬਹੁਤ ਜ਼ਰੂਰੀ ਮੌਕੇ ਬਾਲਣ ਲਈ ਸੰਭਾਲਿਆ ਹੋਇਆ। ਕੀ ਪਤਾ ਕਦੇ ਗੈਸ ਦੀ ਸਪਲਾਈ ਨਾ ਆਵੇ।
1: ਇਹ ਤੌੜ ਚ ਪਏ ਆਲੂਆਂ ਦੁਆਲੇ ਗੇੜੇ ਜੇ ਕਿਉਂ ਕੱਢਣ ਡਿਆ? ਮੈਂ ਦੇਖਦੀ ਹਾਂ ਇਹਦੇ ਮਗਰ ਜਾ ਕੇ, ਇਹ ਕਿਤੇ ਛਿੰਗਾਂ ਹੇਠ ਦੱਬਿਆ ਹੋਇਆ ਮਾਲ ਤਾਂ ਨਹੀਂ ਪੱਟਣ ਲੱਗਿਆ?
0: ਥਾਂ ਠਿਕਾਣਾ ਤਾਂ ਪੱਕਾ ਮਿਲ ਗਿਆ, ਹੁਣ ਮੋਟਰ ਵਾਲੇ ਅੰਦਰੋਂ ਕੋਈ ਰੰਬਾ ਰੰਬਾ ਲੱਭ ਕੇ ਲਿਆਉਣਾ।
1: ਇਹ ਤਾਂ ਰੰਬਾ ਫੜੀ ਮੋੜ ਆਇਆ, ਇਹ ਨਾ ਟਲਿਆ ਪੁਰਾਣੇ ਚਾਲਿਆਂ ਤੋਂ। ਇੰਨੇ ਮਹੀਨਿਆਂ ਤੋਂ ਨਸ਼ਿਆਂ ਤੋਂ ਬਚਿਆ ਕਰਮਾ ਫਿਰ ਗਰਕਣ ਲੱਗਿਆ। ਕੋਈ ਨਾ, ਧਰਤੀ ਪੁੱਟ ਕੇ ਕੋਈ ਪੁੜੀ ਕੱਢੇ ਸਹੀ, ਇਹਨੂੰ ਮੈਂ ਆਪਣੇ ਹੱਥੀ ਪਲਾਉਂਗੀ। ਲੈ ਤੂੰ ਇੱਥੇ ਖੜ ਕੇ ਵਿਉਂਤਾ ਬਣਾਈ ਜਾ, ਉਹ ਤਾਂ ਪੋਟਲੀ ਜੀ ਫੜ ਹੀ ਆ ਗਿਆ। ਲੈ ਤਾਂ ਦੱਸ, ਇਹ ਆਪਣੀ ਜੋਰੋ ਨੂੰ ਵੀ ਸਵਾਦ ਦਿਖਾਊਗਾ? ਹੋਰ ਪੋਟਲੀ ਲੈ ਕੇ ਉਹਦੇ ਕੋਲ ਕਰਨ ਕੀ ਗਿਆ ਹੋਊਗਾ? ਵੇਖਾਂ ਤਾਂ ਸਹੀ ਘਰ ਵਾਲੀ ਨੂੰ ਕਿੰਨੀ ਕੁਸਲਾ ਮਾਰਦਾ ਹੈ।
0: ਹੁਣ ਅੱਖਾਂ ਪੂੰਝ ਲੈ ਸਰਦਾਰਨੀਏ, ਤੇਰੇ ਚੋਰੀ ਹੋਏ ਗਹਿਣੇ ਬਰਾਮਦ ਹੋ ਗਏ ਆ। ਲੈ ਸਾਂਭ ਲੈ ਆਪਣੀ ਅਮਾਨਤ।
2: ਹੈ ਸੱਚੀ? ਤੁਸੀਂ ਕਿਤੇ ਮੇਰੇ ਨਾਲ ਮਖੌਲ ਤਾਂ ਨਹੀਂ ਕਰਦੇ?
0: ਨਾ ਬਈ ਨਿੰਦਰੀਏ, ਮਖੌਲ ਕਰਨ ਦੀ ਹਿੰਮਤ ਨਹੀਂ ਰਹੀ। ਫਿਰ ਇਹੋ ਜਿਹਾ ਮਖੌਲ ਕਰਨ ਬਾਰੇ ਤਾਂ ਮੈਂ ਮੂਲੋਂ ਹੀ ਸੋਚ ਵੀ ਨਹੀਂ ਸਕਾਂ। ਤੂੰ ਆਪਣੇ ਗਹਿਣੇ ਗਿਣ ਕੇ ਪੂਰੇ ਕਰ, ਉਦਾਂ ਹੀ ਪੂਰੇ ਨਹੀਂ ਹੋਣੇ, ਇੱਕ ਵਾਂਗ ਘੱਟ ਹੈ, ਉਦਾਂ ਨੂੰ ਮੈਂ ਬਣਵਾ ਦੇਊਂਗਾ ਸਰਦਾਰਨੀਏ।
2: ਇਹ ਮੰਮੀ, ਉਹ ਯਸ਼ਪ੍ਰੀਤ, ਨੀ ਰਮਣੀਕ, ਜਾਓ ਡੈਡੀ ਨੂੰ ਸੱਦ ਕੇ ਲਿਆਓ, ਆਪਾਂ ਬਚ ਰਹੇ ਹਾਂ।
0: ਡੈਡੀ ਨਾਲ ਦੇ ਕਮਰੇ 'ਚ ਹੀ ਆ, ਪਰਾਂ ਹੋ ਕੇ ਖੜ, ਚੁੰਬੜੀ ਜਾਨੀ ਹੈ, ਕੌੜੀ ਵੇੜਾਂਗੂ।
3: ਦੇਖੋ ਬਈ, ਜੇ ਕੋਈ ਭੁੱਲਿਆ ਭਟਕਿਆ ਸ਼ਾਮ ਤੱਕ ਘਰ ਮੁੜ ਆਵੇ ਤਾਂ ਭੁੱਲਿਆ ਨਹੀਂ ਹੁੰਦਾ। ਸੱਚੀ ਦੱਸਾਂ, ਮੇਰਾ ਦਿਲ ਤਾਂ ਪਹਿਲੇ ਦਿਨੋਂ ਨਹੀਂ ਸੀ ਮੰਨਦਾ ਕਿ ਇਹ ਬਾਹਰਲੇ ਚੋਰਾਂ ਦਾ ਕੰਮ ਹੈ। ਚੋਰ ਆਉਣ ਅਤੇ ਘਰ ਦੇ ਕੁੱਤੇ ਭੌਂਕਣ ਦੀ ਥਾਂ ਸੁਸਰੀਆਂ ਬਣ ਜਾਣ। ਮੰਨਿਆ ਬਈ ਉਹਨਾਂ ਨੂੰ ਸੰਖੀਆਂ ਪਾਤੀਆਂ ਗਈਆਂ, ਪਰ ਇੱਕ ਵਾਰ ਤਾਂ ਉਹਨਾਂ ਨੇ ਓਪਰੇ ਬੰਦਿਆਂ ਨੂੰ ਵੱਢਣ ਪੈਣਾ ਹੀ ਸੀ ਨਾ।
1: ਓਏ ਕਾਰੀਗਰ ਜੀ, ਹੁਣ ਸ਼ੁਕਰ ਮਨਾਓ ਅਤੇ ਆਪਣੇ ਪੁੱਤ ਨੂੰ ਥਾਪੀ ਦੇ ਕੇ ਹਿੱਕ ਨਾ ਲਾਓ, ਹਾਲੇ ਵੀ ਕਾਰੀਗਰੀਆਂ ਘੁੱਟਣੋਂ ਨਹੀਂ ਹਟਦੇ।
2: ਡੈਡੀ ਤੁਸੀਂ ਹੀ ਸੰਭਾਲੋ ਇਹ ਸਭ ਕੁਛ, ਮੈਥੋਂ ਨਹੀਂ ਸੰਭਾਲਿਆ ਜਾਂਦਾ। ਹੁਣ
0: ਸੰਭਾਲਣਾ ਭਲਾ ਹੁਣ ਕਿਉਂ ਹੈ? ਦਿਓ ਪਰਾਂ ਸੁਨਿਆਰੇ ਨੂੰ, ਰਕਮ ਖਰੀ ਕਰਕੇ ਮੁੰਡਾ ਕੈਨੇਡਾ ਜਾਣ ਜੋਗਾ ਕਰੋ। ਚਲੋ ਤੁਰੋ ਘੋਟੂ ਸੁਨਿਆਰੇ ਦੇ, ਮੈਂ ਚੱਲਦਾ ਤੁਹਾਡੇ ਨਾਲ।
4: ਘੋਟੂ ਸੁਨਿਆਰ ਦੇ ਕਾਟ ਕਟਈਏ ਨੇ ਇਸ਼ਪ੍ਰੀਤ ਨੂੰ ਕੈਨੇਡਾ ਭੇਜਣ ਲਈ ਲੋੜੀਂਦੀ ਰਕਮ ਵਿੱਚੋਂ 6 ਲੱਖ ਦੀ ਘਾਟ ਨਾਲ ਬਾਕੀ ਭੁਗਤਾਨ ਤਾਂ ਕਰ ਦਿੱਤਾ, ਪਰ 6 ਲੱਖ ਦਾ ਉਧਾਰ ਨਾ ਕੀਤਾ। ਇਸ ਲਈ ਇਸ਼ਪ੍ਰੀਤ ਦੇ ਹਰ ਮਹੀਨੇ ਦੇ ਖਰਚ ਲਈ ਬੈਂਕ ਦੇ ਖਾਤੇ ਵਿੱਚ 6 ਲੱਖ ਜਮ੍ਹਾਂ ਦਿਖਾਉਣ ਲਈ ਸਰੂਪ ਸਿੰਘ ਦੇ ਪਰਿਵਾਰ ਨੂੰ ਕੋਈ ਹੋਰ ਜੁਗਾੜ ਕਰਨਾ ਪੈਣਾ ਸੀ।
3: ਹਾਂ ਇਸ਼ਪ੍ਰੀਤ ਪੁੱਤਰ, ਪੈਕਿੰਗ ਸ਼ੈਕਿੰਗ ਹੋ ਗਈ ਕਿ ਰਹਿੰਦੀ ਅਜੇ?
5: ਜੀ ਹੋਈ ਜਾਂਦੀ ਹੈ ਜੀ।
3: ਅੱਛਾ ਇਸ ਮਾਮਲੇ 'ਚ ਗੱਲ ਦੱਸਾਂ ਤੈਨੂੰ।
5: ਜੀ ਜੀ ਦੱਸੋ ਦਾਦੂ।
3: ਇਹ ਜਿਹੜੇ ਤੇਰੇ ਇੱਥੋਂ ਦੇ ਕੱਪੜੇ ਆ ਨਾ, ਇਹ ਉੱਥੇ ਜਾ ਕੇ ਬਹੁਤੇ ਚੱਲਣੇ ਨੇ, ਉਹ ਚੰਗੇ ਨਹੀਂ ਲੱਗਣੇ। ਮੇਰੀ ਮੰਨੇ ਤਾਂ 2-4 ਜੈਕਟਾਂ ਰੱਖ ਲੈ, ਬਾਕੀ ਸਾਰਾ ਕੱਪੜਾ ਇੱਥੇ ਰਹਿਣ ਦੇ। ਅਤੇ ਟੈਚੀਆਂ 'ਚ ਕਿਤਾਬਾਂ ਰੱਖੋ ਪੁੱਤਰ ਜੀ, ਇਹ ਕਿਤਾਬਾਂ ਉੱਥੇ ਨਹੀਂ ਲੱਭਣੀਆਂ। ਅੱਛਾ ਇੱਕ ਗੱਲ ਹੋਰ ਆ, ਮੈਂ ਅੱਜ ਤੈਨੂੰ ਆਪਣੇ ਨਾਨਕੇ ਪਿੰਡ ਬੜੀ ਕੁਢਾਣੀ ਲੈ ਕੇ ਜਾਣਾ, ਅਤੇ ਉੱਥੇ ਜਾਣ ਲਈ ਤੂੰ ਨਾਂਹ ਨਹੀਂ ਕਰਨੀ ਬਿਲਕੁਲ।
1: ਮੈਂ ਕਿਹਾ ਦੱਸ ਤਾਂ ਸਹੀ ਵੀ ਬੜੀ ਕਢਾਣੀ ਕੌਣ ਹੈਗੇ ਜੀ ਤੇਰੇ ਨਾਨਕਿਆਂ ਚੋਂ? ਉਜੜੇ ਘਰ 'ਚ ਉੱਥੇ ਕਿਹਨੂੰ ਮਿਲਾਓਗੇ ਮੁੰਡੇ ਨਾਲ?
3: ਓ ਜੀਤਾ ਰਾਣੀ ਹੈ, ਜੇ ਨਾਨਕਿਆਂ 'ਚੋਂ ਕੋਈ ਨਹੀਂ ਬਚਿਆ, ਨਾਨਕੇ ਤਾਂ ਉੱਥੇ ਹੀ ਆ, ਬੜੀ ਕਢਾਣੀ ਤਾਂ ਨਹੀਂ ਉਜੜ ਗਈ? ਆਪਾਂ ਉੱਥੇ ਜਾ ਕੇ ਕੰਮ ਕਰਨਾ।
5: ਠੀਕ ਹੈ ਦਾਦੂ, ਤੁਸੀਂ ਇੱਥੇ ਕਰਨ ਵਾਲਾ ਕੋਈ ਹੋਰ ਕੰਮ ਸੋਚ ਲਓ ਅਤੇ ਜਾਣ ਲਈ ਤਿਆਰ ਹੋ ਜਾਓ, ਮੈਂ ਤਦ ਤੱਕ ਸਕੂਟਰ 'ਤੇ ਕੱਪੜਾ ਮਾਰ ਲੈਂਦਾ, ਆਖਰ ਨੂੰ ਦਾਦੂ ਦੇ ਨਾਨਕੇ ਜਾਣਾ ਹੈ।
3: ਚੱਲ ਵੇਸ਼ਪੀਤ ਸਿਆਂ, ਕਰ ਸਕੂਟਰ ਸਟਾਰਟ।

0: ਦਾਦੂ ਆਪਾਂ ਖੰਨੇ 'ਚ ਦਾਖਲ ਹੋ ਗਏ ਹਾਂ ਆ ਦੱਸੋ ਇੱਥੇ ਆਪਾਂ ਕਿਹੜਾ ਕੰਮ ਕਰਨਾ ਪਹਿਲਾਂ
1: ਪੁੱਤਰ ਮਠਿਆਈ ਦੀ ਕਿਸੇ ਚੰਗੀ ਜਿਹੀ ਦੁਕਾਨ ਦੇ ਨੇੜੇ ਜਾ ਕੇ ਸਕੂਟਰ ਰੋਕੀ ਆਪਾਂ ਇੱਕ ਡੱਬਾ ਲੱਡੂਆਂ ਦਾ ਲੈਣਾ ਨਾਲੇ ਐਂ ਕਰ ਦੋ ਕੱਪ ਦੁੱਧ ਪੱਤੀ ਦਾ ਔਡਰ ਦੇ ਕੇ ਭੀੜ ਤੋਂ ਹਟਵੀਆਂ ਜਿਹੀਆਂ ਦੋ ਕੁਰਸੀਆਂ ਲੱਭ ਇੱਕ ਆਪਣੇ ਲਈ ਇੱਕ ਮੇਰੇ ਲਈ ਮੈਂ ਜ਼ਰਾ ਬਾਥਰੂਮ ਜਾ ਕੇ ਆਇਆ
0: ਠੀਕ ਦਾਦੂ ਇੱਧਰ ਇੱਧਰ ਆ ਜਾਓ
1: ਆ ਗਿਆ ਪੁੱਤਰ ਤੈਨੂੰ ਲੱਭ ਰਿਹਾ ਸੀ ਦੇਖ ਬੇਟਾ ਮੇਰੀਆਂ ਗੱਲਾਂ ਧਿਆਨ ਨਾਲ ਸੁਣੇ ਮੈਂ ਕੁਛ ਐਸੀਆਂ ਗੱਲਾਂ ਦੱਸਣੀਆਂ ਤੈਨੂੰ ਜਿਹੜੀਆਂ ਉੱਥੇ ਜਾ ਕੇ ਤੈਨੂੰ ਪੈਰ ਪੈਰ 'ਤੇ ਕੰਮ ਆਉਣਗੀਆਂ ਠੀਕ ਹੈ
0: ਠੀਕ ਹੈ ਜੀ
1: ਦੇਖ ਪੁੱਤਰ ਜੇ ਮੇਰਾ ਮਾਮਾ ਦਰਸ਼ਨ ਸਿੰਘ ਕੁਡਾਣੀ ਜੀਂਦਾ ਹੁੰਦਾ ਨਾ ਤਾਂ ਆਪਾਂ ਲੱਡੂਆਂ ਦੇ ਦੋ ਡੱਬੇ ਲੈਣੇ ਸੀ ਮੇਰੇ ਮਾਮੇ ਦਾ ਇੱਕ ਪੁੱਤਰ ਜੋਰਾ ਜੋ ਮੇਰੇ ਤੋਂ 5-7 ਸਾਲ ਵੱਡਾ ਸੀ ਵਿਆਹ ਵਰਿਆ ਸੀ ਸ਼ਰਾਬ ਪੀਣ ਦਾ ਆਦੀ ਸੀ ਪਤਾ ਨਹੀਂ ਉਹਨੂੰ ਕੀ ਪਈ ਸੀ ਬਹੁਤੀ ਬਣਾਉਣੀ ਹੈ ਬਹੁਤੀ ਬਣਾਉਣੀ ਹੈ ਇੱਦਾਂ ਕਰਦੇ ਨੇ ਮਾਮੇ ਦੇ ਗਲ ਗੂਠਾ ਦੇ ਕੇ ਉਹਨੂੰ ਪਿੰਡ ਵਾਲੀ ਜ਼ਮੀਨ ਵੇਚਣ ਲਈ ਮਜਬੂਰ ਕਰਤਾ ਫਿਰ ਉਹਨਾਂ ਨੇ ਮੋਗੇ ਤੋਂ ਅੱਗੇ ਪਹਿਲਾਂ ਨਾਲੋਂ ਦੁੱਗਣੀ ਜ਼ਮੀਨ ਖਰੀਦ ਲਈ
0: ਅੱਛਾ ਦਾਦੂ
1: ਹੁਣ ਅੱਗੇ ਗੱਲ ਸੁਣ ਪੁੱਤਰ ਉਸ ਜ਼ਮੀਨ ਹੇਠਲਾ ਪਾਣੀ ਚੰਗਾ ਨਹੀਂ ਸੀ ਜੇ ਉਸ ਪਾਣੀ ਨਾਲ ਇੱਕ ਵਾਰੀ ਫਸਲ ਸਿੰਜ ਲੈਂਦੇ ਤਾਂ ਉਹ ਫਸਲ ਤਾਂ ਵਧੀਆ ਉੱਗਦੀ ਪਰ ਅਗਲੀ ਫਸਲ ਨਾ ਜੰਮਦੀ ਉੱਥੇ ਕੋਈ ਫਸਲ ਚੱਜ ਨਾਲ ਨਾ ਹੋਣ ਦੀ ਵਜ੍ਹਾ ਨਾਲ ਉਹ ਜ਼ਮੀਨ ਕੋਈ ਠੇਕੇ 'ਤੇ ਲੈਣੀ ਨਾ ਮੰਨੇ ਅੰਤ ਪਤਾ ਕੀ ਹੋਇਆ ਉਹ ਜ਼ਮੀਨ ਉਹਨਾਂ ਨੂੰ ਘਾਟਾ ਖਾ ਕੇ ਵੇਚਣੀ ਪਈ ਅਤੇ ਫਿਰ ਉਹਨਾਂ ਪੈਸਿਆਂ ਨਾਲ ਪਿੰਡ ਮਕਸੂਦੜੇ 'ਚ ਪਹਿਲਾਂ ਨਾਲੋਂ ਅੱਧੀ ਅਤੇ ਉਹ ਵੀ ਉੱਚੀ ਨੀਵੀਂ ਜ਼ਮੀਨ ਖਰੀਦੀ ਗਈ ਉਸ ਟੱਬਰ ਦਾ ਉਦੋਂ ਦਾ ਹਿੱਲਿਆ ਹੋਇਆ ਜੁਗਾੜ ਮੁੜ ਕੇ ਸੂਤ ਨਹੀਂ ਆਇਆ ਪੁੱਤਰ ਮਾਮੇ ਦਰਸ਼ਨ ਸਿੰਘ ਨੂੰ ਇਸ ਹੌਕੇ ਨੇ ਲੈ ਲਿਆ ਜੋਰਾ ਸ਼ਰਾਬ ਤਾਂ ਪੀਂਦਾ ਹੀ ਸੀ ਨਾਲੀ ਗੋਲੀਆਂ ਵੀ ਖਾਣ ਲੱਗ ਪਿਆ
0: ਓ ਹੋ ਅੱਛਾ ਦਾਦੂ
1: ਪੁੱਤ ਇੱਕ ਦਿਨ ਕਿਸੇ ਵਿਆਹ 'ਤੇ ਗਿਆ ਜੋਰਾ ਸ਼ਰਾਬ ਪੀ ਗਿਆ ਨਸ਼ੇ ਦੀ ਹਾਲਤ 'ਚ ਉਸਨੇ ਗੋਲੀਆਂ ਦਾ ਫੱਕਾ ਵੀ ਮਾਰ ਲਿਆ ਰਾਤ ਨੂੰ ਆਪਣੇ ਅੰਦਰੋਂ ਹਵਾੜ ਜੀ ਉੱਠਦੀ ਮਹਿਸੂਸ ਹੋਈ ਉਹਨੇ ਨੇੜੇ ਪਈ ਆਪਣੀ ਮਾਂ ਨੂੰ ਹਾਕਾ ਮਾਰੀਆਂ ਗੋਡੇ ਦੁਖਣ ਦੀ ਵਜ੍ਹਾ ਨਾਲ ਹੌਲੀ ਹੌਲੀ ਤੁਰਦੀ ਮਾਮੀ ਕੁਲਦੀਪ ਕੌਰ ਜੋਰੇ ਦੇ ਮੰਜੇ ਕੋਲ ਪਹੁੰਚੀ ਤਾਂ ਉਹਨੇ ਦੇਖਿਆ ਕਿ ਉਹਦਾ ਪੁੱਤ ਬੇਸੁੱਧ ਹੋਇਆ ਪਿਆ ਸੀ ਅਤੇ ਉਹਦੇ ਨੱਕ ਮੂੰਹ 'ਚੋਂ ਲਹੂ ਨਿਕਲੀ ਜਾਂਦਾ ਸੀ ਪੁੱਤਰ ਜੀ ਉਹਦੇ ਦਿਮਾਗ ਦੀ ਨਾੜੀ ਫਟ ਗਈ ਸੀ
0: ਅੱਛਾ ਜੀ ਫਿਰ ਤਾਂ ਉਹ ਬਚਿਆ ਨਹੀਂ ਹੋਣਾ ਦਾਦੂ
1: ਆਹੋ ਉਹਨੇ ਫਿਰ ਕਿੱਥੇ ਬਚਣਾ ਸੀ ਉਸ ਤੋਂ ਮਗਰੋਂ ਸਿਰ ਖੁਦ ਹੋਇਆ ਉਸਦਾ ਇੱਕੋ ਇੱਕ ਲਾਡਲਾ ਪੁੱਤ ਕਰਨਵੀਰ ਜੋ ਉਦੋਂ ਕਰਮਸਰ ਕਾਲਜ 'ਚ ਪੜ੍ਹਦਾ ਸੀ ਸਮਾਇਆ ਕਿ ਨਹੀਂ ਪੀਂਦਾ ਸੀ ਨਸ਼ੇ ਦੇ ਟੀਕੇ ਵੀ ਲਾਉਣ ਲੱਗ ਪਿਆ ਸੀ
0: ਬਖਸ਼ੋ ਪਰਮਾਤਮਾ ਬਾਕੀ ਦੀ ਗੱਲ ਸਕੂਟਰ ਪਿੱਛੇ ਬਹਿ ਕੇ ਸੁਣਾਉਂਦੇ ਜਾਇਓ ਦਾਦੂ ਨਾਲੇ ਆਪਣੀ ਵਾਟ ਵੀ ਨਿਬੜਦੀ ਜਾਓ ਚਲੋ
1: ਠੀਕ ਹੈ ਪੁੱਤ ਜਿੱਦਾਂ ਤੂੰ ਕਹੇ ਮੈਨੂੰ ਤਾਂ ਲੱਗਦਾ ਸੀ ਕਿ ਸਕੂਟਰ ਚਲਾਉਂਦਾ ਹੈ ਕਿਤੇ ਗੱਲ ਸੁਣਨਾ ਤੇਰਾ ਧਿਆਨ ਨਾ ਭਟਕ ਜਾਵੇ
0: ਨਹੀਂ ਨਹੀਂ ਦਾਦੂ ਗੱਲ ਮੈਂ ਕੰਨਾਂ ਨਾਲ ਸੁਣਨੀ ਆ ਨਜ਼ਰ ਤਾਂ ਮੇਰੀ ਸੜਕ 'ਤੇ ਰਹੂ
1: ਦੇਖ ਪੁੱਤ ਤੈਨੂੰ ਲੱਗਦਾ ਦਾਦਾ ਸ਼ਾਇਦ ਲੈਕਚਰ ਦੇ ਰਿਹਾ ਪਰ ਇਹ ਗੱਲਾਂ ਬੜੀਆਂ ਜ਼ਰੂਰੀ ਨੇ ਨਾ ਚੰਗਾ ਰੱਖਣ ਨਾਲ ਹੀ ਬੰਦਾ ਚੰਗਾ ਨਹੀਂ ਹੋ ਜਾਂਦਾ ਉਸ ਮੁੰਡੇ ਨੇ ਆਪਣੇ ਸਰੀਰ ਦੀ ਕੋਈ ਵੀ ਨਾੜ ਟੀਕੇ ਲਾਉਣ ਲਈ ਪਰੁਣੋਂ ਨਹੀਂ ਛੱਡੇ ਸੂਈਆਂ ਲਾ ਲਾ ਸਾਰੀਆਂ ਨਾੜਾਂ ਫੇਲੀਆਂ ਸੀਗੀਆਂ ਮਾਮੀ ਕੁਲਦੀਪ ਕੌਰ ਤੋਂ ਵੀ ਆਪਣੇ ਪੋਤੇ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ ਜਿਸ ਕਰਕੇ ਉਹ ਵੀ ਵਿਚਾਰੀ ਇੱਕ ਦਿਨ ਸੁੱਤੀ ਦੀ ਸੁੱਤੀ ਰਹਿ ਗਈ ਕਰਨੀ ਦਾ ਮਾੜਾ ਕਰਨਵੀਰ ਬਾਥਰੂਮ 'ਚ ਵੜ ਕੇ ਕਸੂਤੀਆਂ ਥਾਂ 'ਤੇ ਵੀ ਸੂਈਆਂ ਲਾਉਂਦਾ ਰਿਹਾ ਕੀ ਦੱਸਾਂ ਪੁੱਤਰ ਬੇਬਸ ਮਾਂ ਮਨਮੀਤ ਕੌਰ ਦੁਆਥਣੀ ਪਿੱਟ ਦੀ ਪਰ ਉਸ ਅਮਲੀ ਨੂੰ ਤਰਸ ਉਸਦੀ ਬੇਵਾ ਮਾਂ ਉਸਨੂੰ ਵਰਜਦੀ ਹਟਾਉਂਦੀ ਤਾਂ ਉਹ ਉੱਤੇ ਹੱਥ ਚੁੱਕਦਾ ਆਪਣੀ ਮਾਂ ਦੇ ਗਹਿਣੇ ਗੱਟੇ ਨਹੀਂ ਮਾਂ ਦੇ ਖਰੀਦੇ ਥਰੈਸ਼ਰ ਇੰਜਨ ਰੇੜੀ ਦਾਦੀ ਦੀ ਪੇਟੀ ਇੱਕ ਇੱਕ ਕਰਕੇ ਸਭ ਕੁਛ ਵੇਚ ਆਇਆ ਉਹਨੇ ਤਾਂ ਘਰ ਦੀਆਂ ਗਰਿੱਲਾਂ ਤੱਕ ਪੱਟ ਪੱਟ ਕੇ ਵੇਚ ਦਿੱਤੀਆਂ ਸੀਗੀਆਂ ਪੁੱਤਰ ਜੀ ਇੱਕ ਦਿਨ ਆਪਣੀ ਮਾਂ ਦਾ ਟਰੰਕ ਚੱਕ ਤੁਰਿਆ ਤਾਂ ਉਸਦੀ ਮਾਂ ਨੇ ਪੋਤੀ ਪਾਂ ਫੜ ਕੇ ਤਰਲਾ ਕੀਤਾ
2: ਪੁੱਤ ਮੇਰੇ ਸੁਹਾਗ ਭਾਗਦੀ ਆ ਇੱਕ ਨਿਸ਼ਾਨੀ ਤਾਂ ਬਚੀ ਰਹਿਣ ਦੇ
3: ਬੁੜੀਏ ਛੱਡ ਦੇ ਮੇਰੀ ਲੱਤ ਲੱਗਦਾ ਏਦਾਂ ਸੂਤ ਨਹੀਂ ਆਉਣਾ ਠਹਿਰ ਜਾ ਲੈ ਕੇ ਜਾਈ ਆਪਣੀ ਸੁਹਾਗ ਨਿਸ਼ਾਨੀ
0: ਦਾਦੂ ਕਰਨਵੀਰ ਦਾ ਵਿਆਹ ਨਹੀਂ ਹੋਇਆ ਸੀ

0: ਕਿੱਥੇ ਕਾਕਾ, ਤੇਰੇ ਸਾਹਮਣੇ ਹੀ ਹੈ। ਪੰਜਾਬ 'ਚ ਤਾਂ ਹੁਣ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਅਤੇ ਬਹੁਤੀਆਂ ਜ਼ਮੀਨਾਂ ਵਾਲੇ ਮੁੰਡਿਆਂ ਦੇ ਵੀ ਵਿਆਹ ਨਹੀਂ ਹੁੰਦੇ। ਇੱਥੇ ਤਾਂ ਪੁੱਤ ਹੁਣ ਹਰ ਪੜ੍ਹਿਆ ਅਤੇ ਅਨਪੜ੍ਹ ਬਾਹਰਲਾ ਰਿਸ਼ਤਾ ਪਾਲਦਾ, ਫਿਰ ਇਹੋ ਜਿਹੇ ਅੰਬਿਆਂ ਨੂੰ ਕੌਣ ਦਿੰਦਾ ਕੁੜੀਆਂ। ਮਾਮੇ ਦਰਸ਼ਨ ਸਿੰਘ ਵੇਲੇ ਘਰ ਦੀ ਪੜ੍ਹਤ ਬਣੀ ਹੋਈ ਸੀ, ਉਸਦੇ ਗੁਜ਼ਰਨ ਨਾਲ ਹੀ ਉਹ ਪੜ੍ਹਤ ਵੀ ਜਾਂਦੀ ਲੱਗੀ। ਲੈ ਬਈ, ਗੱਲੀ ਲੱਗਿਆਂ ਨੂੰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਆਪਾਂ ਦਾ ਚਾਵਾ ਪਾਇਲ ਪਹੁੰਚ ਗਿਆ। ਲੈ ਸੱਜੇ ਪਾਸੇ ਲੰਘ ਚੱਲੇ, ਚਾਚੇ ਦੀ ਸਾਥਣ ਮਾਇਆ ਦੇ ਪੇਕਿਆਂ ਦਾ ਪਿੰਡ ਮਕਸੂਦੜਾ।
1: ਦਾਦੂ ਇੱਕ ਗੱਲ ਦੱਸੋ, ਜਿਹੜੀ ਜ਼ਮੀਨ ਤੁਹਾਡੇ ਮਾਮਾ ਜੀ ਨੇ ਮਕਸੂਦੜੇ ਖਰੀਦੀ ਸੀ, ਉਹਦਾ ਕੀ ਬਣਿਆ?
0: ਲੈ ਕਮਲਾ, ਬਾਪ ਸ਼ਰਾਬੀ, ਪੁੱਤ ਨਸ਼ਈ, ਦਾਦਾ ਡਿੱਗੜ, ਬਕਾਇਆ ਸਿਆੜ ਕਿੰਨੇ ਕੁ ਬਚਦੇ? ਜਿੰਨੀ ਕੁ ਨਾਂ ਮਾਤਰ ਜ਼ਮੀਨ ਬਚੀ, ਉਹ ਜੋਰੇ ਦੇ ਮਰਨ ਮਗਰੋਂ ਮੇਰੀ ਪਰਚਾਈ ਮਨਮੀਤ, ਨਸ਼ੇੜੀ ਕਰਨਵੀਰ ਅਤੇ ਉਸਦੀ ਛੋਟੀ ਭੈਣ ਮਨਵੀਰ ਦੇ ਨਾਂ ਚੜ੍ਹ ਗਈ। ਇੱਕ ਦਿਨ ਕਰਨਵੀਰ ਵੀ ਨਸ਼ੇ ਦੀ ਵਾਧੂ ਖੁਰਾਕ ਦਾ ਸ਼ਿਕਾਰ ਹੋ ਕੇ ਸਦਾ ਜ਼ਮੀਨ ਸੌਂ ਗਿਆ। ਕੁੜੀ ਉਸਦੇ ਮਾਮਿਆਂ ਨੇ ਵਿਆਹੀ। ਛੋਟੀ ਘੁਟਾਣੀ ਲੰਘ ਚੱਲਿਆ ਆਪਾਂ,
1: ਹੁਣ ਆਪਾਂ ਦੱਸੋ ਕਿੱਧਰ ਚੱਲੀਏ?
0: ਪਹਿਲਾਂ ਆਪਾਂ ਛੇਵੀਂ ਪਾਤਸ਼ਾਹੀ ਦੀ ਯਾਦ 'ਚ ਬਣੇ ਪਿੰਡ ਅੰਦਰਲੇ ਅਸਥਾਨ 'ਤੇ ਮੱਥਾ ਟੇਕ ਆਈਏ।

0: ਵਾਹ ਦਾਦੂ ਵਾਹ, ਅੱਜ ਤਾਂ ਤੁਹਾਡੀ ਪ੍ਰੇਰਣਾ ਨਾਲ ਇਤਿਹਾਸਿਕ ਵਸਤਾਂ ਦੇ ਦਰਸ਼ਨ ਕਰ ਲਏ ਮੈਂ।
1: ਤੇਰੇ ਕਰਮਾਂ ਤੇਰੇ ਗੁਰੂ ਪਿਆਰ ਦਾ ਫਲ ਹੈ ਬੇਟਾ। ਅਜੇ ਤਾਂ ਆਪਾਂ ਰਾਜ ਇਤਿਹਾਸਕ ਸਥਾਨ ਗੁਰਦੁਆਰਾ ਨਿੰਮਸਰ ਸਾਹਿਬ ਦੇ ਦਰਸ਼ਨ ਵੀ ਕਰਾਂਗੇ। ਉਸ ਤੋਂ ਅੱਗੇ ਹੀ ਸਾਧੂ ਪੱਤੀ ਵਿੱਚ ਤੇਰੇ ਦਾਦੂ ਦੇ ਨਾਨਕਿਆਂ ਦਾ ਘਰ ਹੈ। ਹੁਣ ਇਸ ਘਰ ਦਾ ਰਾਖਾ ਇਸ ਘਰ ਨੂੰ ਲੱਗਿਆ ਹੋਇਆ ਜੰਦਰਾਈ ਹੈ। ਦੇਖ ਪੁੱਤਰ, ਤੂੰ ਇਸ ਘਰ ਦਾ ਇਹ ਸਰੂਪ ਆਪਣੇ ਮਨ ਵਿੱਚ ਧਾਰ ਲੈ। ਇਹ ਅਕਸ, ਇਹ ਤਸਵੀਰ, ਇਹ ਸਦਾ ਹੀ ਤੇਰੇ ਮਨ 'ਚ ਹੁੰਦਿਆਂ ਤੇਰੇ ਨਾਲ ਹੀ ਰਹਿਣੀ ਚਾਹੀਦੀ ਹੈ।
0: ਇੱਦਾਂ ਹੀ ਹੋਊਗਾ ਦਾਦੂ, ਮੈਂ ਇਹ ਤਸਵੀਰ ਆਪਣੇ ਮਨ ਵਿੱਚੋਂ ਧੁੰਦਲੀ ਕਦੀ ਨਹੀਂ ਹੋਣ ਦਿਆਂਗਾ।
1: ਆਓ ਦੇਖ, ਛੱਤ ਦੀ ਥਾਂ ਇੱਕ ਗਾਰਡਰ ਨਾਲ ਬੰਨੀਆਂ ਹੋਈਆਂ ਦੋ ਠੂਠੀਆਂ ਅਜੇ ਵੀ ਲਮਕ ਰਹੀਆਂ ਨੇ। ਮੈਨੂੰ ਅੱਜ ਵੀ ਇਸ ਘਰ 'ਚ ਹੰਢਾਏ ਬਹੁਤ ਸਾਰੇ ਪਲਾਂ ਦੀਆਂ ਯਾਦਾਂ ਸਾਕਾਰ ਹੋਈਆਂ ਦਿਸਦੀਆਂ ਨੇ। ਚਲੇ ਪੁੱਤਰ ਜੀ, ਤੂੰ ਇਹ ਸੋਚਦਾ ਹੋਵੇਗਾ ਕਿ ਦਾਦੂ ਮੈਨੂੰ ਖੋਲਾ ਬਣਿਆ ਇਹ ਘਰ ਦਿਖਾਉਣ ਲਈ ਕਿਉਂ ਲਿਆ।
0: ਨਹੀਂ ਨਹੀਂ ਦਾਦੂ,
1: ਚੱਲ ਚੜੀਏ ਪੁੱਤਰ, ਮੈਂ ਹੁਣ ਹੋਰ ਨਹੀਂ ਦੇਖ ਸਕਦਾ।
2: ਓਏ ਭਾਣਜਿਆ, ਉਹ ਗੱਲ ਸੁਣ ਓਏ ਭਾਣਜਿਆ, ਅੱਜ ਸੁੱਚੇ ਮੂੰਹ ਹੀ ਮੁੜ ਜਾਣਾ।
1: ਦੇਖ ਇਸ਼ਪ੍ਰੀਤ, ਮਾਮਾ ਦਰਸ਼ਨ ਸਿੰਘ ਦੀ ਆਤਮਾ ਨੇ ਹਾਕ ਮਾਰੀ ਹੈ। ਮੇਰਾ ਮਾਮਾ ਬਿਮਾਰ ਪਿਆ ਵੀ ਮੈਨੂੰ ਉਸ ਦੀ ਖਬਰ ਲੈਣ ਆਏ ਨੂੰ ਚਾਹ ਦੁੱਧ ਪੀਤੇ ਬਗੈਰ ਮੁੜਨ ਨਹੀਂ ਦਿੰਦਾ ਸੀ। ਆਪਾਂ ਹੋਰ ਕਿਸੇ ਨੂੰ ਨਹੀਂ ਮਿਲਣਾ ਪੁੱਤਰ, ਹੁਣ ਮੈਨੂੰ ਆਪਣੇ ਪਿੰਡ ਵੱਲ ਲੈ ਚੱਲ। ਅੱਛਾ ਪੁੱਤਰ, ਆਪਣੇ ਨਾਨਕਿਆਂ ਦਾ ਘਰ ਤੈਨੂੰ ਦਿਖਾਉਣ ਦਾ ਮਕਸਦ ਸਮਝਿਆ?
0: ਦਾਦੂ, ਮੱਥਾ ਟੇਕਣਾ, ਦਰਸ਼ਨ ਮੇਲਾ ਕਰਨਾ, ਜਾਂ ਤੁਸੀਂ ਲੱਡੂ ਚੜ੍ਹਾਉਣ ਦੀ ਕੋਈ ਸੁੱਖ ਸੁੱਖੀ ਹੋ?
1: ਸੁੱਖਾਂ ਸੁੱਖਣ 'ਚ ਤੇਰੇ ਦਾਦੂ ਦਾ ਵਿਸ਼ਵਾਸ ਨਹੀਂ ਕਰਕੇ, ਉਹ ਸੰਕਲਪ ਲੈਣ ਦਾ ਆਦੀ ਹੈ। ਬਾਕੀ ਮੱਥਾ ਤਾਂ ਆਪਾਂ ਪਿੰਡ ਦੇ ਗੁਰੂ ਘਰ ਵਿੱਚ ਵੀ ਟੇਕ ਸਕਦੇ ਸੀ। ਚੱਲ ਛੱਡੇ, ਇਹ ਦੱਸ ਗੁਰੂ ਘਰ 'ਚ ਤੂੰ ਕੀ ਖਾਸ ਦੇਖਿਆ?
0: ਦਾਦੂ, ਛੇਵੀਂ ਪਾਤਸ਼ਾਹੀ ਦਾ ਆਪਣੇ ਹੱਥੀਂ ਵੱਟਿਆ ਹੋਇਆ ਵਾਹਣ, ਗੁਰੂ ਸਾਹਿਬ ਦੀ ਜੁੱਤੀ ਦਾ ਇੱਕ ਪੈਰ, ਹੱਥੀਂ ਲਿਖੀ ਪੋਥੀ ਅਤੇ 52 ਕਲੀਆਂ ਵਾਲਾ ਬੰਦੀ ਛੋੜ ਚੋਲਾ।
1: ਤੂੰ ਮਕਸਦ ਦੇ ਨੇੜੇ ਪਹੁੰਚ ਗਿਆ ਪੁੱਤਰ। ਦੇਖ ਬਈ, ਮੀਰੀ ਪੀਰੀ ਦੀ ਉੱਚੀ ਪਦਵੀ ਪਾ ਕੇ ਵੀ ਗੁਰੂ ਸਾਹਿਬ ਨੇ ਹੱਥੀਂ ਕਿਰਤ ਕਰਨੀ ਨਹੀਂ ਛੱਡੀ। ਵਿਹਲੇ ਸਮੇਂ ਉਹ ਵਾਣ ਵੱਟਦੇ, ਪੋਥੀ ਵੀ ਪੜ੍ਹਦੇ ਹੋਣਗੇ। ਅੱਖਰਾਂ ਜਾਂ ਸ਼ਬਦ ਨਾਲ ਜੁੜਨਾ ਮਨੁੱਖ ਦੇ ਹਿੱਸਿਆ ਹੈ ਕਾਕਾ ਜੀ। ਗੁਰੂ ਸਾਹਿਬ ਨੇ ਆਪਣੇ ਭਲੇ ਬਾਰੇ ਨਹੀਂ ਸੋਚਿਆ, ਪਰ ਹੋਰਨਾਂ ਦੀ ਬੱਦੀ ਛੁਡਾ ਦਿੱਤੀ। ਜੋੜੇ ਦਾ ਪੈਰ ਇਹ ਜ਼ਾਹਰ ਕਰਦਾ ਕਿ ਭਾਵੇਂ ਸਮਾਂ ਬਹੁਤ ਬਲਵਾਨ ਹੈ, ਪਰ ਮਹਾਂਪੁਰਸ਼ ਇਸ ਉੱਤੇ ਵੀ ਨੇਕੀ ਦੀਆਂ ਪੈੜਾਂ ਛੱਡ ਜਾਂਦੇ ਹੈ। ਅਤੇ ਪੁੱਤਰ ਜੀ, ਅੱਵਲ ਅਤੇ ਆਖਰੀ ਗੱਲ ਇਹ ਹੈ ਕਿ ਮੇਰੇ ਮਾਮੇ ਦਾ ਹੱਸਦਾ ਵੱਸਦਾ ਘਰ ਕਿਉਂ ਉਚੜਿਆ? ਤੈਨੂੰ ਇਸ ਸਵਾਲ ਅਤੇ ਉਸਦੇ ਜਵਾਬ ਦਾ ਸਿਮਰਨ ਕਰਦੇ ਰਹਿਣਾ ਪਏਗਾ ਇਸ਼ਪ੍ਰੀਤ ਸਿੰਘ।
0: ਠੀਕ ਹੈ ਦਾਦੂ। ਦਾਦੂ, ਇਹ ਸੰਕਲਪ ਕੀ ਹੁੰਦਾ?
1: ਮਨ ਵਿੱਚ ਕੋਈ ਇੱਛਾ ਧਾਰਨਾ, ਆਪਣੇ ਅੰਦਰਲੇ ਨਾਲ ਕੋਈ ਕੁੱਝਾ ਵਾਅਦਾ ਕਰਨਾ, ਜਿੱਦਾਂ ਜੀਵਨ ਵਿੱਚ ਆਹ ਕੰਮ ਕਰਨਾ ਹੀ ਕਰਨਾ। ਉਹ ਮਿੱਥਿਆ ਹੋਇਆ ਨਿਸ਼ਾਨਾ ਮਨ ਨੂੰ ਵਾਰ ਵਾਰ ਯਾਦ ਕਰਾਉਂਦੇ ਰਹਿਣਾ।
0: ਅਤੇ ਦਾਦੂ, ਜਦੋਂ ਕੋਈ ਸੁੱਖ ਸੁੱਖ ਲੈਂਦੇ ਆ ਤਾਂ ਉਦੋਂ ਵੀ ਤਾਂ ਬੰਦਾ ਇਹੀ ਕੁਛ ਕਰਦਾ।

0: ਕਰਦਾ ਇਹ ਕੁਛ ਹੈ ਪੁੱਤਰ ਜੀ, ਪਰ ਕਿਸੇ ਬਾਹਰਲੀ ਕਾਲਪਨਿਕ ਸ਼ਕਤੀ ਦੀ ਮਦਦ ਨਾਲ, ਅਤੇ ਇਸ ਦੇ ਉਲਟ ਸੰਕਲਪ ਕਰਨ ਨਾਲ ਇਨਸਾਨ ਤਾਂ ਆਪਣਾ ਮਨ ਤਾਕਤਵਰ ਬਣਦਾ, ਉਸਦਾ ਇਰਾਦਾ ਮਜ਼ਬੂਤ ਹੁੰਦਾ, ਅਤੇ ਮਨ ਦੀ ਮਜ਼ਬੂਤੀ ਬੰਦੇ ਤੋਂ ਅਸੰਭਵ ਕਾਰਜ ਵੀ ਕਰਾ ਲੈਂਦੀ ਹੈ ਪੁੱਤਰ ਜੀ।
1: ਆਖਰ ਉਹ ਦਿਨ ਵੀ ਆ ਗਿਆ ਜਦੋਂ ਇਸ਼ਪ੍ਰੀਤ ਸਿੰਘ ਨੇ ਪੜ੍ਹਾਈ ਕਰਨ ਦੇ ਓਹਲੇ ਕੈਨੇਡਾ ਜਾਣਾ ਸੀ। ਸਰੂਪ ਸਿੰਘ ਦੇ ਦੋਸਤ ਛਿੰਦੇ ਪੰਜ ਘਰੀਏ ਨੇ ਆਪਣਾ ਸਿਰਨਾਮਾ ਭੇਜ ਦਿੱਤਾ ਸੀ ਅਤੇ ਇਹ ਵਾਅਦਾ ਕਰ ਦਿੱਤਾ ਸੀ ਕਿ ਉਹ ਆਪ ਆ ਕੇ ਹਵਾਈ ਅੱਡੇ ਤੋਂ ਇਸ਼ਪ੍ਰੀਤ ਨੂੰ ਆਪਣੇ ਘਰ ਲੈ ਜਾਵੇਗਾ। ਸਰੂਪ ਸਿੰਘ ਅਤੇ ਇਸ਼ਪ੍ਰੀਤ ਨਾਲ ਦਿੱਲੀ ਹਵਾਈ ਅੱਡੇ ਤੱਕ ਇਸ਼ਪ੍ਰੀਤ ਦੀ ਮਾਂ ਨਰਿੰਦਰ ਵੀ ਜਾ ਰਹੀ ਸੀ। ਸਰੂਪ ਸਿੰਘ ਨੇ ਰਾਹ ਵਿੱਚ ਵੀ ਆਪਣੀਆਂ ਹੱਡ ਬੀਤੀਆਂ ਸੁਣਾ ਸੁਣਾ ਕੇ ਆਪਣੇ ਅੜਿੱਕੇ ਆਏ ਹੋਏ ਦੋਹਾਂ ਸਰੋਤਿਆਂ ਦੇ ਹੱਡ ਹਿਲਾਏ ਹੋਏ ਸਨ। ਨਰਿੰਦਰ ਸਰੂਪ ਸਿੰਘ ਨੂੰ ਬੋਲਣੋਂ ਵਰਜ ਨਹੀਂ ਸੀ ਸਕਦੀ, ਪਰ ਇਹ ਕਈ ਵਾਰ ਸੋਚ ਚੁੱਕੀ ਸੀ ਕਿ ਨਿੱਜ ਉਹ ਇਸ਼ਪ੍ਰੀਤ ਨਾਲ ਦਿੱਲੀ ਜਾਣ ਲਈ ਰਾਜ਼ੀ ਹੁੰਦੀ। ਮੁਸਾਫਰਾਂ ਨੂੰ ਜਹਾਜ਼ ਵਿੱਚ ਬਿਠਾਉਣ ਲਈ ਅਜੇ 2.5 ਘੰਟੇ ਦਾ ਸਮਾਂ ਪਿਆ ਸੀ, ਜਿਸ ਕਰਕੇ ਸਰੂਪ ਸਿੰਘ ਨੇ ਇਸ਼ਪ੍ਰੀਤ ਨੂੰ ਸੁਣਾਉਣ ਲਈ ਸਿਰੇ ਦਾ ਪ੍ਰਸੰਗ ਸ਼ੁਰੂ ਕੀਤਾ।
0: ਦੇਖ ਬਈ ਪੁੱਤਰ ਇਸ਼ਪ੍ਰੀਤ ਸਿਆਂ, ਸੁਣ ਲੈ ਮੇਰੀ ਗੱਲ, ਕਮਾਈ ਕਰਨੋਂ ਬਗੈਰ ਬਾਹਰਲੇ ਮੁਲਕ 'ਚ ਸਰਦਾ ਨਹੀਂ ਹੈ। ਗੱਡ ਕੇ ਮਿਹਨਤ ਕਰੀ ਅਤੇ ਉਧਰਨ ਦੀ ਲੋੜ ਨਹੀਂ। ਹੋਰ ਘਰ ਵਸਾਉਣ ਖਾਤਰ ਪਹਿਲਾ ਘਰ ਛੱਡਣਾ ਕੁਦਰਤ ਦਾ ਅਸੂਲ ਹੈ। ਆਪਣੇ ਵਡੇਰਿਆਂ ਦੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਆਏ ਰੀਤ ਮੁਤਾਬਕ ਤੂੰ ਕਿਰਤ ਦਾ ਧੱਕਿਆ ਰਿਜ਼ਕ ਲਈ ਕੈਨੇਡਾ ਆਇਆ। ਕੱਲ੍ਹ ਨੂੰ ਤੇਰੇ ਨਿਆਣੇ ਇਸ ਮਕਸਦ ਨਾਲ ਪਤਾ ਨਹੀਂ ਉੱਥੋਂ ਹੋਰ ਕਿਹੜੇ ਦੇਸ਼ ਚਲੇ ਜਾਣ, ਪਰ ਇੰਨਾ ਯਾਦ ਰੱਖੀ ਪੁੱਤਰ, ਕਿਰਤ ਸੁੱਚੀ ਕਰਨੀ ਅਤੇ ਦੂਜੀ ਗੱਲ ਆਪਣੇ ਘਰ ਨੂੰ ਕਦੇ ਨਾ ਭੁੱਲੇਗਾ। ਅਸੀਂ ਕਿਹੜੇ ਹਾਲੇ ਤੱਕ ਹੁਣ ਦਿਨ ਕੱਟੀ ਕਰਦੇ ਆਏ, ਨੀਤ ਸ਼ੁੱਧ ਰੱਖਣੀ। ਅਤੇ ਕਾਕਾ ਜੀ, ਸਭ ਤੋਂ ਜ਼ਰੂਰੀ ਗੱਲ, ਕਿਤੇ ਮੇਰੇ ਆੜੀ ਛਿੰਦੇ ਪੰਜ ਘਰੀਏ ਵਾਂਗੂ ਪੋਲੂ ਦਾ ਢਾਗਾ ਨਾ ਬਣਿਆ ਰਹੇ। ਇੱਧਰ ਉੱਧਰ ਘੁੰਮਣਾ, ਦੁਨੀਆ ਦੇਖਣੀ, ਲੋਕਾਂ ਨੂੰ ਮਿਲਣਾ ਗਿਲਣਾ, ਹੱਸਣਾ ਖੇਡਣਾ ਵੀ ਜ਼ਰੂਰੀ ਹੁੰਦਾ ਪੁੱਤਰ।
2: ਸਿਰ ਰਹਿ ਗਿਆ ਮੇਰਾ ਤਾਂ ਇਸ ਬੰਦੇ ਦੀ ਟਾਰ ਟਾਰ ਸੁਣਦੀ ਦਾ। ਧਾਨਿਆ ਇਹ ਤੇ ਧਾਨਿਆ ਇਹਦਾ ਸਿਰ, ਮੁੰਡਾ ਮੇਰਾ ਘੜੀ ਮੁੜੀ ਮੈਨੂੰ ਮੂੰਹ ਤੇ ਉਂਗਲਾਂ ਰੱਖ ਰੱਖ ਕੇ ਅੱਗੋਂ ਨਾ ਬੋਲਣ ਦੇ ਇਸ਼ਾਰੇ ਕਰ ਕਰਕੇ ਥੱਕਿਆ ਹੋਇਆ। ਚੱਲ ਇਹ ਤਾਂ ਜਹਾਜ਼ੇ ਚੜ੍ਹ ਕੇ ਭੋਰਾ ਅੱਖ ਲਾ ਲਓ, ਪਰ ਮੇਰਾ ਕੀ ਬਣੂ, ਮੁੜਦੀ ਹੋਈ ਨੂੰ ਇਹਦੀ ਭਕਾਈ ਸੁਣਨੀ ਪੈਣੀ ਹੈ।
0: ਤੂੰ ਸੁਣਦਾ ਪਿਆ ਨਾ ਇਸ਼ਪ੍ਰੀਤ ਸਿਆ?
3: ਹਾਂਜੀ ਹਾਂਜੀ ਦਾਦੂ, ਤੁਹਾਡੀ ਇੱਕ ਇੱਕ ਗੱਲ ਬੜੀ ਕੰਮ ਦੀ ਗੱਲ ਹੈ।
0: ਤੇ ਫਿਰ ਹੋਰ ਸੁਣ, ਮੈਂ ਜਦੋਂ ਛਿੰਦੇ ਨੂੰ ਕਹਿਣਾ ਕੈਨੇਡਾ ਬੜਾ ਲੰਮਾ ਚੌੜਾ ਦੇਸ਼ ਹੈ, ਸੁਣਾ ਕੈਨੇਡਾ ਦੀ ਕੋਈ ਗੱਲਬਾਤ, ਅਤੇ ਉਹ ਪਤਾ ਮੈਨੂੰ ਕੀ ਕਹਿ ਛੱਡਦਾ। ਉਹ ਭਾ ਕੀ ਸੁਣਾਵਾਂ, ਕੈਲਗਰੀ ਪਹਿਲੇ ਦਿਨ ਉਤਰੇ, ਉੱਥੇ 5 ਸਾਲ ਲੰਘਾ ਕੇ ਸਰੀ ਵੈਨਕੂਵਰ ਜਾ ਬੈਠੇ, ਮੁੜ ਕੇ ਹੋਰ ਕਿਸੇ ਪਾਸੇ ਗਏ ਨਹੀਂ, ਬਸ ਕੰਮ ਸੋ ਕੰਮ, ਵਿਹਲ ਹੀ ਨਹੀਂ ਲੱਗਾ, ਜ਼ਿੰਦਗੀ ਉੱਥੇ ਹੀ ਲੰਘ ਗਈ। ਸੋ ਕਾਕਾ ਜੀ, ਤੁਸੀਂ ਛਿੰਦਾ ਨਹੀਂ ਬਣਨਾ, ਮੇਰੀ ਗੱਲ 'ਤੇ ਗੌਰ ਕਰਨਾ। ਜ਼ਿੰਦਗੀ 'ਚ ਘਾਟਾ ਤੈਨੂੰ ਕਿਸੇ ਚੀਜ਼ ਦਾ ਰਹਿਣਾ ਨਹੀਂ, ਐਵੇਂ ਖੂਹ ਦਾ ਡੱਡੂ ਨਾ ਬਣਿਆ ਰਹੀਂ, ਅਤੇ ਆਪਣੇ ਪਿਛੋਕੜ ਨੂੰ ਨਾ ਭੁੱਲੀ ਪੁੱਤਰਾ, ਬਸ ਇਹੀ ਗੱਲ ਹੈ।
3: ਜੀ ਦਾਦੂ।
1: ਸਰੂਪ ਸਿੰਘ ਵੱਲੋਂ ਥਾਪੀ ਦੇ ਕੇ ਹਵਾਈ ਅੱਡੇ ਦੇ ਅੰਦਰਲੀ ਲਾਈਨ ਵਿੱਚ ਖੜ੍ਹਨ ਲਈ ਤੋਰੇ ਹੋਏ ਇਸ਼ਕਪ੍ਰੀਤ ਨੇ ਹਿੱਕ ਭਰ ਕੇ ਸਾਹ ਲਿਆ। ਫਿਰ ਉਸਨੇ ਅੱਖਾਂ ਭਰੀ ਖੜੀ ਆਪਣੀ ਮਾਂ ਵੱਲ ਵੇਖ ਕੇ ਦੋਵੇਂ ਹੱਥ ਹਿਲਾਏ। ਨਰਿੰਦਰ ਕੌਰ ਵੀ ਕਿੰਨਾ ਹੀ ਚਿਰ ਤੁਰੇ ਜਾਂਦੇ ਆਪਣੇ ਪੁੱਤਰ ਦੀ ਪਿੱਠ ਵੱਲ ਵੇਖਦੀ ਰਹੀ।
4: ਹਾਂਜੀ ਰੁਲੀਆ ਰਾਮ ਜੀ, ਫਿਰ ਕੱਲ੍ਹ ਦਾ ਕੀ ਪ੍ਰੋਗਰਾਮ ਆ?
5: ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਨਰਮੇ ਦੀ ਦੇਖਭਾਲ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
4: ਜੀ।
5: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ 'ਚ ਸਾਉਣੀ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਬਾਬਤ ਡਾਕਟਰ ਨਰਿੰਦਰਪਾਲ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ। ਮੌਸਮ ਦਾ ਪ੍ਰਭਾਵ ਹਾਲੇ ਰਲਮਾ ਮਿਲਮਾ ਬਣਿਆ ਹੋਇਆ ਹੈ
4: ਜੀ।
5: ਆਪਾਂ ਚੱਲੀਏ ਜੀ,
4: ਜੈ ਹਿੰਦ।
6: ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਤੁਹਾਨੂੰ ਇੱਕ ਵਾਰ ਫਿਰ ਯਾਦ ਕਰਵਾ ਦਈਏ ਕਿ 7:10 'ਤੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਵਿਸ਼ੇਸ਼ ਪ੍ਰੋਗਰਾਮ ਗਰੀਬ ਕਲਿਆਣ। ਤੋਂ ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 7 ਵਜੇ ਸੁਣੋਗੇ ਪੰਜਾਬੀ ਖਬਰਾਂ।

0: ਹੈਗੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈੱਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਕਿਹਾ ਕਿ ਕੰਪਿਊਟਰ ਆਧਾਰਿਤ ਮੁੜ ਪ੍ਰੀਖਿਆ ਕਰਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਪ੍ਰੀਖਿਆ ਰੱਦ ਹੋਣ ਤੋਂ ਬਾਅਦ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ 'ਤੇ ਪਾ ਦਿੱਤੀ ਹੈ। ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਹਨਾਂ ਦਾ ਬੀਤੀ ਰਾਤ ਮੁੰਬਈ ਸਥਿਤ ਉਹਨਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ ਸੀ। ਉਹ 99 ਸਾਲਾਂ ਦੇ ਸਨ। ਭਾਰਤ ਦੀਆਂ ਸਭ ਤੋਂ ਮਸ਼ਹੂਰ ਗਾਇਕਾਵਾਂ ਵਿੱਚੋਂ ਇੱਕ ਸੁਮਨ ਕਲਿਆਣਪੁਰ ਨੇ ਹਿੰਦੀ ਅਤੇ ਮਰਾਠੀ ਗਾਇਕੀ 'ਚ ਵੱਖਰੀ ਪਛਾਣ ਬਣਾਈ। ਉਹਨਾਂ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ ਖਾਸ ਕਰਕੇ ਮੁਹੰਮਦ ਅਰਫੀ ਨਾਲ ਸੈਂਕੜੇ ਗੀਤ ਗਾਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦੇਵਿੰਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੀਤਰਾ ਪਵਾਰ ਨੇ ਵੀ ਸੁਮਨ ਕਲਿਆਣਪੁਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ ਪਿਛਲੇ ਮਹੀਨੇ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪਿਛਲੇ ਸਾਲ ਮਈ ਵਿੱਚ ਇਹ 1,88,000 ਕਰੋੜ ਸੀ। ਪਿਛਲੇ ਮਹੀਨੇ ਕੇਂਦਰੀ GST ਲਈ ਕੁੱਲ ਸੰਗ੍ਰਹਿ 37,397 ਕਰੋੜ, ਰਾਜ GST 45.143 ਕਰੋੜ ਅਤੇ ਏਕੀਕ੍ਰਿਤ GST 51,990 ਕਰੋੜ ਰਿਹਾ। ਇਸ ਸਮੇਂ ਦੌਰਾਨ ਵਸਤਾਂ ਦੀ ਟੈਕਸ ਯੋਗ ਸਪਲਾਈ ਵਿੱਚ 26.9% ਦਾ ਵਾਧਾ ਦਰਜ ਕੀਤਾ ਗਿਆ। ਸੇਵਾਵਾਂ ਦੇ ਖੇਤਰ ਵਿੱਚ ਇਹ ਵਾਧਾ 22.2% ਹੈ, ਜੋ ਕਿ ਘਰੇਲੂ ਮੰਗ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁੱਕਵਾਂ ਭੰਡਾਰ ਉਪਲਬਧ ਹੈ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਇੱਕ ਅੰਤਰ ਮੰਤਰਾਲਾ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰ ਰਹੀਆਂ ਨੇ।
1: ਡੋਮੈਸਟਿਕ LPG ਘਰੇਲੂ ਕੁਕਿੰਗ ਗੈਸ ਕੇ ਸੰਬੰਧ ਮੇ ਪਿਛਲੇ 3 ਦਿਨੋਂ ਮੇ 1,21,00,000 ਬੁਕਿੰਗਸ ਰਿਸੀਵ ਹੋਈ ਹੈ, ਉਸਕੇ ਅਗੇਂਸਟ 1,22,00,000 ਡਿਲੀਵਰੀਜ ਕੀ ਗਈ ਹੈ ਔਰ 95% ਡਿਲੀਵਰੀ ਔਥੈਂਟੀਕੇਸ਼ਨ ਕੋਡ ਕੇ ਸਾਥ ਕੀ ਗਈ ਹੈ।
0: ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ LPG ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਵਿੱਚ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ ਵਿਰੁੱਧ ਚੌਕਸੀ ਵਧਾਉਣ ਦੀ ਅਪੀਲ ਕੀਤੀ ਹੈ। ਦੇਸ਼ ਵਿੱਚ ਹੋਟਲਾਂ, ਰੈਸਤਰਾਂ ਅਤੇ ਹੋਰ ਕਾਰੋਬਾਰਾਂ 'ਚ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰਾਂ ਵਿੱਚ ਵਰਤੇ ਜਾਂਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੁਣ ਦਿੱਲੀ ਵਿੱਚ ਇੱਕ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵੱਧ ਕੇ 3,113.50 ਰੁਪਏ ਹੋ ਗਈ ਹੈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ CEPA ਅੱਜ ਤੋਂ ਲਾਗੂ ਹੋ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇੱਕ ਰੋਜ਼ਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਨਵੇਂ ਬਾਜ਼ਾਰ ਖੋਲ੍ਹੇਗਾ, ਬਰਾਮਦ ਵਧਾਏਗਾ ਅਤੇ ਨਿਵੇਸ਼ ਨੂੰ ਹੁਲਾਰਾ ਦੇਵੇਗਾ। ਸ੍ਰੀ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਭਾਰਤੀ ਬਰਾਮਦਕਾਰਾਂ ਨੂੰ ਓਮਾਨ ਵਿੱਚ 98% ਉਤਪਾਦ ਸਮੂਹਾਂ ਲਈ ਡਿਊਟੀ ਮੁਕਤ ਬਾਜ਼ਾਰ ਪਹੁੰਚ ਪ੍ਰਾਪਤ ਹੋਏਗੀ। ਸ੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਰੋਜ਼ਗਾਰ ਵਧੇਗਾ ਅਤੇ ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਅਤੇ ਸੂਖਮ ਅਤੇ ਛੋਟੇ ਦਰਮਿਆਨੇ ਉੱਦਮਾਂ ਨੂੰ ਅਹਿਮ ਲਾਭ ਹੋਏਗਾ। ਭਾਰਤ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ U20 ਐਥਲੈਟਿਕ ਚੈਂਪੀਅਨਸ਼ਿਪ 'ਚ ਸੋਨੇ ਦੇ 10, ਚਾਂਦੀ ਦੇ 5 ਅਤੇ ਕਾਂਸੀ ਦੇ 4 ਤਮਗਿਆਂ ਸਮੇਤ ਕੁੱਲ 19 ਤਮਗੇ ਜਿੱਤੇ ਨੇ। ਭਾਰਤ ਤਮਗਾ ਸੂਚੀ ਵਿੱਚ 2 ਸਥਾਨ 'ਤੇ ਰਿਹਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂ ਲਾਈਨ ਨੇ ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈੱਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਜਗਜੀਤ ਸਿੰਘ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ। ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਆ ਰਿਹਾ ਹੈ ਜੀ ਹਮ ਫਿਲਮ ਤੋਂ। ਇਸ ਗੀਤ ਨੂੰ ਗਾਇਆ ਹੈ ਮੁਹੰਮਦ ਅਜ਼ੀਜ਼, ਸ਼ੋਭਾ ਜੋਸ਼ੀ ਨੇ। ਆਓ ਸੁਣਦੇ ਹਮ ਫਿਲਮ ਦਾ ਇਹ ਗੀਤ।

Surakhetra. ਪ੍ਰੋਗਰਾਮ ਜ਼ਿੰਦਗੀ ਹਸੀਨਤ ਵਿੱਚ ਅਗਲਾ ਗੀਤ ਹੈ ਜੀ ਫਿਲਮ ਸਨਮ ਬੇਵਫਾ ਤੋਂ। ਇਸ ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਤੇ ਐਸ ਪੀ ਬਾਲਾ ਸੁਬਰਮਣੀਅਮ ਨੇ।

0: ਸਰੋਜ ਛੇਤੀ ਤਿਆਰ ਹੋ, ਤੂੰ ਤਾਂ ਡਰੈਸਿੰਗ ਟੇਬਲ ਨਾਲ ਹੀ ਜੁੜ ਕੇ ਬਹਿ ਗਈ ਨਹੀਂ।
1: ਤੇ ਜਨਾਬ ਵਰਮਾ ਸਾਹਿਬ, ਆਪ ਜੀ ਨੂੰ ਆਪਣਾ ਪਤਾ, ਕੰਘੀ ਲੈ ਕੇ ਸ਼ੀਸ਼ੇ ਅੱਗੇ ਅੱਧਾ ਅੱਧਾ ਘੰਟਾ ਖਲੋਤੇ ਰਹਿੰਦੇ ਹੋ, ਹਾਲੀ ਤੇ ਰੱਬ ਦੇ ਸਿਰ ਤੇ ਵਾਹ ਲਈ ਉਹਨੇ।
0: ਕੋਈ ਗੱਲ ਨਹੀਂ, ਕਰ ਲਿਆ ਮਜ਼ਾਕ।
1: ਸੋਰੀ ਸੋਰੀ ਸੋਰੀ, ਬਸ ਜੀ ਬਸ, ਸਿਰਫ ਇੱਕ ਮਿੰਟ, ਤਿਆਰ ਹੋ ਗਈ ਸਮਝੋ।
0: ਫਿਰ ਬਬਲੂ ਦਾ ਟਿਊਸ਼ਨ ਪੜ੍ਹ ਕੇ ਆਉਣ ਦਾ ਵਕਤ ਹੋ ਜਾਣਾ, ਜੇ ਲੇਟ ਹੋ ਗਏ ਤਾਂ ਬਬਲੂ ਵਿਚਾਰਾ ਆ ਕੇ ਗੁਆਂਢੀਆਂ ਵੱਲ ਬੈਠਾ ਉਡੀਕਦਾ ਰਹੂ ਸਾਨੂੰ।
1: ਤੁਸੀਂ ਆਪਣੀ ਚਾਹ ਤਾਂ ਪੀ ਲਓ, ਠੰਡੀ ਨਾ ਹੋ ਜਾਏ, ਮੈਂ ਵੀ ਆ ਕੇ ਬਸ ਪੀਨੀ ਆ।
0: ਮੈਂ ਤਾਂ ਆਪਣੀ ਚਾਹ ਪਹਿਲਾਂ ਹੀ ਪੀ ਲਈ ਹੈ, ਆ ਤਾਂ ਮੇਜ਼ ਤੇ ਪਈ ਤੇਰੀ ਚਾਹ ਠੰਡੀ ਹੋ ਰਹੀ ਹੈ।
1: ਲਓ ਜਨਾਬ, ਬਸ ਇੰਨਾ ਹੀ ਕੰਮ ਸੀ, ਤੁਸੀਂ ਤੇ ਝਟਕਾਲੇ ਪੈ ਜਾਂਦੇ।
0: ਬਈ ਤੈਨੂੰ ਤਾਂ ਪਤਾ ਹੈ ਕਿ ਤੇਰਾ ਪਤੀ ਯਾਨੀ ਮੈਂ ਮਿਸਟਰ ਵਰਮਾ ਸਮੇਂ ਦਾ ਬੜਾ ਪਾਬੰਦ ਹੈ, ਆ ਚਾਹ ਚੁੱਕ ਤੇ ਜਲਦੀ ਪੀ।
1: ਓਹੋ, ਚਾਹ ਦੇ ਪਾਣੀ ਵਰਗੀ ਠੰਡੀ ਹੋ ਗਈ ਹੈ, ਮੈਂ ਨਹੀਂ ਪੀਣੀ ਹੈ।

0: शुक्र है शुक्र, मेरा पुत्र पढ़ के आया है। हाँ चेता भूल गया की ना तेरा?
1: बाबा जी मेरा कच्चा नाम बबलू है।
0: बबलू? ते पक्का ना?
1: पक्का ना, नवलीन वर्मा है।
0: अच्छा, ये तो बहुत वधिया ना है।
1: बाबा जी मेरे को वधिया वधे खड़ाने भी है गे ने, तो बखावा तुहानू।
0: हाँ बखा दे पुत्र खड़ाने, बखा दे।
1: मैं हुणी लाया अपना खिलाने वाला डब्बा।
0: लिया पुत्र,
1: आ देखो मैं अपने सारे खिलौने इस डब्बे विच रखे आ। आ वेखो जपानी गुड़िया।
0: वाह जी वाह, किन्नी सोहनी है जपानी गुड़िया।
1: बाबा जी अखा खोल दी ते बंद कर दी है।
0: अच्छा,
1: लम्मे पा दो तो सो जांदी है, बिठा दो तो जाग जांदी है। मेरे कोल कार भी है, चाबी दित्ते बड़ी तेज दौड़दी है।
0: ओए बड़ी भजदी होगी ये ता। ਸਾਡੇ ਵੇਲੇ ਤਾਂ ਇਹੋ ਜਿਹੇ ਖਿਡੌਣੇ ਨਹੀਂ ਸੀ ਹੁੰਦੇ ਪੁੱਤਰ।
1: ਤੁਹਾਡੇ ਵੇਲੇ ਕਿਸ ਤਰ੍ਹਾਂ ਦੇ ਹੁੰਦੇ ਸੀ ਖਿਡੌਣੇ?
0: ਓਏ ਪੁੱਤਰ, ਸਾਡੇ ਵੇਲੇ ਤਾਂ ਮਿੱਟੀ ਤੇ ਲੱਕੜ ਦੇ ਬਣੇ ਹੁੰਦੇ ਸੀ ਖਿਡੌਣੇ।
1: ਓ
0: ਪਰ ਉਹ ਇਹਨਾਂ ਖਿਡੌਣਿਆਂ ਵਰਗੇ ਨਹੀਂ ਸੀ ਹੁੰਦੇ ਬੇਟੇ।
1: ਓਹੋ ਬਾਬਾ ਜੀ, ਟੀਵੀ ਤੇ ਚਿੱਤਰ ਆ ਲੈਣਾ ਸੀ, ਹੁਣ ਤਾਂ ਸ਼ੁਰੂ ਹੋ ਚੁੱਕਿਆ ਹੋਣਾ ਹੈ। ਤੁਸੀਂ ਟੀਵੀ ਦੇਖਦੇ ਹੁੰਦੇ ਹੋ?
0: ਨਹੀਂ ਪੁੱਤਰ।
1: ਵੇਖਿਓ ਮੈਂ ਇੱਥੇ ਬੈਠੇ ਟੈਲੀਵਿਜ਼ਨ ਚਾਲੂ ਕਰ ਦੇਵਾਂਗਾ।
0: ਵਾਹ, ਇਹ ਤਾਂ ਸੱਚੀ ਮੁੱਚੀ ਚਾਲੂ ਹੋ ਗਿਆ।
1: ਮੈਂ ਇਸਦੀ ਆਵਾਜ਼ ਹੀ ਉੱਚੀ ਕਰਾਂ?
0: ਓਏ ਬਸ ਭਾਈ ਬਸ, ਇਹ ਤਾਂ ਬਹੁਤ ਉੱਚੀ ਹੋ ਗਈ ਹੈ। ਘੱਟ ਕਰ ਪੁੱਤਰ, ਘੱਟ, ਕਿਤੇ ਖਰਾਬ ਨਾ ਹੋ ਜਾਏ।
2: ਇਸ ਦਿਲ ਕੇ
1: ਮੈਨੂੰ ਕੀ
0: ਪਤਾ ਪਿੰਡ ਦੇ ਰਹਿਣ ਵਾਲੇ ਨੂੰ।
1: ਆ ਦੇਖੋ ਰਿਮੋਟ ਕੰਟਰੋਲ, ਇਸ ਨਾਲ ਸਭ ਕੁਛ ਹੁੰਦਾ ਜੇ।
0: ਸ਼ੁਕਰ ਹੈ ਸ਼ੁਕਰ ਹੈ, ਇਹ ਤਾਂ ਬੈਠਿਆਂ ਬਿਠਾਇਆ ਹੀ ਸਭ ਕੁਝ ਹੋ ਜਾਂਦਾ ਹੈ ਇਸ ਨਿੱਕੀ ਜਿਹੀ ਡੱਬੀ ਨਾਲ।
1: ਬਾਬਾ ਜੀ ਤੁਹਾਡਾ ਜੀ ਲੱਗ ਗਿਆ ਹੈ ਨਾ ਸਾਡੇ ਕੋਲ, ਹੁਣ ਤੁਸੀਂ ਰਹੋਗੇ ਨਾ ਇੱਥੇ ਹੀ?
0: ਓਏ ਹਾਂ ਪੁੱਤਰ, ਤੇਰੇ ਵਰਗੇ ਆਪਣੇ ਪਿਆਰੇ ਪਿਆਰੇ ਪੁੱਤਰ ਕੋਲ ਨਹੀਂ ਰਹਾਂਗਾ ਤੇ ਹੋਰ ਕਿਹਦੇ ਕੋਲ ਰਵਾਂਗਾ? ਹੈਂ, ਇਹ ਤਾਂ ਰੱਬ ਦਾ ਸ਼ੁਕਰ ਹੈ ਸ਼ੁਕਰ ਹੈ।
3: ਨਮਸਤੇ।
0: ਨਮਸਤੇ ਬੇਟੇ, ਬੈਠੋ।
3: ਮੈਂ ਕਿਹਾ ਚੱਲ ਅੱਜ ਤਾਇਆ ਜੀ ਨੂੰ ਮਿਲਾਵਾਂ, ਤੁਹਾਡੇ ਆਉਣ ਦਾ ਵਰਮਾ ਜੀ ਤੋਂ ਪਤਾ ਲੱਗਾ ਸੀ। ਤਾਇਆ ਜੀ, ਮੈਂ ਵਰਮਾ ਦੇ ਨਾਲ ਉਹਦੇ ਦਫ਼ਤਰ ਵਿੱਚ ਹੀ ਹਾਂ।
0: ਅੱਛਾ,
3: ਉਂਝ ਵੀ ਅਸੀਂ ਬੜੇ ਪੱਕੇ ਦੋਸਤ ਹਾਂ।
1: ਅੰਕਲ ਤੁਸੀਂ ਮੇਰੇ ਵੀ ਦੋਸਤ ਹੋ ਨਾ?
3: ਹਾਂ ਹਾਂ, ਕਿਉਂ ਨਹੀਂ ਬੇਟੇ, ਤੂੰ ਤਾਂ ਮੇਰਾ ਬੜਾ ਫਾਸਟ ਫਰੈਂਡ ਹੈ।
1: ਹਾਂ ਅੰਕਲ।
3: ਤਾਇਆ ਜੀ, ਮੈਂ ਸੋਚਿਆ ਵਰਮਾ ਸਾਹਿਬ ਤਾਂ ਟੂਰ 'ਤੇ ਗਏ ਹੋਏ ਨੇ ਅਤੇ ਤਾਇਆ ਜੀ ਕਿਤੇ ਇਕੱਲੇ ਘਰ ਬੋਰ ਨਾ ਹੋ ਰਹੇ ਹੋਣ, ਕਿਉਂ ਨਾ ਸ਼ਹਿਰ 'ਚ ਘੁੰਮਾ ਫਿਰਾ ਲਿਆਵਾਂ।
0: ਉਹ ਕੋਈ ਗੱਲ ਨਹੀਂ ਪੁੱਤਰ, ਬਬਲੂ ਨੇ ਮੇਰਾ ਬੜਾ ਦਿਲ ਲਾ ਦਿੱਤਾ।
3: ਨਹੀਂ ਤਾਇਆ ਜੀ, ਕੁਝ ਸਾਡਾ ਵੀ ਫਰਜ਼ ਹੈ, ਸਾਨੂੰ ਵੀ ਨਿਭਾ ਲੈਣ ਦਿਓ। ਚਲੋ ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਇਸ ਸ਼ਹਿਰ ਦੀਆਂ ਵੇਖਣ ਯੋਗ ਥਾਵਾਂ ਅਤੇ ਚੀਜ਼ਾਂ ਵਿਖਾ ਕੇ ਲਿਆਵਾਂ। ਚਲੋ ਉੱਠੋ। ਬਬਲੂ, ਤੂੰ ਦਰਵਾਜ਼ਾ ਬੰਦ ਕਰ ਲੈ, ਤੇਰੀ ਮੰਮੀ ਆਉਣ ਤਾਂ ਉਹਨਾਂ ਨੂੰ ਕਹਿ ਦੇਵੀਂ ਕਿ ਖੰਨਾ ਅੰਕਲ ਤਾਇਆ ਜੀ ਨੂੰ ਲੈ ਗਏ ਨੇ।
1: ਅੰਕਲ ਮੈਨੂੰ ਵੀ ਲੈ ਚੱਲੋ।
3: ਨਹੀਂ ਬੇਟੇ, ਤੂੰ ਤਾਂ ਸਾਰੀਆਂ ਚੀਜ਼ਾਂ ਵੇਖੀਆਂ ਹੋਈਆਂ ਨੇ।
1: ਅੱਛਾ ਅੰਕਲ, ਤੁਸੀਂ ਬਾਬਾ ਜੀ ਨੂੰ ਲੈ ਜਾਓ ਫਿਰ।
3: ਤਾਇਆ ਜੀ, ਹੋਰ ਤਾਂ ਤੁਸੀਂ ਸਭ ਕੁਝ ਦੇਖ ਹੀ ਚੁੱਕੇ ਹੋ ਤੇ ਹੁਣ ਦੇਖੋ ਇਹ ਕਿਲਾ।
0: ਪੁੱਤਰ ਇਹ ਤਾਂ ਬਹੁਤ ਪੁਰਾਣਾ ਜਾਪਦਾ ਹੈ।
3: ਹਾਂ ਤਾਇਆ ਜੀ, ਬਹੁਤ ਪੁਰਾਣਾ ਕਿਲਾ ਹੈ, ਇਹਦੀਆਂ ਕੰਧਾਂ ਦੀ ਹਾਲਤ ਹੀ ਦੱਸ ਰਹੀ ਹੈ।
0: ਪਰ ਜਦੋਂ ਕਿਸੇ ਰਾਜੇ ਮਹਾਰਾਜੇ ਨੇ ਬਣਵਾਇਆ ਹੋਊਗਾ ਉਦੋਂ ਤਾਂ ਇਹ ਵੇਖਣ ਵਾਲੀ ਸ਼ੈ ਹੋਏਗੀ।
3: ਹਾਂ ਤਾਇਆ ਜੀ, ਪਰ ਤਾਇਆ ਜੀ, ਜਿੱਥੇ ਇਸ ਕਿਲੇ ਨਾਲ ਬੜੀਆਂ ਇਤਿਹਾਸਿਕ ਗੱਲਾਂ ਜੁੜੀਆਂ ਹੋਈਆਂ ਨੇ, ਉੱਥੇ ਇਸ ਦੇ ਨਾਲ ਕੁਝ ਮਿਥਿਹਾਸਿਕ ਗੱਲਾਂ ਵੀ ਜੁੜੀਆਂ ਹੋਈਆਂ ਨੇ।
0: ਕੀ ਪੁੱਤਰ?
3: ਤਾਇਆ ਜੀ, ਇਸ ਕਿਲੇ ਨਾਲ ਇੱਕ ਅਜਿਹੀ ਗੱਲ ਜੁੜੀ ਹੋਈ ਹੈ ਜਿਹੜੀ ਉਂਝ

ਹੁਣੇ ਤੁਸੀਂ ਪੰਜਾਬੀ ਨਾਟਕ ਸੁਣ ਰਹੇ ਸੀ ਤਰਕੀਬ। ਭਾਗ ਲੈਣ ਵਾਲੇ ਕਲਾਕਾਰ ਸਨ ਹੇਮਰਾਜ ਸ਼ਰਮਾ, ਸੁਰਿੰਦਰ ਸੰਧੂ, ਨੀਲਿਮਾ ਅਰੋੜਾ ਤੇ ਹਰਦੀਪ ਪਨੇਸਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਤੇ ਹੁਣ ਸੁਣਦੇ ਹਾਂ ਕੁਝ ਪੰਜਾਬੀ ਗੀਤ। ਸਭ ਤੋਂ ਪਹਿਲਾਂ ਸੁਨਿਧੀ ਚੌਹਾਨ ਤੇ ਅਵਰਿੰਦਰ ਸਿੰਘ ਦੀ ਆਵਾਜ਼ 'ਚ ਇਹ ਗੀਤ।

ਹੁਣੇ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ 'ਚ ਪੰਜਾਬੀ ਗੀਤ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 10 ਵਜ ਰਹੇ ਨੇ। ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਨੇ ਨਵੀਂ ਦਿੱਲੀ ਵਿਚ ਦੁਵੱਲੀ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਤੋਂ ਹੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਵਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਕਾਰੋਬਾਰਾਂ ਵੱਲੋਂ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ 'ਚ ਦੇਸ਼ ਭਰ ਵਿੱਚ ਵਾਧਾ। ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰੀ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਮਈ ਮਹੀਨੇ 'ਚ ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਵਿਧਾਨ ਸਭਾ, ਜਿਸ ਨੂੰ 1 ਮਈ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, ਨੂੰ 31 ਮਈ 2026 ਨੂੰ ਪੰਜਾਬ ਦੇ ਰਾਜਪਾਲ ਦੇ ਇੱਕ ਹੁਕਮ ਰਾਹੀਂ ਰਸਮੀ ਤੌਰ 'ਤੇ ਉਠਾ ਦਿੱਤਾ ਗਿਆ ਹੈ। ਅਤੇ ਪੰਜਾਬ ਸਰਕਾਰ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟੈਂਟ ਸਮੇਤ 11 IPS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ

0: और शेर है कि तुम्हारे साथ होगी एक बहारे जाविदा हरदम।
1: जी वाह वाह,

ਹੁਣੇ ਤੁਸੀਂ ਰੂਪ ਕੁਮਾਰ ਰਾਠੌਰ ਅਤੇ ਸੋਨਾਲੀ ਰਾਠੌਰ ਦੀ ਆਵਾਜ਼ 'ਚ ਖੂਬਸੂਰਤ ਗਜ਼ਲ ਸਮਾਤ ਫਰਮਾ ਰਹੇ ਸੀ। ਪ੍ਰੋਗਰਾਮ ਵਿੱਚ ਅਗਲੀ ਗਜ਼ਲ ਗੁਲਾਮ ਅਲੀ ਦੀ ਆਵਾਜ਼ 'ਚ।

ਪਰਵੇਜ਼ ਮੰਦੀ ਦੀ ਗਾਇਸ ਗਜ਼ਲ ਦੇ ਨਾਲ ਹੀ ਗਜ਼ਲਾਂ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ 11 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ ਅਤੇ ਰਾਤ 11 ਵਜ ਕੇ 5 ਮਿੰਟ 'ਤੇ ਸੁਣੋਗੇ ਅੰਗਰੇਜ਼ੀ ਸਮਾਚਾਰ।

ਡੀਟੀਐਚਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ ਪ੍ਰੋਗਰਾਮ ਸਵਾਗਤ ਲੈ ਕੇ ਮੈਂ ਹਰਪ੍ਰੀਤ ਹਾਜ਼ਰ ਹਾਂ ਜੀ ਤੁਹਾਡੇ ਸਨਮੁੱਖ। ਸਭ ਦਾ ਨਿੱਘਾ ਕਰ ਰਿਹਾ ਸਵਾਗਤ ਪ੍ਰੋਗਰਾਮ ਸਵਾਗਤ ਦੇ ਵਿੱਚ। ਗੀਤ ਸੰਗੀਤ ਦੀ ਇਹ ਮਹਿਫਿਲ ਸਜਾਵਾਂਗੇ ਤੁਹਾਡੀਆਂ ਫੋਨ ਕਾਲਸ, ਤੁਹਾਡੀਆਂ ਚਿੱਠੀਆਂ ਅਤੇ ਤੁਹਾਡੇ ਵਟਸਐਪ ਦੇ ਮੈਸੇਜਿਸ ਦੇ ਜ਼ਰੀਏ। ਸਭ ਦਾ ਕਰ ਰਿਹਾ ਨਿੱਘਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਤੁਹਾਡਾ ਅਤੇ ਮੇਰਾ ਸਾਥ ਜੋ ਠੀਕ 11:10 'ਤੇ ਸ਼ੁਰੂ ਹੋਇਆ ਜੀ, ਠੀਕ 1 ਵਜੇ ਤੱਕ ਬਣਿਆ ਰਹੇਗਾ। ਯਾਨੀ ਕਿ ਤੁਹਾਡੇ ਨਾਲ ਗੱਲਬਾਤ, ਤੁਹਾਡੇ ਫੋਨ ਕਾਲਸ ਦੇ ਲਈ ਲਾਈਨਸ ਨੂੰ ਅਸੀਂ 1 ਵਜੇ ਤੱਕ ਓਪਨ ਰੱਖਾਂਗੇ ਜੀ। ਸਵਾਗਤ ਕਰਦਾ ਉਹਨਾਂ ਸਾਰੇ ਹੀ ਸਰੋਤਿਆਂ ਦਾ ਜਿਹੜੇ ਕਿ ਵਟਸਐਪ ਦੇ ਜ਼ਰੀਏ ਆਪਣੇ ਪਿਆਰੇ ਜਿਹੇ ਸੁਨੇਹੇ ਹੁਣ ਤੋਂ ਹੀ ਭੇਜਣਾ ਸ਼ੁਰੂ ਕਰ ਚੁੱਕੇ ਹਨ। ਉਹਨਾਂ ਸਭ ਦਾ ਸਵਾਗਤ ਕਰਦੇ ਹੋਏ ਅੱਜ ਦੇ ਪ੍ਰੋਗਰਾਮ ਦੀ ਕਰ ਰਹੇ ਹਾਂ ਸ਼ੁਰੂਆਤ। ਦੱਸਦਾ ਜਾਵਾਂ ਗੀਤ ਸੰਗੀਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ 1 ਵਜੇ ਤੋਂ ਬਾਅਦ ਵੀ। ਯਾਨੀ ਕਿ 1 ਤੋਂ 2 ਅਤੇ 2 ਤੋਂ 3 ਦੇ ਵਿੱਚ ਪੰਜਾਬੀ ਮੈਲੋਡੀਅਸ ਗੀਤ, ਪੰਜਾਬੀ ਡੂਇਟ ਮਿਊਜ਼ਿਕ ਦੇ ਨਾਲ ਤੁਸੀਂ ਜੁੜੋਗੇ ਅਤੇ 3 ਵਜੇ ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਸ਼ੁਰੂ ਹੋਣਗੇ। ਕਰ ਰਹੇ ਸ਼ੁਰੂਆਤ ਆਪਣੇ ਪ੍ਰੋਗਰਾਮ ਦੀ ਇਸ ਸਰਾਬਹਾਰ ਗੀਤ ਦੇ ਨਾਲ ਅਤੇ ਇਸ ਤੋਂ ਬਾਅਦ ਤੁਹਾਡੀਆਂ ਫੋਨ ਲਾਈਨਸ, ਤੁਹਾਡੇ ਵਟਸਐਪ ਦੇ ਮੈਸੇਜਿਸ ਦੇ ਨਾਲ ਕਰਾਂਗੇ ਪ੍ਰੋਗਰਾਮ ਦਾ ਨਵਾਂ ਆਗਾਜ਼।

0: ਅਸਾਂ ਸਿੰਘ ਮਸਤਾਨਾ ਦੀ ਆਵਾਜ਼ 'ਚ ਸੁਣਿਆ ਜੀ ਇਹ ਇੱਕ ਸਲਾਬਹਾਰ ਗੀਤ। ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਪਿੰਡ ਡਾਕਾਣਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜੀ। ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਪੈਸੁਚਾ ਸਿੰਘ ਪਾਠਕ ਸਾਰੇ ਜੁੜੇ ਹੋਏ ਨੇ ਜੀ। ਤੁਹਾਡੀ ਫਰਮਾਇਸ਼ ਪਹੁੰਚ ਗਈ ਹੈ, ਇੱਕ ਫੋਨ ਕਾਲ ਦੀ ਫਰਮਾਇਸ਼ ਤੋਂ ਬਾਅਦ ਤੁਹਾਡਾ ਇਹ ਗੀਤ, ਤੁਹਾਡੀ ਫਰਮਾਇਸ਼, ਤੁਹਾਡੀ ਸੁਗਾਤ ਮੇਰੇ ਤੱਕ ਜੋ ਪਹੁੰਚੀ ਹੈ ਇਸ ਨੂੰ ਕਰਾਂਗਾ ਪੂਰਾ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਜੁੜ ਗਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ। ਨਾਲ ਹੀ ਨਾਲ ਅਨਿਲ ਜੈਨ ਜੀ ਮਾਲਿਆਨ ਸਰਦਨਾ ਮੇਰਠ ਤੋਂ, ਜੈਨ ਸਾਹਿਬ, ਸੈਮ ਜੈਨ, ਮੁਸਕਾਨ ਜੈਨ ਅਤੇ ਮਾਸਟਰ ਜੇਵੀਅਮ ਜੈਨ, ਇਹ ਸਾਰੇ ਜੁੜੇ ਨੇ, ਇਹਨਾਂ ਸਭ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਸੌਗਾਤ ਦੇ ਵਿੱਚ। ਅਤੇ ਅਮਨ ਵਰਮਾ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਪਿੰਡ ਬੁਰਜ, ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਸਿੱਦਕ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਸਮੂਹ ਵਰਮਾ ਪਰਿਵਾਰ ਜੁੜਿਆ ਪ੍ਰੋਗਰਾਮ ਦੇ ਵਿੱਚ, ਸਵਾਗਤ ਜੀ ਬਹੁਤ ਬਹੁਤ ਤੁਹਾਡਾ। ਅਤੇ ਲਓ ਜੀ, ਫੋਨ ਲਾਈਨ ਦੇ ਜ਼ਰੀਏ ਵੀ ਸਾਡੇ ਪਹਿਲੇ ਸਰੋਤੇ ਜੁੜ ਗਏ ਨੇ ਸਾਡੇ ਨਾਲ, ਸਟੂਡੀਓ ਪਹੁੰਚ ਗਏ ਨੇ, ਆਓ ਕਰਦੇ ਹਾਂ ਉਹਨਾਂ ਨਾਲ ਵੀ ਗੱਲ। ਬਹੁਤ ਬਹੁਤ ਸਵਾਗਤ ਜੀ ਤੁਹਾਡਾ।
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
1: ਧੰਨਵਾਦ ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ
0: ਜੀ। ਰਾਜੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ
1: ਧੰਨਵਾਦ ਸਰ ਜੀ ਤੁਹਾਡਾ ਵੀ।
0: ਤੇ ਦੱਸੋ ਕੋਈ ਚੰਡੀਗੜ੍ਹ ਦਾ ਅੱਜ ਹਾਲ ਚਾਲ, ਤੁਹਾਡੀ ਪਹਿਲੀ ਨਾਲੇ ਕਾਲ ਲੱਗ ਗਈ ਅੱਜ। ਤੇ
1: ਠੀਕ ਹੈ ਸਰ ਜੀ, ਮੌਸਮ ਵਧੀਆ ਹੋਇਆ
0: ਠੰਡਾ ਜੀ। ਵਧੀਆ ਵਧੀਆ ਵਧੀਆ। ਤੇ ਫਿਰ ਕਿਹੜਾ ਗੀਤ ਸੁਣਾਈਏ ਅੱਜ ਤੁਹਾਨੂੰ?
1: ਹਾਕਮ ਸੂਫੀ ਦਾ ਸੁਣਨਾ ਸਰ ਜੀ, ਉਡੀਕਾਂ।
0: ਉਡੀਕਾਂ ਹਾਕਮ ਸੂਫੀ ਦਾ। ਲਓ ਜੀ, ਫਿਰ ਤੁਹਾਡੀ ਫਰਮਾਇਸ਼ ਤੇ ਹਾਕਮ ਸੂਫੀ ਦੀ ਆਵਾਜ਼ 'ਚ ਸੁਣਦੇ ਹਾਂ ਅਗਲਾ ਗੀਤ। ਸ਼ੁਕਰੀਆ ਤੁਹਾਡਾ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ 'ਚ ਸ਼ਾਮਿਲ ਹੋਏ ਜੀ, ਰਾਜੂ ਜੀ ਸਾਡੇ ਔਰ ਰੈਗੂਲਰ ਸਰੋਤੇ। ਔਰ ਚੰਗਾ ਲੱਗਦਾ ਹੈ ਕਿ ਹਰ ਰੋਜ਼, ਹਰ ਵਾਰ ਉਹ ਪ੍ਰੋਗਰਾਮ ਦੇ ਵਿੱਚ

ਸ਼ਾਮਿਲ ਹੋਣ ਹੁੰਦੇ ਨੇ ਅਤੇ ਜਾਂ ਫਿਰ ਕੋਸ਼ਿਸ਼ ਕਰਦੇ ਨੇ ਹਮੇਸ਼ਾ ਸ਼ਾਮਿਲ ਹੋਣ ਦੀ। ਸ਼ੁਕਰੀਆ ਲਓ ਜੀ ਇਹਨਾਂ ਦੀ ਫਰਮਾਇਸ਼ ਦੇ ਗੀਤ। ਪਾਣੀ ਵਿੱਚ ਮਾਰਾ

ਸੱਜਣਾ ਦੇ ਮੇਲ ਕਰਾ ਦੇ ਹੈ ਸੱਜਣਾ ਦੇ ਮੇਲ। ਹਾਕਮ ਸੂਫੀ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ ਅਤੇ ਪ੍ਰੋਗਰਾਮ ਸੌਗਾਤ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਕਰਦਾ ਹਾਂ। ਅਗਲੀ ਫਰਮਾਇਸ਼ ਸਾਨੂੰ ਆਈ ਜੀ ਨਾਰਕਲੀ ਬਾਜ਼ਾਰ ਜਗਰਾਓਂ ਤੋਂ, ਆਵਾਜ਼ ਗੁਰਦਾਸ ਮਾਨ ਦੀ, ਯਾਨੀ ਕਿ ਗੀਤ ਸੁਣਨਾ ਚਾਹ ਰਹੇ ਹਾਂ ਜੀ, ਕੋਈ ਵੀ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਤੁਹਾਡੀ ਫਰਮਾਇਸ਼ 'ਤੇ ਜੀ ਸੁਣਾ ਰਹੇ ਹਾਂ ਜੀ ਅਗਲਾ ਗੀਤ, ਆਵਾਜ਼ ਹੋਵੇਗੀ ਗੁਰਦਾਸ ਮਾਨ ਦੀ। ਸਵਾਗਤ ਕਰ ਦਿੰਦਾ ਹਾਂ ਪ੍ਰੋਗਰਾਮ ਦੇ ਵਿੱਚ ਨਾਲ ਹੀ ਨਾਲ ਚੌਧਰੀ ਜ਼ੁਲਫਿਕਾਰ ਅਲੀ ਚੱਕ ਲਾਲੇ ਕੇ ਬਹਾਵਲ ਨਗਰ ਤੋਂ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਰਹੇ ਹੋ। ਅਤੇ ਬਠਿੰਡੇ ਤੋਂ ਰਵਿੰਦਰ ਸਿੰਘ ਜੀ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸ਼ਿੰਦਰਪਾਲ ਵੀ ਜੁੜ ਚੁੱਕੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ ਵੀ ਜੁੜ ਚੁੱਕੇ ਨੇ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣ ਰਹੇ ਹਾਂ ਜੀ ਅਗਲਾ ਇਹ ਨਗਮਾ।

ਮੇਰੇ ਮਿਹਰਬਾਨ ਦੋਸਤੋ, ਮੈਂ ਆਪ ਸਭ ਸੂਝਵਾਨ ਸਰੋਤਿਆਂ ਤੇ ਦਰਸ਼ਕਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਨਿਮਾਣੇ ਜੇ ਮਾਣ ਨੂੰ ਮਾਣ ਬਖਸ਼ਿਆ ਹੈ। ਤੇ ਮੇਰੀ ਵੀ ਆਪ ਸਭ ਲਈ ਇਹੋ ਦੁਆ ਹੈ, ਜਿਹੜਾ ਅੱਜ ਤੱਕ ਹੋਇਆ ਨਾ ਹੋਵੇ, ਮੈਂ ਐਸਾ ਤੁਹਾਨੂੰ ਪਿਆਰ ਦਿਆਂ। ਮੇਰੀ ਉਮਰ ਹਜ਼ਾਰਾਂ ਸਾਲ ਹੋਵੇ, ਹਰ ਸਾਲ ਤੁਹਾਡੇ ਤੋਂ ਵਾਰ ਦਿਆਂ। ਸੋ ਗੀਤ ਪੇਸ਼ ਹੈ ਕਿ ਜਦੋਂ ਦਿਲਾਂ ਦੀ ਵਹੀ ਤੇ ਇਸ਼ਕ ਦੇ ਖਾਤੇ ਖੁੱਲ੍ਹਦੇ ਨੇ ਤੇ ਹਰ ਦਿਲ 'ਚੋਂ ਆਵਾਜ਼ ਕੀ ਨਿਕਲਦੀ ਹੈ।

ਹਾਂਜੀ ਚੱਲ ਰਿਹਾ ਪ੍ਰੋਗਰਾਮ ਸੁਗਾਤ ਅਤੇ ਸੁਣ ਰਹੇ ਸੀ ਗੀਤ ਗੁਰਦਾਸ ਮਾਨ ਦੀ ਆਵਾਜ਼ 'ਚ। ਸੰਧੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ, ਸਜਨੀ ਵੀ ਜੁੜੇ ਹੋਏ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਨਾਲ ਹੀ ਨਾਲ ਗੁਰਮੀਤ ਸਿੰਘ ਮੀਤਾ ਦੀ ਸਾਊਥ ਐਕਸਟੈਂਸ਼ਨ ਨਵੀਂ ਦਿੱਲੀ ਤੋਂ, ਉਹਨਾਂ ਦਾ ਵੀ ਸਵਾਗਤ। ਸੁਣਦੇ ਹਾਂ ਅਗਲਾ ਗੀਤ ਪ੍ਰੋਗਰਾਮ ਸੁਗਾਤ ਦੇ ਵਿੱਚ।

0: ਸਤਿੰਦਰ ਸਰਤਾਜ ਵਾਚ ਸੁਣਦੇ ਸੀ ਜੀ ਇਹ ਗੀਤ ਅਤੇ ਪ੍ਰੋਗਰਾਮ ਚੱਲ ਰਿਹਾ ਸੌਗਾਤ ਨਿਗਾਹ ਸਵਾਗਤ ਕਰਦੇ ਹਾਂ ਗਰਾਉ ਪਿੰਡ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਦੂਦੀ ਪ੍ਰਮੋਦ ਕੁਮਾਰ ਦੂਦੀ ਪੁਸ਼ਪਿੰਦਰ ਕੁਮਾਰ ਦੂਦੀ ਵੀ ਜੁੜੇ ਨੇ ਅਤੇ ਸਤੀਸ਼ ਅਨੇਜਾ ਦੀ ਚੰਡੀਗੜ੍ਹ ਤੋਂ ਬਿਮਲਾ ਅਨੇਜਾ ਸ਼ੈਫਾਲੀ ਸ਼ੈਫੀ ਦੇ ਮਾਸਟਰ ਡੇਵਿਸ ਜੁੜੇ ਹੋਏ ਨੇ ਜੀ ਤੁਹਾਡੀ ਫਰਮਾਇਸ਼ ਜ਼ਰੂਰ ਮੈਂ ਇੱਕ ਫੋਨ ਕਾਲ ਦੀ ਫਰਮਾਇਸ਼ ਤੋਂ ਬਾਅਦ ਪੂਰੀ ਕਰ ਰਹੇ ਹਾਂ ਜੀ ਸ਼ੁਕਰੀਆ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਨੀਰਾ ਮੁਹੱਲਾ ਪਟਿਆਲਾ ਤੋਂ ਵੀ ਮੁਕੇਸ਼ ਬੱਤਾ ਜੀ ਨੀਲਮ ਬੱਤਾ ਜੀ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਅਤੇ ਵੰਸ਼ ਬੱਤਾ ਜੁੜ ਗਏ ਨੇ ਅਤੇ ਫੋਨ ਲਾਈਨ ਦੇ ਜ਼ਰੀਏ ਤੁਹਾਡੇ ਸਵਾਗਤ ਕਰਦੇ ਹਾਂ ਜੀ ਸਰੋਤੇ ਦਾ ਸਵਾਗਤ ਜੀ ਬਹੁਤ ਬਹੁਤ ਤੁਹਾਡਾ
1: ਹਰਪ੍ਰੀਤ ਵੀਰ ਜੀ ਨਮਸਕਾਰ
0: ਨਮਸਕਾਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਸੁਖਵੀਰ ਜੀ ਸਵਾਗਤ ਤੁਹਾਡਾ ਬੜੇ ਚਿਰਾਂ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੈ ਜੀ ਜੀ ਜੀ ਜੀ ਬਹੁਤ ਚੰਗਾ ਲੱਗ ਰਿਹਾ ਕਾਫੀ ਦਿਨਾਂ ਬਾਅਦ ਗੱਲ ਹੋ ਰਹੀ ਦੱਸੋ ਕਿਹੜਾ ਗੀਤ ਸੁਣਾਈਏ ਜੀ ਚਾਹ ਅੰਗਦ ਅਲੀਵਾਲ ਦਾ ਲਓ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ ਜੀ ਅਤੇ ਚੰਗਾ ਲੱਗਾ ਕਾਫੀ ਦੇਰ ਬਾਅਦ ਤੁਹਾਡੇ ਨਾਲ ਗੱਲ ਕਰਕੇ ਇਹ ਜੀ ਛਾਜਲੀ ਤੋਂ ਸੁਖਵੀਰ ਸਿੰਘ ਜੀ ਜੁੜੇ ਹੋਏ ਨੇ ਹਰ ਵਾਰ ਦੀ ਤਰ੍ਹਾਂ ਅੱਜ ਫੋਨ ਲਾਈਨ ਦੇ ਜ਼ਰੀਏ ਸ਼ਾਮਿਲ ਹੋਏ ਸਵਾਗਤ ਕਰਦਾ ਹਾਂ ਮੈਂ ਇਹਨਾਂ ਦਾ

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਅਤੇ ਫਰਮਾਇਸ਼ ਸਾਨੂੰ ਵਟਸਐਪ ਦੇ ਜ਼ਰੀਏ ਆਈ ਜੀ ਜਸਵੀਰ ਜੱਸੀ ਦੀ ਆਵਾਜ਼ 'ਚ ਗੀਤ ਸੁਣਨ ਦੀ ਕੁੜੀ ਕੁੜੀ। ਸੰਦੇਸ਼ ਅਨੇਜਾ ਜੀ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ, ਮਾਸਟਰ ਡੇਵਿਸ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ ਚੰਡੀਗੜ੍ਹ ਤੋਂ। ਇਹਨਾਂ ਦਾ ਸਵਾਗਤ ਕਰਦਾ ਹਾਂ, ਅਤੇ ਲਓ ਜੀ ਇਹਨਾਂ ਦੀ ਫਰਮਾਇਸ਼ ਅਤੇ ਅਗਲਾ ਗੀਤ ਸੁਣ ਰਹੇ ਹਾਂ ਜਸਵੀਰ ਜੱਸੀ ਦੀ ਆਵਾਜ਼ 'ਚ।

0: ਜਸਵੀਰ ਜੱਸੀ ਆਵਾਜ਼ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਸਵਾਗਤ ਕਰਦਾ ਜੀ ਸਾਡੇ ਅਗਲੇ ਫੋਨ ਕਾਲਰ ਦਾ ਨਿੱਘਾ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਸੁਗਾਤ ਦੇ ਵਿੱਚ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਮਨਜੀਤ ਜੀ ਕੀ ਹਾਲ ਚਾਲ
1: ਬਸ ਠੀਕ ਹੈ ਜੀ ਤੁਸੀਂ ਸੁਣਾਓ
0: ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਗਤ ਦੱਸੋ ਜੀ ਕਿਹੜਾ ਗੀਤ ਸੁਣਾਈ ਅੱਜ ਤੁਹਾਨੂੰ ਬਲਕਾਰ ਸਿੱਧੂ ਦਾ ਕੋਈ ਵੀ ਗੀਤ ਨਾ ਕਰ ਗੁਮਾਨ ਠੀਕ ਹੈ ਜੀ ਠੀਕ ਹੈ ਗੋਰੇ ਰੰਗ ਦਾ ਲਓ ਜੀ ਸ਼ੁਕਰੀਆ ਬਹੁਤ ਬਹੁਤ ਅਤੇ ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ ਦੇ ਗੀਤ ਅਤੇ ਜੀ ਬਿਲਕੁਲ ਗੁਮਾਨ ਕਿਸੇ ਵੀ ਗੱਲ ਦਾ ਜਿਹੜਾ ਹੈ ਉਹ ਮਾੜਾ ਹੀ ਹੈ ਅਤੇ ਗੋਰੇ ਰੰਗ ਦਾ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ

ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ MLB ਰੋਡ ਗਲਿਆਰ ਤੋਂ ਸੁਰੇਸ਼ ਖੁਰਾਨਾ, ਪੱਪੀ ਕਿਰਨ ਖੁਰਾਨਾ, ਲਵਯ ਆਰਫ ਖੁਰਾਨਾ ਅਤੇ SK ਪੱਪੀ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ ਜੀ। ਮੈਂ ਬੇਨਤੀ ਕਰਦਾ ਚਾਹਾਂ ਕਿਉਂਕਿ ਪ੍ਰੋਗਰਾਮ ਪੰਜਾਬੀ ਗੀਤਾਂ ਦਾ ਹੈ, ਇਹ ਪੰਜਾਬੀ ਮਹਿਫਿਲ ਹੈ ਜੀ। ਸੋ ਇਸ ਵਿੱਚ ਤੁਸੀਂ, ਕਿਉਂਕਿ ਤੁਹਾਡਾ ਨਾਮ ਜ਼ਰੂਰ ਬੜੇ ਪਿਆਰ ਨਾਲ ਤੁਸੀਂ ਸੁਨੇਹਾ ਭੇਜਿਆ, ਮੈਂ ਸ਼ਾਮਿਲ ਕਰ ਰਿਹਾ, ਪਰ ਮਾਫ਼ ਕਰਨਾ, ਤੁਹਾਡੀ ਫਰਮਾਇਸ਼ ਮੈਂ ਇਸ ਕਰਕੇ ਨਹੀਂ ਪੂਰੀ ਕਰ ਸਕਾਂਗਾ ਕਿਉਂਕਿ ਜੀ ਜੋ ਪ੍ਰੋਗਰਾਮ ਹੈ ਉਹ ਇਸ ਵੇਲੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ। ਪਰ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੁਸੀਂ ਸ਼ਾਮਿਲ ਹੋਏ ਹੋ ਅਤੇ ਮੈਂ ਪਹਿਲੀ ਵਾਰੀ ਤੁਹਾਡਾ ਸੁਨੇਹਾ ਪੜ੍ਹ ਰਿਹਾ ਜੀ।

ਚੰਗਾ ਲੱਗ ਰਿਹਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਜੀ ਅਤੇ ਪਰਿਵਾਰ ਦੀ ਫਰਮਾਇਸ਼ ਆਈ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਨ ਦੀ, ਸੋ ਮੈਂ ਉਹ ਹੀ ਫਰਮਾਇਸ਼ ਪੂਰੀ ਕਰ ਰਿਹਾ ਜੀ। ਅਗਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਅਤੇ ਪਰਿਵਾਰ ਸਮੇਤ ਜੁੜ ਚੁੱਕੇ ਨੇ ਜੀ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਜੀ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਜੀ, ਰਾਹੁਲ ਧੀਮਾਨ, ਸ਼ੁਭਮ ਧੀਮਾਨ, ਆਂਚਲ ਵਿਮਾਨ, ਕੁੰਜ ਧੀਮਾਨ, ਪ੍ਰਭੂ ਧੀਮਾਨ, ਪ੍ਰਵੀਨ ਧੀਮਾਨ, ਚਿਰਾਗ ਵਿਮਾਨ, ਰਜਤ ਧੀਮਾਨ, ਰਾਜੇਸ਼ ਧੀਮਾਨ, ਸਾਰੇ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰ ਰਹੇ ਹਾਂ ਜੀ। ਔਰ ਥੋੜ੍ਹਾ ਜਿਹਾ ਸਮਾਂ ਜ਼ਰੂਰ ਲੱਗ ਜਾਂਦਾ ਜੀ, ਕਿਉਂਕਿ ਸੁਨੇਹੇ ਜਿਹੜੇ ਨੇ ਉਹ ਅਕਸਰ ਲਗਾਤਾਰ ਜਦੋਂ ਆਉਂਦੇ ਨੇ ਅਤੇ ਅਸੀਂ ਫੋਨ ਲਾਈਨ ਅਤੇ ਵਟਸਐਪ ਦੇ ਦੋਵੇਂ ਮੈਸੇਜਿਸ ਨੂੰ ਅਸੀਂ ਸਮਾਂ ਦੇਣਾ ਹੁੰਦਾ, ਇਸ ਕਰਕੇ ਕਈ ਵਾਰੀ ਕੁਛ ਮੈਸੇਜਿਸ ਦੇਰੀ ਦੇ ਨਾਲ ਵੀ ਪੜ੍ਹੇ ਜਾਂਦੇ ਨੇ, ਉਹਦੇ ਲਈ ਮੁਆਫ਼ੀ ਅਤੇ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਰਹੇ ਹੋ। ਅਗਲਾ ਗੀਤ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ।

0: ਚੱਲ ਰਿਹਾ ਜੀ ਪ੍ਰੋਗਰਾਮ ਸੁਗਾਤ, ਅਤੇ ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਸੋ ਕਰ ਰਿਹਾ ਸਭ ਦਾ ਸਵਾਗਤ ਹੈ ਜੀ। ਦਿਨ ਚੜ੍ਹਨ ਵਾਲਾ ਹੈ ਜੀ ਮੰਗਲਵਾਰ ਦਾ, ਔਰ ਰਹਿ ਗਏ ਨੇ ਜੀ ਕੇਵਲ ਅਤੇ ਕੇਵਲ 20 ਕੁ ਸਕਿੰਟ, ਅਤੇ ਨਵੇਂ ਦਿਨ ਦੇ ਵਿੱਚ ਸ਼ਾਮਿਲ ਹੋਵਾਂਗੇ ਸਾਡੇ ਅਗਲੇ ਨਵੇਂ ਸਰੋਤੇ ਦੇ ਨਾਲ ਫੋਨ ਲਾਈਨ ਦੇ ਜ਼ਰੀਏ ਗੱਲ ਕਰਦਿਆਂ ਹੋਇਆਂ। ਸਵਾਗਤ ਜੀ ਬਹੁਤ ਬਹੁਤ ਤੁਹਾਡਾ।
1: ਹੈਲੋ
0: ਜੀ, ਨਮਸਕਾਰ ਜੀ, ਸਵਾਗਤ ਬਹੁਤ ਬਹੁਤ ਤੁਹਾਡਾ। ਜੀ ਜੀ, ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਵੀ ਗੱਲ ਕਰਕੇ, ਅਤੇ ਜੀ ਦਿਨ ਚੜ੍ਹਨ ਲੱਗਾ ਹੈ ਅਤੇ ਨਵਾਂ ਮੈਂ ਹੀ ਕਹਿ ਰਿਹਾ ਸੀ ਗੱਲ, ਅਤੇ ਜੀ ਲਓ ਮੈਂ ਕਿਹਾ ਕਿ ਸਾਡੇ ਬਹੁਤ ਪਿਆਰੇ ਜਿਹੇ ਸਰੋਤੇ ਸਾਡੇ ਨਾਲ ਜੁੜੇ ਨੇ, ਅਤੇ ਉਹਨਾਂ ਨਾਲ ਗੱਲ ਕਰਦਿਆਂ ਨਵਾਂ ਦਿਨ ਚੜ੍ਹ ਰਿਹਾ, ਦੇਖ ਲਓ। ਜੀ ਜੀ ਜੀ, ਬਹੁਤ ਬਹੁਤ ਜੀ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ, ਜੀ ਜੀ ਜੀ ਜੀ ਬਿਲਕੁਲ। ਅਤੇ ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ? ਠੀਕ ਹੈ ਜੀ, ਠੀਕ ਹੈ ਜੀ, ਸੁਖਵਿੰਦਰ ਦੀ ਆਵਾਜ਼ 'ਚ ਸੁਣਦੇ ਹਾਂ ਫਿਰ ਜੀ ਤੁਹਾਡੀ ਫਰਮਾਇਸ਼ ਦੇ ਗੀਤ। ਸ਼ੁਕਰੀਆ ਜੀ ਜੀ, ਅੰਬੀਆਂ ਨੂੰ ਤਰਸੇਂਗੀ, ਅਤੇ ਜੀ ਚੱਲ ਰਿਹਾ ਮੌਸਮ ਬਹਾਰ, ਇਹ ਹੈ ਜੀ ਅੰਬਾਂ ਦੀ, ਅਤੇ ਤੁਰ ਪਈ ਹੈ ਗੱਲ ਅੰਬੀਆਂ ਦੀ, ਅਤੇ ਕਰਾਂਗੇ ਜੀ ਇਸ ਬਾਰੇ ਕੁਛ ਗੱਲ ਹੋਰ ਵੀ, ਅਤੇ ਸੁਣਦੇ ਹਾਂ ਪਹਿਲਾਂ ਇਹਨਾਂ ਦੀ ਫਰਮਾਇਸ਼ ਜੋ ਸਾਡੇ ਤੱਕ ਆਈ ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ, ਅੰਬੀਆਂ ਨੂੰ ਤਰਸੇ। ਇਸ ਤੋਂ ਪਹਿਲਾਂ ਕਿ ਮੈਂ ਇਸ ਗਾਣੇ ਦੇ ਬੋਲ ਸ਼ੁਰੂ ਹੋਣ, ਕਿਉਂਕਿ ਸੁਖਵਿੰਦਰ ਸਿੰਘ ਪੰਜਾਬ ਦੀ ਇਸ ਧਰਤੀ ਤੋਂ ਜਨਮਿਆ ਹੋਇਆ ਉਹ ਐਸਾ ਗੀਤਕਾਰ ਹੈ ਜਿਹਨੇ ਕਿ ਪੂਰੇ ਵਿਸ਼ਵ ਦੇ ਵਿੱਚ ਇਸ ਪੰਜਾਬੀ ਅੰਦਾਜ਼ ਨੂੰ ਜਿਹੜਾ ਹੈ ਨਾ, ਮੈਂ ਇਹ ਅੱਖਰ ਵਰਤ ਰਿਹਾ, ਇਸ ਅੰਦਾਜ਼ ਨੂੰ ਜਿਹੜਾ ਹੈ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਇਆ ਹੈ, ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੇ ਬਹੁਤ ਨੇ, ਪਰ ਪੰਜਾਬੀ ਗਾਇਕੀ ਦਾ ਇੱਕ ਖਾਸ ਅੰਗ ਹੁੰਦਾ ਜਿਹੜਾ ਕਿ ਪਲੇਬੈਕ ਸਿੰਗਿੰਗ ਦੇ ਵਿੱਚ ਜਿਹਦੀ ਝਲਕ ਜਿਹੜੀ ਹੈ ਉਹ ਜਿਹੜੇ ਸਿੰਗਰ ਲੈ ਕੇ ਗਏ ਨੇ ਕਦੀ ਉਹਨਾਂ ਦੇ ਵਿੱਚੋਂ ਇੱਕ ਸੁਖਵਿੰਦਰ ਸਿੰਘ ਵੀ ਨੇ, ਅਤੇ ਇਹ ਗੀਤ ਉਸ ਸਮਿਆਂ ਦੇ ਵਿੱਚ ਗਾਇਆ ਹੋਇਆ ਗੀਤ ਹੈ ਜਦੋਂ ਕਿ ਉਹ ਉੱਭਰਦੇ ਹੋਏ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਸੀਗੇ, ਅਤੇ ਫਿਰ ਉਹ ਬੋਲੀਵੁੱਡ ਦੇ ਵੱਲ ਉਹਨਾਂ ਦਾ ਕਦਮ ਜ਼ਰੂਰ ਵੱਧਦਾ, ਅਤੇ ਫਿਰ ਬੋਲੀਵੁੱਡ 'ਤੇ ਉਹ ਛਾ ਜਾਂਦੇ ਨੇ। ਉਹਨਾਂ ਦੀ ਹੁਣੇ ਹੀ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਇੰਟਰਵਿਊ ਆਈ, ਬੜੀ ਬੜੀ ਸਿਆਣਪ ਦੇ ਨਾਲ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਗੱਲਾਂ ਕੀਤੀਆਂ, ਅਤੇ ਮੈਂ ਉਹ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਵਾਂ, ਅਤੇ ਫਿਰ ਗੀਤ ਦੇ ਬੋਲ ਸੁਣਾਵਾਂਗਾ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਕਿ ਜੇ ਲੋਕ ਕਹਿੰਦੇ ਨੇ ਕਿ ਮੇਰਾ ਸਟਰਗਲ ਦਾ ਸਮਾਂ ਸੀ, ਅਤੇ ਪਰ ਕਹਿੰਦੇ ਜਦੋਂ ਮੈਂ ਉਸ ਦੌਰ ਦੇ ਵਿੱਚ ਸੀ ਅਤੇ ਮੈਂ ਕਦੇ ਵੀ ਸੰਗੀਤ ਤੋਂ ਰਿਆਜ਼ ਤੋਂ ਕਦੀ ਦੂਰ ਨਹੀਂ ਹੋਇਆ, ਅਤੇ ਕਿਉਂ ਨਹੀਂ ਦੂਰ ਹੋਇਆ, ਅਤੇ ਉਹ ਗੱਲ ਬੜੀ ਕਮਾਲ ਦੀ ਉਹਨਾਂ ਨੇ ਕਹੀ। ਉਹ ਕਹਿੰਦੇ ਕਿ ਇਸ ਕਰਕੇ ਕਿ ਮੈਂ ਚਾਹੁੰਦਾ ਸੀ ਕਿ ਮੈਂ ਸੰਗੀਤ ਦੀ ਸੇਵਾ ਕਰਨ ਲਈ ਹੀ ਬਣਿਆ ਹਾਂ, ਮੈਨੂੰ ਪਤਾ ਹੈ ਇਸ ਗੱਲ ਦਾ, ਅਤੇ ਜਦ ਵੀ ਮੇਰੇ ਦਰ ਦਾ ਯਾਨੀ ਕਿ ਕੋਈ ਦਰਵਾਜ਼ੇ 'ਤੇ ਮੇਰੇ ਆਵਾਜ਼ ਆਏਗੀ ਨਾ ਕਿਸੇ ਦਿਨ ਕਿ ਤੇਰੇ ਅੱਜ ਗਾਣੇ ਦੇ ਵਿੱਚ ਤੇਰੀ ਆਵਾਜ਼ ਦੀ ਲੋੜ ਹੈ, ਅਤੇ ਮੇਰੀ ਆਵਾਜ਼ ਨਾ ਉਦੋਂ ਹਮੇਸ਼ਾ ਫਰੈਸ਼, ਹਮੇਸ਼ਾ ਹੀ ਉਹਨਾਂ ਨੂੰ ਤਾਜ਼ੀ ਸੁਣਨ ਨੂੰ ਮਿਲੇ, ਇਸ ਕਰਕੇ ਮੈਂ ਕਦੀ ਰਿਆਜ਼ ਨਹੀਂ ਛੱਡਿਆ ਕਿ ਜਦੋਂ ਕੋਈ ਮੈਨੂੰ ਆਵਾਜ਼ ਆਵੇਗੀ ਨਾ, ਮੈਂ ਇਹ ਨਾ ਹੋਵੇ ਕਿ ਉਦੋਂ ਮੇਰੀ ਆਵਾਜ਼ ਬੈਠੀ ਹੋਵੇ, ਉਦੋਂ ਮੈਂ ਤਿਆਰ ਹੀ ਨਾ ਹੋਵਾਂ, ਨਹੀਂ, ਮੈਂ ਰੋਜ਼ ਤਿਆਰੀ ਇਹ ਸਮਝ ਕੇ ਕੀਤੀ ਕਿ ਅੱਜ ਦਰਵਾਜ਼ੇ 'ਤੇ ਉਹ ਨੌਕ ਹੋ ਸਕਦੀ ਹੈ ਕਦੀ, ਅਤੇ ਸ਼ਾਇਦ ਐਸੀ ਲਗਨ ਜਿਹੜੀ ਹੈ ਉਹੀ ਕਿਸੇ ਇੱਕ ਗਾਉਣ ਵਾਲੇ ਨੂੰ ਸਿਰਫ ਗਾਇਕ ਨਹੀਂ ਉਸ ਨੂੰ ਕਲਾਕਾਰ

ਬਣਾ ਦਿੰਦੀ ਹੈ। ਤੋ ਇਹ ਇੱਕ ਆਰਟਿਸਟ ਹੋਣ ਦਾ ਇੱਕ ਬੜਾ ਵੱਡਾ ਮਾਇਨਾ ਹੈ। ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਸੁਣਦੇ ਹਾਂ ਜੀ ਇਹ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ, ਸੁਗਾਤ ਸਾਡੇ ਅਗਲੇ ਫੋਨ ਕਾਲ ਜੁੜ ਗਏ ਨੇ ਜੀ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹਰਪ੍ਰੀਤ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਨੇ, ਤੁਹਾਡੇ ਖਿਆਲ ਨੇ ਜੀ?
0: ਜੀ ਦੇਸ ਰਾਜ ਜੀ ਬੋਲ ਰਹੇ ਹੋ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਜੀ ਜੀ ਜੀ, ਸ਼ੁਕਰੀਆ ਸ਼ੁਕਰੀਆ ਕਾਲ ਕਰਨ ਲਈ। ਦੱਸੋ ਜੀ ਕਿਹੜਾ ਗੀਤ ਸੁਣਾਈਏ?
1: ਸੁਰਿੰਦਰ ਕੌਰ ਦਾ ਲਾ ਦੋ ਜੀ।
0: ਕਿਹੜਾ ਗੀਤ?
1: ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾ।
0: ਬਿਲਕੁਲ ਜੀ, ਸੁਣੋ ਜੀ, ਤੁਹਾਡੀ ਫਰਮਾਇਸ਼ ਤੇ ਸੁਣਦੇ ਆ ਜੀ ਫਿਰ ਸੁਰਿੰਦਰ ਕੌਰ ਦੀ ਆਵਾਜ਼। ਅੱਜ ਤੁਹਾਡੇ ਫੋਨ ਦੇ ਨਾਲ ਹੀ ਸੁਣ ਰਹੇ ਹਾਂ ਸੁਰਿੰਦਰ ਕੌਰ ਦੀ ਆਵਾਜ਼ 'ਚ ਪਹਿਲਾ ਗੀਤ। ਵੈਸੇ ਮੈਂ ਚਲਾਇਆ ਨਹੀਂ ਅੱਜ ਕੋਈ ਗੀਤ, ਅਤੇ ਮੈਨੂੰ ਲੱਗਦਾ ਮੈਂ ਹੀ ਭੁੱਲ ਗਿਆ ਸੀ, ਅਤੇ ਤੁਸੀਂ ਅੱਜ ਵਧੀਆ ਯਾਦ ਕਰਾ ਦਿੱਤਾ।
1: ਚਲੋ ਜੀ, ਧੰਨਵਾਦ।
0: ਜੀ ਜੀ, ਸ਼ੁਕਰੀਆ। ਲਓ ਜੀ, ਦੇਸਰਾਜ ਜੀ ਦੀ ਫਰਮਾਇਸ਼ 'ਚ ਸੁਣਦੇ ਹਾਂ ਗੀਤ।

0: ਮਿਸ ਪੂਜਾ ਦੀ ਆਵਾਜ਼ 'ਚ ਸੁਣਿਆ ਜੀ ਹੈਗੀ ਅਤੇ ਸਾਡੇ ਫੋਨ ਕਾਲਰ ਜੁੜ ਚੁੱਕੇ ਨੇ ਜੀ, ਕਰਦੇ ਹਾਂ ਉਹਨਾਂ ਨਾਲ ਵੀ ਗੱਲ। ਸਵਾਗਤ ਜੀ ਬਦਲੋ, ਤੁਹਾਡਾ ਪ੍ਰੋਗਰਾਮ ਸਵਾਗਤ।
1: ਨਮਸਕਾਰ ਹਰਪ੍ਰੀਤ ਜੀ।
0: ਨਮਸਕਾਰ ਜੀ, ਨਮਸਕਾਰ। ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਭੂਸ਼ਣ ਕਟਾਰੀਆ ਮਰੋੜ ਤੋਂ ਬੋਲਦਾ ਜੀ।
0: ਜੀ ਬਹੁਤ ਬਹੁਤ ਸਵਾਗਤ ਭੂਸ਼ਣ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਦੱਸੋ ਕਿਹੜਾ ਗੀਤ ਸੁਣਾਈਏ?
1: ਨੂਰਾ ਸਿਸਟਰ ਅਨਾਦਾ ਜੀ, ਯਾਰ ਦੀ ਗਲੀ।
0: ਯਾਰ ਦੀ ਗਲੀ, ਨੂਰਾ ਸਿਸਟਰ। ਸ਼ੁਕਰੀਆ ਜੀ, ਲਓ ਜੀ ਸੁਣਦੇ ਹਾਂ ਤੁਹਾਡੀ ਫਰਮਾਇਸ਼ ਅਤੇ ਫਿਰ ਗੀਤ।
1: ਮਿਹਰਬਾਨੀ
0: ਜੀ, ਨੂਰਾ ਸਿਸਟਰਸ ਦੀ ਆਵਾਜ਼ 'ਚ ਸੁਣ ਰਹੇ ਹਾਂ ਜੀ ਇਹ ਗੀਤ, ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਇਸ ਵੇਲੇ ਜੁੜੇ ਨੇ ਜੀ ਸਤੀਸ਼ ਅਜਨੇ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ, ਇਹਨਾਂ ਦਾ ਸਵਾਗਤ ਕਰਦੇ ਹਾਂ। ਅਤੇ ਤਾਜ ਮੁਹੰਮਦ ਅੰਸਾਰੀ ਜੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਾਗਰਾਜਨ, ਹਰਿਦੁਆਰ, ਉੱਤਰਾਖੰਡ ਤੋਂ ਜੁੜੇ, ਇਹਨਾਂ ਦਾ ਵੀ ਸਵਾਗਤ ਪ੍ਰੋਗਰਾਮ ਦੇ ਵਿੱਚ। ਅਤੇ ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜ਼ੂ ਜਜੋਰੀਆ ਵੀ ਜੁੜੇ ਨੇ, ਅਤੇ ਗੁੱਡੂ ਜੀ ਮਲੋੜ ਤੋਂ, ਸਵਾਗਤ ਇਹਨਾਂ ਦਾ ਵੀ ਸਾਰਿਆਂ ਦਾ। ਅਤੇ ਸੁਣਦੇ ਹਾਂ ਜੀ ਅਗਲਾ ਗੀਤ ਨੂਰਾ ਸਿਸਟਰਸ ਦੀ ਆਵਾਜ਼ 'ਚ।

0: नूरा सिस्टर दी आवाज़ च सुनिया जी गीत यार दी गली। अगले साढ़े स्रोते जुड़ गए ने जी फोन लाइन के जरिए। स्वागत जी तुहाडा बहुत बहुत।
1: हेलो नमस्ते सर जी।
0: नमस्ते जी। नमस्ते जी, कौन गल कर रहे ने?
1: मैं मोहन चंद्र बोल रहा जी, जानवर यूएसए
0: जी। मोहन चंद्र जी बहुत बहुत स्वागत जानवर तो तुहाडा, ते सुनाओ की हाल चाल?
1: हाल चाल ठीक है जी।
0: ਬਹੁਤ ਜੀ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਸੁਨੇਹੇ ਹਮੇਸ਼ਾ ਪੜ੍ਹਦੇ ਹਾਂ, ਵਟਸਐਪ 'ਤੇ ਆਉਂਦੇ ਨੇ, ਅਤੇ ਅੱਜ ਤੁਹਾਡੇ ਨਾਲ ਗੱਲ ਵੀ ਕਰ ਰਹੇ ਹਾਂ ਫੋਨ 'ਤੇ ਜੀ। ਬਹੁਤ ਚੰਗਾ ਲੱਗ ਰਿਹਾ, ਅਤੇ ਤੁਹਾਡੀ ਆਵਾਜ਼ ਨਾਲ ਵੀ ਸਾਡੀ ਪਹਿਚਾਣ ਹੋ ਗਈ। ਅੱਗੇ ਤੁਹਾਡੇ ਸਿਰਫ ਅਸੀਂ ਲਿਖੇ ਹੋਏ ਮੈਸੇਜ ਹੀ ਪੜ੍ਹਦੇ ਸੀ, ਅਤੇ ਦੱਸੋ ਕਿਹੜਾ ਗੀਤ ਸੁਣਾਈਏ ਤੁਹਾਨੂੰ? ਹਾਂਜੀ ਨਹੀਂ, ਵਟਸਐਪ ਵੀ ਚੱਲ ਰਿਹਾ।
1: ਅੱਛਾ
0: ਹਾਂਜੀ ਹਾਂਜੀ, ਅੱਜ ਵਟਸਐਪ ਵੀ ਚੱਲ ਰਿਹਾ। ਹਾਂਜੀ ਹਾਂਜੀ, ਦੱਸੋ ਜੀ ਤੁਸੀਂ ਕਿਹੜਾ ਸੁਣੋਗੇ ਗੀਤ? ਪੰਜਾਬੀ ਗੀਤ ਕੋਈ ਵੀ ਮੁਹੰਮਦ? ਠੀਕ ਆ ਜੀ, ਸ਼ੁਕਰੀਆ ਜੀ ਤੁਹਾਡਾ ਮੋਹਨ ਚੰਦਰ ਜੀ, ਬਹੁਤ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਅਤੇ ਇਸੇ ਤਰ੍ਹਾਂ ਹੀ ਜ਼ਰੂਰ ਜੁੜੇ ਰਹੋ ਆਕਾਸ਼ਵਾਣੀ ਦੇ ਨਾਲ। ਸ਼ੁਕਰੀਆ ਡੈਨਵਰ ਤੋਂ ਮੋਹਨ ਚੰਦਰ ਜੀ ਦਾ ਇਹਨਾਂ ਦੀ ਫਰਮਾਇਸ਼ 'ਤੇ। ਲੋ ਸੁਣਦਿਆਂ ਜੀ ਫਿਰ ਇੱਕ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਇਹ ਇੱਕ ਪੰਜਾਬੀ ਸਦਾਬਹਾਰ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਜੀ ਪ੍ਰੋਗਰਾਮ ਦੀ ਸਮਾਪਤੀ 'ਚ। ਰਹਿ ਗਿਆ ਜੀ ਸਮਾਂ 10 ਕੁ ਮਿੰਟ ਦਾ ਹੀ, ਅਤੇ ਸਾਡੇ ਅਗਲੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ, ਕਰਦੇ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ? ਜੀ ਤਰਸੇਮ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਦੇ ਸੂਹੇ ਤੋਂ। ਕਿਹੜਾ ਗੀਤ ਸੁਣਾਈਏ ਤੁਹਾਨੂੰ? ਇਹ ਸਾਵਰਕੋਟੀ ਦਾ ਹੰਝੂ ਗੀਤ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ। ਲਓ ਜੀ, ਸਾਵਰਕੋਟੀ ਦੀ ਆਵਾਜ਼ ਸੁਣ ਰਹੇ ਹਾਂ ਜੀ, ਹੰਝੂ ਗੀਤ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਟੂਡੀਓ ਕੋਲ ਮੁਤਾਬਕ ਇਹ ਸਵੇਰੇ ਸਵੇਰੇ ਦੇ 1 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ।

ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ, ਧੁਰ ਛੋਡੀ ਤਿੰਨੇ ਪਾਏ, ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ, ਸੋ ਕਰੈ ਜੇ ਤਿਸੈ ਰਜਾਏ। ਵੱਡੇ ਵਿਸਥਾਰ ਵਾਲੇ ਪਰਿਪੂਰਕ ਪਰਮਾਤਮਾ ਦਾ ਕਲਿਆਣਕਾਰੀ ਨਾਮ ਵੀ ਵੱਡਾ ਹੈ, ਇਤਨਾ ਵੱਡਾ ਹੈ ਕਿ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੇਵਲ ਤੇ ਕੇਵਲ ਉਸਦੇ ਨਾਮ ਨੂੰ ਜਪ ਕੇ, ਉਸਦੇ ਗੁਣ ਗਾਇਨ ਕਰਕੇ ਨਾਮ ਰੂਪੀ ਰੰਗਤ ਹਾਸਲ ਕੀਤੀ ਜਾ ਸਕਦੀ ਹੈ ਤੇ ਸਦੀਵੀ ਖੇੜੇ ਦੀ ਅਵਸਥਾ ਵਿੱਚ ਵਿਚਰਿਆ ਜਾ ਸਕਦਾ ਹੈ। ਰਾਗ ਭੈਰੋਂ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਥਾਪਨਾ ਹੈ। ਸਭ ਤੇ ਉੱਚਾ ਜਾ ਕਾ ਨਾਓ, ਸਦਾ ਸਦਾ ਤਾਕੇ ਗੁਣ ਗਾਓ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ।

ਕੋਈ ਨਹੀਂ ਹੈ। ਸਤਿਗੁਰੂ ਜੀ ਨੇ ਸ਼ਬਦ ਦੇ ਆਰੰਭ ਵਿੱਚ ਬਚਨ ਕੀਤੇ ਹਨ, ਮੇਰੇ ਲਾਲਨ ਕੀ ਸੋਭਾ ਸਾਧ ਨਾਵ ਤਨ ਮਨ ਰੰਗੀ ਸੋਭਾ ਰਹਾਉ। ਸ਼ਬਦ ਦੀਆਂ ਇਹ ਆਰੰਭਕ ਪੰਕਤੀਆਂ ਜੋ ਕਿ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ, ਭਾਵ ਕਿ ਇਹ ਸ਼ਬਦ ਦਾ ਕੇਂਦਰੀ ਭਾਵ ਅਤੇ ਸਾਰੇ ਵਿਚਾਰ ਦਾ ਧੁਰਾ ਹਨ। ਇਹਨਾਂ ਵਿੱਚ ਸੱਚੇ ਪਾਤਸ਼ਾਹ ਹਜ਼ੂਰ ਨੇ ਸੋਹਣੇ ਪਿਆਰੇ ਪ੍ਰਭੂ ਦੀ ਸੱਚੀ ਸੋਭਾ ਅਤੇ ਵਡਿਆਈ ਕੀਤੀ ਹੈ ਕਿ ਮੇਰੇ ਅਕਾਲ ਪੁਰਖ ਵਾਹਿਗੁਰੂ ਦੀ ਸੋਭਾ, ਉਸ ਦੀ ਵਡਿਆਈ, ਉਸ ਦੀ ਉਪਮਾ ਸਦਾ ਹੀ ਨਵ ਤਨ ਭਾਵ ਹਮੇਸ਼ਾ ਨਵੀਂ ਰਹਿੰਦੀ ਹੈ। ਉਸ ਦੀ ਇਹ ਵਡਿਆਈ ਸਦਾ ਹੀ ਮਨ ਨੂੰ ਖਿੱਚ ਪਾਉਂਦੀ ਹੈ, ਮਨ ਨੂੰ ਪਿਆਰ ਦਾ ਰੰਗ ਚਾੜਦੀ ਹੈ, ਚਿੱਤ ਨੂੰ ਪ੍ਰਸੰਨ ਕਰਦੀ ਹੈ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਅਕਾਲ ਪੁਰਖ ਪ੍ਰਭੂ ਦੀ ਅਗੰਮੀ ਸੋਭਾ ਦਾ ਵਰਣਨ ਕਰਦਿਆਂ ਉਸ ਨੂੰ ਨਿੱਤ ਨਵਾਂ ਕਹਿ ਕੇ ਵਡਿਆਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਫੁਰਮਾਨ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਜੇਕਰ ਉਹ ਪਰਮਾਤਮਾ ਨਿੱਤ ਨਵਾਂ ਹੈ, ਭਾਵ ਉਸ ਦੇ ਗੁਣ, ਉਸ ਦੀਆਂ ਚੰਗਿਆਈਆਂ, ਉਸ ਦੀਆਂ ਵਡਿਆਈਆਂ ਨਿੱਤ ਨਵੀਆਂ ਹਨ, ਤਾਂ ਉਸ ਦੀ ਸੋਭਾ ਵੀ ਸਦਾ ਨਵ ਤਨ ਹੋਵੇਗੀ। ਬਿਲਾਵਲ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰਦੇਵ ਨੇ ਬਚਨ ਕੀਤਾ ਹੈ ਕਿ ਮੇਰਾ ਖਸਮ ਪ੍ਰਭੂ ਹਰ ਵੇਲੇ ਨਵਾਂ ਹੈ, ਜਵਾਨ ਹੈ, ਭਾਵ ਉਸ ਦਾ ਆਪਣੇ ਭਗਤਾਂ ਦੇ ਪ੍ਰਤੀ ਪਿਆਰ ਕਦੀ ਵੀ ਫਿੱਕਾ ਨਹੀਂ ਪੈਂਦਾ। ਮੈਂ ਆਪਣੀ ਜੀਭ ਨਾਲ ਉਸ ਦੀ ਕਿਹੜੀ ਵਡਿਆਈ ਕਰਾਂ, ਉਸ ਦੀ ਸੋਭਾ ਦਾ ਕੀ ਬਖਾਨ ਕਰਾਂ, ਉਸ ਦੇ ਕਿਹੜੇ ਗੁਣਾਂ ਦੀ ਸਾਂਝ ਪਾਵਾਂ। ਗੁਰੂ ਸਾਹਿਬ ਦਾ ਮਹਾਂਵਾਕ ਹੈ, ਨਵਲ ਨਵ ਤਨ ਨਾਹੋ ਬਾਲਾ ਕਵਨ ਰਸਨਾ ਗੁਣ ਭਣਾ। ਵਿਚਾਰ ਅਧੀਨ ਸ਼ਬਦ ਵਿੱਚ ਅੱਗੇ ਫੁਰਮਾਨ ਹੈ, ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ, ਭਾਵ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਭ ਦੇਵਾਂ, ਰਿਸ਼ੀਆਂ ਮੁਨੀਆਂ, ਮਹਾਂਪੁਰਖਾਂ ਨੂੰ ਦਾਤਾਂ ਦੇਣ ਵਾਲਾ ਹੈ। ਬ੍ਰਹਮਾ ਜੀ ਵਰਗੇ ਦੇਵਤੇ ਵੀ ਉਸ ਕੋਲੋਂ ਭਗਤੀ ਦੀ ਦਾਤ ਮੰਗਦੇ ਹਨ। ਸ਼ਿਵ ਜੀ ਵਰਗੇ ਜਿਸ ਦੇਵਤੇ ਦੀ ਯਾਦ ਦੇ ਅੰਦਰ ਸ਼ਿਵਰਾਤਰੀ ਮਨਾਈ ਜਾਂਦੀ ਹੈ, ਉਹ ਸ਼ਿਵਜੀ ਵੀ ਪਰਮਾਤਮਾ ਦੇ ਦਰ 'ਤੇ ਜਾਚਨਾ ਕਰਕੇ ਉਸ ਕੋਲੋਂ ਸਿਫਤ ਸਲਾਹ ਦੀ ਦਾਤ ਮੰਗਦੇ ਹਨ। ਸਭ ਤਰ੍ਹਾਂ ਦੇ ਸਿੱਧ ਭਾਵ ਕਰਾਮਾਤੀ ਪੁਰਖ, ਰਿਸ਼ੀ ਮੁਨੀ ਅਤੇ ਇੰਦਰ ਵਰਗੇ ਦੇਵਤੇ ਵੀ ਪਰਮਾਤਮਾ ਕੋਲੋਂ ਸਿਮਰਨ ਅਤੇ ਉਸ ਦੀ ਕੀਰਤੀ ਦੀ ਦਾਤ ਮੰਗਦੇ ਹਨ। ਪੰਚਮ ਪਾਤਸ਼ਾਹ ਗੁਰਦੇਵ ਅਕਾਲ ਪੁਰਖ ਨੂੰ ਸਭ ਲੋਕਾਂ, ਧਰਤ, ਆਕਾਸ਼, ਪਾਤਾਲ, ਸਭ ਪੁਰੀਆਂ, ਸਭ ਤਾਕਤਾਂ ਦਾ ਸੁਆਮੀ ਚਿਤਵਦੇ ਹਨ। ਗੁਰੂ ਸਾਹਿਬ ਗੁਰਬਾਣੀ ਵਿੱਚ ਬਚਨ ਕਰਦੇ ਹਨ, ਸਭ 'ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਭਗਤ ਰਵਿਦਾਸ ਜੀ ਨੇ ਫੁਰਮਾਨ ਕੀਤਾ ਹੈ ਕਿ ਮੈਂ ਜਿੱਥੇ ਵੀ ਦੇਖਦਾ ਹਾਂ, ਮੈਂ ਜਿੱਥੇ ਜਾਂਦਾ ਹਾਂ, ਮੈਨੂੰ ਤੂੰ ਦਿਸਦਾ ਹੈ ਪਰਮਾਤਮਾ ਜੀ, ਅਤੇ ਮੈਂ ਤੇਰੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹਾਂ। ਜਹ ਜਹ ਜਾਊ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਾ। ਅਕਾਲ ਪੁਰਖ ਪਰਮਾਤਮਾ ਕੋਲੋਂ ਉਸ ਦੀ ਭਗਤੀ ਦਾ, ਉਸ ਦੇ ਪਾਵਨ ਪਵਿੱਤਰ ਨਾਮ ਦਾ ਦਾਨ ਮੰਗਣਾ ਹੀ ਸਭ ਤੋਂ ਉੱਤਮ ਗਿਣਿਆ ਗਿਆ ਹੈ। ਗੁਰਬਾਣੀ ਦੇ ਅੰਦਰ ਅਕਾਲ ਪੁਰਖ ਪ੍ਰਭੂ ਦੇ ਕੋਲੋਂ ਭਗਤੀ ਅਤੇ ਨਾਮ ਦੀ ਦਾਤ ਮੰਗਣ ਦੇ ਅਨੇਕਾਂ ਪ੍ਰਮਾਣ ਸਾਡੇ ਦ੍ਰਿਸ਼ਟੀਗੋਚਰ ਹੁੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਕੋਲੋਂ ਉਸ ਦੇ ਨਾਮ ਦਾ ਪਿਆਰ ਮੰਗਦਿਆਂ ਹੋਇਆਂ ਬਚਨ ਕੀਤਾ ਕਿ ਹੇ ਪ੍ਰਭੂ ਜੀ, ਤੂੰ ਸਾਨੂੰ ਸਭ ਪਦਾਰਥ, ਸਭ ਦਾਤਾਂ ਦੇਣ ਵਾਲਾ ਹੈ ਅਤੇ ਇੰਨਾ ਸਿਆਣਾ ਸੁਗੜ ਹੈ ਕਿ ਕਦੀ ਵੀ ਦਾਤਾਂ ਦੇਣ ਤੋਂ ਖੁੰਝਦਾ ਨਹੀਂ। ਅਸੀਂ ਤੇਰੇ ਦਰ ਦੇ ਮੰਗਤੇ ਹਾਂ, ਪਰ ਮੈਂ ਤੇਰੇ ਕੋਲੋਂ ਕਿਹੜੀ ਵਸਤ ਮੰਗਾਂ, ਕਿਉਂਕਿ ਕੁਝ ਵੀ ਹਮੇਸ਼ਾ ਟਿਕਿਆ ਰਹਿਣ ਵਾਲਾ ਨਹੀਂ ਹੈ। ਇਸ ਲਈ ਹੇ ਪਰਮ ਪਿਤਾ ਪਰਮਾਤਮਾ ਜੀ, ਮੈਨੂੰ ਕੇਵਲ ਆਪਣੇ ਨਾਮ ਦੀ ਦਾਤ ਬਖਸ਼ੋ, ਜੋ ਮੈਂ ਆਪ ਜੀ ਦੇ ਨਾਮ ਵਿੱਚ ਜੁੜਿਆ ਰਹਾਂ। ਸਤਿਗੁਰੂ ਜੀ ਦਾ ਫੁਰਮਾਨ ਹੈ ਕਿ ਮੈਂ ਆਪ ਜੀ ਦੇ ਕੋਲੋਂ ਉਹੀ ਨਾਮ ਮੰਗਾਂ ਜਿਹੜਾ ਹਮੇਸ਼ਾ ਮੇਰੇ ਨਾਲ ਟਿਕਿਆ ਰਹਿਣਾ ਹੈ। ਸ਼ਬਦ ਦੇ ਅੰਦਰ ਅੱਗੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ, ਯੋਗ, ਗਿਆਨ, ਧਿਆਨ, ਸੇਖ ਨਾਗੈ ਸਗਲ ਜਪਹੇ ਤਰੰਗ।

0: ਜੀ ਪੰਚਮ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਜਿੱਥੇ ਸਭ ਦੇਵਤੇ ਉਸ ਅਕਾਲ ਪੁਰਖ ਪ੍ਰਭੂ ਤੋਂ ਭਗਤੀ ਦੀ ਦਾਤ ਮੰਗਦੇ ਹਨ, ਉੱਥੇ ਸਭ ਤਰ੍ਹਾਂ ਦੇ ਯੋਗ ਮਤ ਦੇ ਧਾਰਨੀ ਯੋਗੀ, ਗਿਆਨ ਨੂੰ ਪ੍ਰਾਪਤ ਕਰ ਚੁੱਕੇ ਵੱਡੇ ਵੱਡੇ ਗਿਆਨੀ, ਧਿਆਨ ਸਾਧਨਾ ਕਰਨ ਵਾਲੇ ਧਿਆਨੀ ਲੋਕ ਅਤੇ ਸ਼ੇਸ਼ ਨਾਗ ਵਰਗੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੋ ਅਨੇਕਾਂ ਚੋਝਾਂ ਦਾ ਮਾਲਕ ਹੈ ਉਸ ਨੂੰ ਜਪ ਰਹੇ ਹਨ। ਗੁਜਰੀ ਰਾਗ ਦੀ ਵਾਰ ਦੇ ਅੰਦਰ ਇੱਕ ਪੌੜੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਵੇਦ ਕਿਤਾਬਾਂ ਦੀ ਗੱਲ ਕਰਦਿਆਂ ਕਿਹਾ ਹੈ ਕਿ ਉਹ ਵੀ ਪਰਮਾਤਮਾ ਨੂੰ ਸਿਮਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਇਤਨੇ ਜੀਵ ਸਿਮਰਦੇ ਹਨ ਅਤੇ ਉਸ ਦੇ ਦਰ 'ਤੇ ਪਏ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਸਾਹਿਬ ਫਰਮਾਉਂਦੇ ਹਨ ਕਿ ਬ੍ਰਹਮਾ ਜੀ ਅਤੇ ਇੰਦਰ ਜੀ ਵਰਗੇ ਵੀ ਤੈਨੂੰ ਧਿਆ ਰਹੇ ਹਨ। ਸ਼ੰਕਰ ਜੀ ਅਤੇ ਵਿਸ਼ਨੂੰ ਜੀ ਜੈਸੇ ਦੇਵਤੇ ਵੀ ਮੂੰਹ ਨਾਲ ਤੇਰਾ ਨਾਮ ਜਪਦੇ ਹਨ। ਕਈ ਪੀਰ, ਪੈਗੰਬਰ, ਸੇਖ ਅਤੇ ਵਲੀ ਲੋਕ ਵੀ ਤੇਰੀ ਆਰਾਧਨਾ ਕਰਦੇ ਹਨ। ਸਤਿਗੁਰੂ ਸਾਹਿਬ ਜੀ ਨੇ ਫੁਰਮਾਨ ਕੀਤਾ ਹੈ ਕਿ ਤੁਧ ਧਿਆਇਣ ਵੇਦ ਕਿਤਾਬਾਂ ਸਣ ਖੜੇ, ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ, ਬ੍ਰਹਮੇ ਤੁਧ ਧਿਆਇਣ ਇੰਦਰ ਇੰਦਰਾਸਨਾ, ਸ਼ੰਕਰ ਬਿਸਨ ਅਵਤਾਰ ਹਰ ਜਸ ਮੁਖਪਣਾ, ਪੀਰ ਪੈਗੰਬਰ ਸੇਖ ਮਸਾਇਕ ਔਲੀਏ, ਓਤ ਪੋਤ ਨਿਰੰਕਾਰ ਘੱਟ ਘੱਟ ਮੌਲੀਏ। ਜਦੋਂ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਉਸ ਨੂੰ ਆਰਾਧਣ ਦੀ, ਉਸ ਨੂੰ ਧਿਆਉਣ ਦੀ ਗੱਲ ਚੱਲਦੀ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਸ਼ਬਦ ਸਾਡੀ ਦ੍ਰਿਸ਼ਟੀ ਗੋਚਰ ਹੁੰਦਾ ਹੈ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ 3 ਵਾਰ ਸਤਿਗੁਰੂ ਸਾਹਿਬ ਜੀ ਨੇ ਉਚਾਰਨ ਕਰਕੇ ਸਾਡੇ ਸਨਮੁੱਖ ਰੱਖਿਆ ਹੈ। ਇਸ ਸ਼ਬਦ ਦੇ ਅੰਦਰ, ਜਿਸ ਨੂੰ ਸੋ ਦਰ ਦਾ ਸ਼ਬਦ ਕਹਿੰਦੇ ਹਾਂ, ਸਤਿਗੁਰੂ ਸਾਹਿਬ ਜੀ ਨੇ ਹਰੇਕ ਉਸ ਵਸਤ ਦਾ, ਉਸ ਜੀਵ ਦਾ, ਉਸ ਦੇਵ ਦਾ ਵਰਣਨ ਕੀਤਾ ਹੈ ਜੋ ਅਕਾਲ ਪੁਰਖ ਦੇ ਦਰ 'ਤੇ ਉਹਦੀ ਮਹਿਮਾ ਨੂੰ ਗਾ ਰਹੇ ਹਨ। ਸਤਿਗੁਰੂ ਜੀ ਨੇ ਕਿਹਾ ਹੈ ਕਿ ਸਭ ਗਿਆਨੀ, ਪੰਡਿਤ, ਜੋਗੀ, ਦੇਵਤੇ, ਪਵਨ ਅਤੇ ਅਗਨੀ ਹਰ ਕੋਈ ਪ੍ਰਭੂ ਜੀ ਨੂੰ ਧਿਆ ਰਿਹਾ ਹੈ। ਸਤਿਗੁਰੂ ਜੀ ਦੇ ਵਿਚਾਰ ਅਧੀਨ ਸ਼ਬਦ ਦੇ ਅੰਦਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਕਉ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ। ਗੁਰੂ ਜੀ ਸ਼ਬਦ ਦੇ ਅਖੀਰ 'ਤੇ ਬਚਨ ਕਰਦੇ ਨੇ ਕਿ ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਹਾਂ, ਉਹਨਾਂ ਸੱਤ ਪੁਰਖਾਂ ਤੋਂ ਬਲਿਹਾਰੇ ਹਾਂ ਜਿਹੜੇ ਉਸ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ।
1: ਮੇਰੇ ਲਾਲਨ ਕੀ ਸੋਭਾ, ਸਦ ਨਵਤਨ ਮਨ ਰੰਗੀ ਸੋਭਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਸੁਖਵੰਤ ਸਿੰਘ। ਗੁਰਮਤ ਅਨੁਸਾਰ ਸ੍ਰਿਸ਼ਟੀ ਦੇ ਵਿੱਚ ਸਿਰਮੌਰ ਜੂਨ ਮਨੁੱਖਾ ਜੂਨ ਹੈ। ਇਹ ਮਨੁੱਖੀ ਜਾਮਾ ਕਿਹੜੀਆਂ ਕਿਹੜੀਆਂ ਜੂਨਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ ਜਾਂ ਕਿਵੇਂ ਪ੍ਰਾਪਤ ਹੋਇਆ ਹੈ, ਇਸ ਦੇ ਬਾਰੇ ਵਿੱਚ ਅਸੀਂ ਅਲਪ ਬੁੱਧੀ ਵਾਲੇ ਜੀਵ ਨਹੀਂ ਜਾਣ ਸਕਦੇ। ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਹੀ ਇਹ ਸਭ ਕੁਝ ਸੰਭਵ ਹੈ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਅਤੇ ਸਾਡੇ ਅਵਗੁਣਾਂ ਦਾ ਕੋਈ ਸ਼ੁਮਾਰ ਹੀ ਨਹੀਂ ਹੈ। ਮੇਰੇ ਸਾਹਿਬਾ, ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਨੀ ਔਗਣ ਮੇਰੇ। ਸਰਵਣ ਕਰਦੇ ਹਾਂ ਭਾਈ ਬਖਸ਼ੀਸ਼ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਸਿੰਘ ਜੀ ਦੇ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਪੌੜੀ ਪੜਿਆ ਹੋਵੇ ਗੁਨੇਗਾਰ ਤੋਂ ਮੀ ਸਾਧ ਨਾ ਮਾਰੀਐ ਜਿਹਾ ਕਾਲੇ ਕਹਲਣਾ ਤੇ ਵੇਹੋ ਨਾ ਉਪਚਾਰੀਐ ਐਸੀ ਕਲਣਾ ਖੇਡੀਐ ਜਿਤ ਦਰਗੇ ਗਿਆ ਹਾਰੀਐ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ ਮੋਹ ਚੱਲੇ ਸੋ ਅੱਗੇ ਮਾਰੀਐ।

वाहे गुरु जी का खालसा, वाहे गुरु जी की फतेह।

अभ पट रिप।

ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸਮਾਣੀ ਜੇ ਮਤ ਤ੍ਰਲੋਚਨ ਚਿਤ ਭਗਤ ਕਬੀਰੇ ਜਾਣੀ ਰੁਕ ਮਾਂਗਦ ਕਰਤੂਤ ਰਾਮ ਜੰਪੋ ਨਿਤ ਪਾਈ ਅਮਰੀਕ ਪਹਿਲਾਦ ਸਰਨ ਗੋਬਿੰਦਗਤ ਪਾਈ ਤੈਂ ਲੋਭ ਕ੍ਰੋਧ

0: ਦੇਖ ਦਰਸ ਪਾਵੋ ਮੁਕਤ। ਗੁਰ ਅਮਰਦਾਸ ਨਿਜ ਭਗਤ ਹੈ, ਦੇਖ ਦਰਸ ਪਾਵੋ ਮੁਕਤ।
1: ਗੁਰ ਅਮਰਦਾਸ ਪਰਸਿਐ ਕੋਹਮ ਪਾਤਕ ਬਿਨਾਸੈ, ਗੁਰ ਅਮਰਦਾਸ ਪਰਸਿਐ ਸਿੱਧ ਸਾਧਕ ਆਸਾਸੈ। ਗੁਰ ਅਮਰਦਾਸ ਪਰਸਿਐ ਧਿਆਨ ਲਹੀਏ ਪਹੁ ਮੁਕਹਿ, ਗੁਰ ਅਮਰਦਾਸ ਪਰਸਿਐ ਭਉ ਲੱਭੇ ਗਉ ਚੁਕਹਿ। ਇੱਕ ਬਿਨ ਦੋ ਗਣ ਜੋ ਤੋ ਰਹੇ, ਜਾਸ ਮੰਤਰ ਮਾਨਵੈ ਲਹੇ, ਜਾਲ ਪਾ ਪਦਾਰਥ ਇਤੜੈ, ਗੁਰ ਅਮਰਦਾਸ ਡਿੱਠ ਹੈ ਮਿਲੈ। ਜਾਲ ਪਾ ਪਦਾਰਥ ਇਤੜੈ, ਗੁਰ ਅਮਰਦਾਸ ਡਿੱਠ ਹੈ ਮਿਲੈ।
2: ਸੱਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਓ, ਤਾਤੇ ਅੰਗਤ ਲਹਿਣਾ ਪ੍ਰਗਟ, ਦਾਸ ਚਰਨੇ ਲਿਵ ਰਹਿਓ। ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਦਾਸ ਗੁਣ ਕਵਨ ਵਖਾਨੋ, ਜੋ ਗੁਣ ਅਲਖ ਕੰਮ ਤਿਨੇ ਗੁਣ ਅੰਤ ਨਾ ਜਾਣੋ। ਬੋਥੋ ਬੇਦਾ ਤੈ ਨਿਰਮਯੋ, ਸਭ ਸੰਗਤ ਕੁਲ ਉਧਰਨ, ਗੁਰ ਅਮਰਦਾਸ ਕੀਰਤ ਕਹੇ, ਤਰਾਹੇ ਤਰਾਹੇ ਤੋ ਪਾਸਰਨ। ਗੁਰ ਅਮਰਦਾਸ ਕੀਰਤ ਕਹੇ, ਤਰਾਹੇ ਤਰਾਹੇ ਤੋ ਪਾਸਰਨ।
3: ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੈ ਸਿੱਖੇ ਸੰਗ ਰਹਿਓ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾਸਰਨ ਤੋ।
4: ਜਪ ਤਪ ਸਤ ਸੰਤੋਖ, ਪਿਖ ਦਰਸ਼ਨ ਗੁਰਸਿੱਖੇ, ਸ਼ਰਨ ਪਰੇ ਤੇ ਉਭਰੇ

0: ਜੀਵ ਤੋਂ ਰੱਖੈ ਤਿਵ ਰਹੋ।
1: ਭਿੱਖੇ ਕੇ ਗੁਰ ਗਿਆਨ ਅਰ ਧਿਆਨ, ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ

0: ਕਸੈ ਦੇਸ ਹੁਕਮ ਬੁਝ ਵਿਚਾਰ ਪਾਵੈ। ਕਲ ਮਹ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਸ ਕੀਓ। ਗੁਰ ਮਿਲਿਓ ਸੋਏ ਭਿਖਾ ਕਹੈ ਸਹਿਜ ਰੰਗ ਦਰਸ਼ਨ ਦਿਓ।
1: ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀਆ ਮੁਖੋ ਪੰਡਤ ਮਿੱਠੇ। ਬਰਸ ਏਕ ਹੋ ਫਿਰਿਓ ਕਿਨੇ ਦਾ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲੱਗੈ ਤਿਨਕੇ ਗੁਣ ਹੋ ਕਿਆ ਕਹੋ। ਗੁਰਦੇ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ।
2: ਪਹਿਰ ਸਮਾਧ ਸੁਨਾਹਾ ਗਿਆਨ ਹੈ ਆਸਣ ਚੜਿਓ, ਧਰਮ ਤਨ

ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਲ ਸਕੈ ਈਸ ਬੰਮ।

ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਂ।

ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹ ਦੇ ਜਿਸ

ਸਤਨਾਮ ਸ਼੍ਰੀ ਸਾਹਿਬ ਜੀ ਆਸਾ ਬਾਰਹ ਬਰਸ ਬਾਲਪਨ ਬੀਤ ਬੀਸ ਬਰਸ ਕਛ ਤਪ ਨਾ ਕੀਓ ਤੀਸ ਬਰਸ ਕਛ ਦੇਵ ਨਾ ਪੂਜਾ

बारह बरस बालपन बीते।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਬਾਰਹ ਬਰਸ

बीते 20 बरस कछ तप न कियो, 30 बरस कछ देव न पूजा, फिर पछताना बिरध भयो।

0: ਕਰਤਾ ਸਤਿਗੁਰ ਸੰਤੋਖ ਕਾ ਧਰਮ ਕਿਰਥ ਵਾਹੋ ਤ੍ਰੇਤੇ ਰਜ ਤੇ ਕਾ ਜੋਰ ਕਿਰਥ ਵਾਹੋ ਦੁਆਪਰ ਤਪੇ ਕਾ ਸਤ ਕਿਰਥ ਵਾਹੋ ਕਲਯੁਗ ਰਥਗਨ ਕਾ ਕੂੜ ਕਿਰਥ ਵਾਹੋ ਮਹੱਲਾ ਪਹਿਲਾ
1: ਸ਼ਾਮ ਕੇ ਸੰਬਰ ਸੁਆਮੀ ਸੱਚ ਮੈਂ ਆਸ ਸੱਚ ਰਹੇ ਸਭ ਕੋ ਸਸ ਮੈਂ ਰਿੰਗ ਕਹਿ ਰਿਹਾ ਭਰਪੂਰ ਰਾਮ ਨਾਮ ਦਿਆ ਮੈਂ ਸੂਰ ਲਾਇ ਲਿਆ ਪ੍ਰਚ ਜੈ ਨਾਨ ਤੁਮ ਕੰਤਰ ਪਾਇ ਜੁਜਮੇ ਜੋਲ ਛਲੀ ਚਦਰਾਵਣ ਕਾਰ ਕਿਸ਼ਨ ਜਾਦਨ ਪਿਆ ਪਾਰ ਜਾਤ ਗੋਪੀ ਲਿਆ ਬਿੰਦਰਾ ਬਣ ਮੇ ਕੰਮ ਕੀਆ ਕਾਲ ਮੇ ਬੇਦ ਥਰਬਣ ਹੋਆ ਨਾ ਖੁਦਾ ਯੇ ਲੱਪਿਆ ਨੀ ਬਸਤਰ ਕੱਪੜੇ ਪੈਰੇ ਤੁਰ ਪਠਾਣੀ ਮਲਕੀਆ ਚਾਰੇ ਵੇਦ ਹੋ ਸਚਿਆਰ ਪਰ ਗੁਣ ਤਿਰ ਚਾਰ ਵਿਚਾਰ ਭਾਵ ਭਗਤ ਨੀ

ਹਰੀ ਸਤਿਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵੰਜਾਰਿਆ ਸਤਿਗੁਰੂ ਹੈ ਬੋਝ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆਂ ਅੰਦਰ ਜਾਵਣਾ ਮੰਦਾਂ ਜੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਫਿੜੇ ਅੱਗੇ ਜਾਵਣਾ ਨੰਗਾ ਦੋ ਜਗ ਤਾਲਿਆ ਦਾ ਤਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ ਦਸਾਂ।

ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ

ਬੋਲੀ ਜਿਤੇਂਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਤੇ ਵਡਿਆਈ ਆਪੇ ਹੀ ਕਰਮ ਕਰਾਇੰਦਾ ਵਡਹੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ ਦਰ ਮੰਗਣ ਭਿੱਖਣਾ ਪਾਏ।

0: ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਿਰਪਾ ਸਾਰਿਆ, ਚੀਜ਼ ਕਰਨ ਮਨ ਭਾਵ ਦੇ ਹਰ ਬੁੱਝਣ ਨਾਈ ਹਾਰਿਆ, ਘਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਮਸਾਰਿਆ, ਜਰ ਆਈ ਜੋ ਬਨਹਾਰਿਆ, ਜਰ ਆਈ ਜੋ ਬਨਹਾਰਿਆ,
1: ਜਿੱਥੇ ਜਾਏ

ਤੇਰੇ ਅੱਗੇ ਰੱਖਣ ਕੋ ਨਾ ਪਿੱਟੋ ਜਾਏ, ਸੱਚਾ ਹੋ ਕੇ ਜੇਵਿਆ ਲੱਗਾ ਪਣਸਲੋ, ਉਹ ਹੱਥੀ ਜਾਈ ਸੱਟਿਆ ਕਿਸੇ ਲੱਗਾ ਦੋ। ਆਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕ੍ਰਿਤ ਤਾਂ ਹੋਆ ਪਾਕ ਪਿਤ, ਪਾਪੀ ਸਿਉਂ ਤਨ ਗੱਡਿਆ ਥੁੱਕਾ ਪਾਈਆਂ ਤਿਤ, ਜਿਤ ਮੁੱਖ ਨਾਮਣਾ ਊਚ ਰੈ ਬਣਦਾ ਵਸਖਾਏ, ਨਾਨਕੇ ਵੇ ਜਾਣੀਏ ਚਿਤ ਮੁੱਖ ਥੁੱਕਾ।